ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਜੁੜ ਮਿਲ ਕੇ ਸਜੇ ਹੋ ਪਾਠ ਬੋਧ ਸਮਾਗਮ ਦੇ ਅੱਜ ਚੌਦਵੇਂ ਦਿਨ ਦੀਆਂ ਹਾਜ਼ਰੀਆਂ ਭਰਨ ਲਈ ਮਹਾਰਾਜ ਜੀ ਸਾਨੂੰ ਸਾਰਿਆਂ ਨੂੰ ਲੈ ਕੇ ਆਏ ਨੇ। ਆਪਣੀ ਹਾਜ਼ਰੀ ਵਿੱਚ ਆਪ ਵਿੱਚ ਵਰਤ ਕੇ ਸੁਭਾਇਮਾਨ ਹੋ ਕੇ ਸਾਨੂੰ ਗੁਰਬਾਣੀ ਦਾ ਬੋਧ ਬਖਸ਼ਿਸ਼ ਕਰ ਰਹੇ ਹਨ।

ਵੱਡੇ ਭਾਗ ਹਨ ਸਮੂਹ ਸੰਗਤਾਂ ਦੇ ਰੋਜ਼ਾਨਾ ਆਪ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਗੁਰਮਤਿ ਗੁਰਬਾਣੀ ਔਰ ਗੁਰਸ਼ਬਦ ਦੀ ਸੋਝੀ ਸਿੱਖਿਆ ਪ੍ਰਾਪਤ ਕਰਦੇ ਹੋ। ਨਾਲ ਹੀ ਅੱਜ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਨੇ ਦਰਸ਼ਨ ਕੀਤੇ ਨੇ। ਪਿਛਲੇ ਕੁਝ ਦਿਨਾਂ ਤੋਂ ਨਿਰੰਤਰ ਲੜੀਵਾਰ ਪੋਥੀਆਂ ਦਾ ਸਰੂਪਾਂ ਦਾ ਜ਼ਿਕਰ ਹੁੰਦਾ ਆ ਰਿਹਾ ਸੀ ਤੇ ਅੱਜ ਬੇਅੰਤ ਸੰਗਤਾਂ ਨੇ ਲਾਭ ਲਿਆ। ਗੁਰਮੁਖ ਪਿਆਰਿਆਂ ਨੇ ਬਾਹਰ ਪੋਥੀਆਂ ਪ੍ਰਕਾਸ਼ ਕਰਕੇ ਐਗਜੀਬਿਸ਼ਨ ਰਾਹੀਂ ਦਰਸ਼ਨ ਕਰਵਾਏ ਨੇ। ਸੋ ਸਮੂਹ ਗੁਰਮੁਖ ਪਿਆਰਿਆਂ ਦਾ, ਉਹਨਾਂ ਦੀ ਸਾਰੀ ਟੀਮ ਦਾ, ਸੰਸਥਾ ਦਾ ਤਹਿ ਦਿਲ ਤੋਂ ਧੰਨਵਾਦ ਹੈ। ਆਪ ਸਮੂਹ ਸੰਗਤਾਂ ਦਾ ਧੰਨਵਾਦ ਜਿਨ੍ਹਾਂ ਨੇ ਸਮੇਂ ਵਿੱਚੋਂ ਸਮਾਂ ਕੱਢਿਆ ਮਹਾਰਾਜ ਜੀ ਦੇ ਪਵਿੱਤਰ ਗੁਰਬਾਣੀ ਦੇ ਦਰਸ਼ਨ ਪਰਸਨ ਆਪ ਜੀ ਕਰਨ ਵਾਸਤੇ ਆਏ ਹੋ। ਆਪ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਹੈ। ਸੋ ਆਓ, ਅੱਜ ਕੋਈ ਸਵਾਲ ਜਵਾਬ ਤੇ ਨਹੀਂ, ਆਪਾਂ ਹੁਣ ਪਾਠ ਬੋਧ ਸਮਾਗਮ ਦੀ ਸੰਥਿਆ ਦੀ ਪ੍ਰਾਰੰਭਤਾ ਕਰੀਏ। ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਹਾਂ, ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਬੈਠਣ ਦਾ ਯਤਨ ਕਰੀਏ। ਅੱਜ ਸੰਥਿਆ ਅੰਗ ਨੰਬਰ 442 ਜਿਹੜਾ ਅਗਲਾ ਸ਼ਬਦ ਇੱਥੇ ਪ੍ਰਾਰੰਭ ਹੁੰਦਾ ਹੈ, ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ, ਇੱਥੋਂ ਅੱਜ ਸੰਥਿਆ ਪ੍ਰਾਰੰਭ ਹੋਣੀ ਹੈ। ਸੋ ਪੋਥੀਆਂ ਪ੍ਰਕਾਸ਼ ਕਰਕੇ ਆਪ ਜੀ ਸੱਜਣ ਦੀ ਕਿਰਪਾਲਤਾ ਕਰੋ। ਜਿਹੜੀ ਸੰਗਤ ਥੋੜੀ ਕੋਈ ਭਾਵੇਂ ਦੇਰੀ ਨਾਲ ਆਵੇ ਉਹਨਾਂ ਨੂੰ ਬੈਠਣ ਨੂੰ ਜਗ੍ਹਾ ਜ਼ਰੂਰ ਦੇ ਦਿਆ ਕਰੋ। ਕਈ ਵਾਰੀ ਗੁਰਮੁਖ ਪਿਆਰੇ ਸੋਚਦੇ ਵੀ ਅੱਗੇ ਲੰਘਣ ਨੂੰ ਜਗ੍ਹਾ ਨਹੀਂ ਸੀ ਤੇ ਫਿਰ ਅਸੀਂ ਸਾਈਡ ਤੇ ਬਹਿ ਗਏ, ਪਰ ਕੋਸ਼ਿਸ਼ ਕਰਿਆ ਕਰੋ ਜਿੱਥੇ ਜਿੱਥੇ ਪੋਥੀਆਂ ਪ੍ਰਕਾਸ਼ ਨੇ ਜ਼ਰੂਰ ਸੰਗਤ ਦਾ ਸਹਿਯੋਗ ਕਰਕੇ ਤੇ ਉਹਨਾਂ ਨੂੰ ਉੱਥੇ ਬਿਠਾਉਣ ਵਿੱਚ ਥੋੜੀ ਮਦਦ ਕਰ ਦਿਆ ਕਰੋ, ਤਾਂ ਕਿ ਸਾਰੀਆਂ ਸੰਗਤਾਂ ਬੜੀ ਉਮੀਦ ਨਾਲ, ਬੜੇ ਚਾਅ ਨਾਲ ਇਹਨਾਂ ਸੰਥਿਆ ਸਮਾਗਮਾਂ ਦੇ ਵਿੱਚ ਆਉਂਦੀਆਂ ਨੇ। ਸੋ ਸਾਰੇ ਵੱਧ ਤੋਂ ਵੱਧ ਲਾਭ ਲਾਹ ਪ੍ਰਾਪਤ ਕਰ ਸਕਣ। ਆਓ ਹੁਣ ਪਾਠ ਭਾਈ ਇਕਬਾਲ ਸਿੰਘ ਜੀ ਨੂੰ ਮੈਂ ਬੇਨਤੀ ਕਰਾਂ ਪ੍ਰਾਰੰਭ ਕਰਨਗੇ। ਰਾਗ ਆਸਾ ਸ਼ੰਤ ਮਹੱਲਾ ਚੌਥਾ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ ਗੁਰਮੁਖ ਭਾਏ ਰਾਮ।

ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੀਵਨੋ ਮੈਂ ਜੀਵਨ ਪਾਇਆ

ਤਿੰਨ ਹੱਥ ਚੜਿਆ ਨਿਰਮੂਲਕ ਰਤਨ ਅਪਾਰਾ ਹਰ ਹਰ ਨਾਮ ਅਤੋਲਕ ਪਾਇਆ ਤੇਰੀ ਭਗਤ ਭਰੇ ਭੰਡਾਰਾ ਸਮੁੰਦ ਵਿਰੋਲ ਸਰੀਰ ਹਮ ਦੇਖਿਆ ਇੱਕ ਵਸਤ ਅਨੂਪ ਦਿਖਾਈ ਗੁਰ ਗੋਬਿੰਦ ਗੋਬਿੰਦ ਗੁਰੂ ਹੈ ਨਾਨਕ ਭੇਦ ਨਾ ਭਾਈ ਆਸਾ ਮਹੱਲਾ ਚੌਥਾ ਚਿਮ ਚਿਮੇ ਚਿਮ ਚਿਮ ਵਰਸੈ ਅੰਮ੍ਰਿਤ ਧਾਰਾ ਰਾਮ ਗੁਰਮੁਖੇ ਗੁਰਮੁਖ ਨਦਰੀ ਰਾਮ ਪਿਆਰਾ ਰਾਮ ਰਾਮ ਨਾਮ ਪਿਆਰਾ ਜਗਤ ਨਿਸਤਾ।

ਰਾਮ ਨਾਮ ਜਪਿਆ ਦੁੱਖ ਕਿਲ ਵਿਖ ਨਾਸ ਗਵਾਇਆ ਰਾਮ ਗੁਰ ਪਰਚੈ ਗੁਰ ਪਰਚੈ ਧਿਆਇਆ ਮੈਂ ਹਿਰਦੈ ਰਾਮ ਮੈਂ ਹਿਰਦੈ ਰਾਮ ਰਵਾਇਆ ਰਾਮ ਰਵਿਆ ਰਾਮ ਹਿਰਦੈ ਪਰਮ ਗਤ ਪਾਈ ਜਾ ਗੁਰ ਸਰਣਾਈ ਆਏ ਲੋਭ ਵਿਕਾਰ ਨਾਵ ਡੁੱਬਦੀ ਨਿਕਲੀ ਜਾ ਸਤਿਗੁਰ

ਸਿੱਧ ਕਾਰਜ ਸਭ ਸੁਹਾਏ ਰਾਮ, ਰੋਮੇ ਰੋਮ ਰੋਮ ਰੋਮੇ, ਮੈਂ ਗੁਰਮੁਖ ਰਾਮ ਧਿਆਏ ਰਾਮ, ਰਾਮ ਨਾਮ ਧਿਆਏ ਪਵਿੱਤ ਹੋਏ ਆਏ, ਤਿਸ ਰੂਪ ਨਾ ਰੇਖਿਆ ਕਾਈ, ਰਾਮੋ ਰਾਮ ਰਵਿਆ ਘਟ ਅੰਤਰ, ਸਭ ਤ੍ਰਿਸ਼ਨਾ ਭੁੱਖ ਗਵਾਈ, ਮਨ ਤਨ ਸੀਤਲ ਸਿਗਾਰ ਸਭ ਹੋਵਾ, ਮਨ ਤਨ ਸੀਤਲ ਸਿਗਾਰ ਸਭ ਹੋਵਾ, ਗੁਰਮਤ ਰਾਮ ਪ੍ਰਗਾਸਾ, ਨਾਨਕ ਆਪ ਅਨੁਗ੍ਰਹਿ ਕੀਆ, ਹਮ ਦਾਸਨ ਦਾਸਨ ਦਾਸਾ, ਜਿਨੀ ਰਾਮੋ ਰਾਮ ਨਾਮ ਵਿਸਾਰਿਆ, ਸੇ ਮਨਮੁਖ ਮੂੜ ਅਭਾਗੀ ਰਾਮ, ਤਿਨ ਅੰਤਰੇ ਮੋਹ ਵਿਆਪੈ, ਖਿਨ ਖਿਨ ਮਾਇਆ ਲਾਗੀ ਰਾਮ, ਮਾਇਆ ਮਲ ਲਾਗੀ ਮੂੜ ਭਏ ਅਭਾਗੀ, ਜਿਨ ਰਾਮ ਨਾਮ ਨਹਿ ਪਾਇਆ, ਅਨੇਕ ਕਰਮ ਕਰਹਿ ਅਭਿਮਾਨੀ, ਹਰ

ਨਾਨਕ ਗੁਰਮੁਖ ਨਾਮ ਧਿਆਇਆ ਤਾਂ ਪਾਏ ਮੋਖ ਦੁਆਰਾ। ਰਾਮੋ ਰਾਮ ਨਾਮ ਗੁਰੂ, ਰਾਮ ਗੁਰਮੁਖੇ ਜਾਣੇ ਰਾਮ। ਇਹ ਮਨੁਆ ਖਿਨ ਊਬ ਪਿਆਲੀ, ਭਰਮਦਾ ਇਕਤ ਘਰ ਆਣੇ ਰਾਮ। ਮਨ ਇਕਤ ਘਰ ਆਣੇ ਸਭ ਗਤ ਮਿਤ ਜਾਣੇ, ਹਰ ਰਾਮੋ ਨਾਮ ਰਸਾਏ। ਜਾਨਕੀ ਪੈਜ ਰੱਖੇ ਰਾਮ ਨਾਮਾ, ਪ੍ਰਹਿਲਾਦ ਉਧਾਰ ਤਰਾਏ। ਰਾਮੋ ਰਾਮ ਰਮੋ ਰਮ ਉੱਚਾ, ਗੁਣ ਕਹਿਤਿਆ ਅੰਤ ਨਾ ਪਾਇਆ। ਨਾਨਕ ਰਾਮ ਨਾਮ ਸੁਣ ਭੀਨੇ, ਰਾਮੈ ਨਾਮ ਸਮਾਇਆ। ਜਿਨ ਅੰਤਰੇ ਰਾਮ ਨਾਮ ਵਸੈ, ਤਿੰਨ ਚਿੰਤਾ ਸਭ ਗਵਾਇਆ। ਰਾਮ ਸਭ ਅਰਥਾ ਸਭ ਧਰਮ ਮਿਲੇ, ਮਨ ਚਿੰਦਿਆ ਸੋ ਫਲ ਪਾਇਆ। ਰਾਮ ਮਨ ਚਿੰਦਿਆ ਫਲ ਪਾਇਆ, ਰਾਮ ਨਾਮ ਧਿਆਇਆ, ਰਾਮ ਨਾਮ ਗੁਣ ਗਾਏ। ਦੁਰਮਤ ਕਬੁੱਧ ਗਈ ਸੁਧ ਹੋਈ, ਰਾਮ ਨਾਮ ਮਨ ਲਾਏ। ਸਫਲ ਜਨਮ ਸਰੀਰ ਸਭ ਹੋਆ, ਜਿਤ ਰਾਮ ਨਾਮ ਪਰਗਾਸਿਆ। ਨਾਨਕ ਹਰ ਭਜ ਸਦਾ ਦਿਨ ਰਾਤੀ, ਨਾਨਕ ਹਰ ਭਜ ਸਦਾ ਦਿਨ ਰਾਤੀ। ਗੁਰਮੁਖ ਨਿਜ ਘਰ ਵਾਸਿਆ, ਜਿਨ ਸਰਦਾ ਰਾਮ ਨਾਮ ਲੱਗੀ, ਤਿਨ ਦੂਜੇ ਚਿੱਤ ਨਾ ਲਾਇਆ। ਰਾਮ ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਪਾਇਆ। ਰਾਮ ਰਾਮ ਨਾਮ ਮਨ ਪਾਇਆ, ਪਰਮ ਸੁਖ ਪਾਇਆ। ਅੰਤ ਚੱਲਦਿਆਂ ਨਾਲ ਸਿਖਾਈ, ਰਾਮ ਨਾਮ ਧਨ ਪੂੰਜੀ ਸੰਚੀ, ਨਾ ਡੂਬੈ ਨਾ ਜਾਈ। ਰਾਮ ਨਾਮ ਇਸ ਯੁਗ ਮਹਿ ਤੁਲਹਾ, ਜਮਕਾਲ ਜਮਕਾਲ ਨੇੜ ਨਾ ਆਵੈ। ਨਾਨਕ ਗੁਰਮੁਖ ਰਾਮ ਪਛਾਤਾ, ਕਰ ਕਿਰਪਾ ਆਪ ਮਿਲਾਵੈ। ਰਾਮੋ ਰਾਮ ਨਾਮ ਸਤੇ ਸਤ, ਗੁਰਮੁਖ ਜਾਣਿਆ ਰਾਮ। ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ। ਰਾਮ ਮਨ ਤਨ ਅਰਪਿਆ, ਬਹੁਤ ਮਨ ਸਰਦਿਆ, ਗੁਰ ਸੇਵਕ ਭਾਏ ਮਿਲਾਏ। ਦੀਨਾ ਨਾਥ ਜੀਆਂ ਕਾ ਦਾਤਾ, ਪੂਰੇ ਗੁਰ ਤੇ ਪਾਏ। ਗੁਰੂ ਸਿੱਖ ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਰਾਮ ਨਾਮ ਮੰਤ ਹਿਰਦੈ ਦੇਵੈ, ਨਾਨਕ ਮਿਲਣ ਸੁਭਾਏ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਆਸਾ ਛੰਤ ਮਹੱਲਾ ਚੌਥਾ ਘਰ ਦੂਜਾ। ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਓ। ਹਰ ਸੇਵਾ ਭਾਈ ਪਰਮ ਗਤ ਪਾਈ, ਹਰ ਉੱਤਮ ਹਰ ਹਰ ਕਾਮ ਜੀਓ। ਹਰ ਉੱਤਮ ਕਾਮ ਜਪਿਐ ਹਰ ਨਾਮ, ਹਰ ਜਪਿਐ ਅਸ ਥਿਰ ਹੋਵੈ। ਜਨਮ ਮਰਨ ਦੋਵੈ ਦੁਖ ਮੇਟੇ, ਸਹਿਜੇਹੀ ਸੁਖ ਸੋਵੈ। ਹਰ ਹਰ ਕਿਰਪਾ ਧਾਰਹੁ ਠਾਕੁਰ, ਹਰ ਜਪਿਐ ਆਤਮ ਰਾਮ ਜੀਓ। ਹਰ ਹਰ ਕਰਤਾ ਦੁਖ ਬਿਨਾਸਨ, ਪਤਤ ਪਾਵਨ ਹਰ ਨਾਮ ਜੀਓ। ਹਰ ਨਾਮ ਪਦਾਰਥ ਕਲ ਯੁਗ ਉੱਤਮ, ਹਰ ਜਪਿਐ ਸਤਿਗੁਰ ਭਾਏ ਜੀਓ। ਗੁਰਮੁਖ ਹਰ ਪੜ੍ਹੀਐ, ਗੁਰਮੁਖ ਹਰ ਸੁਣੀਐ, ਹਰ ਜਪਤ ਸੁਣਤ ਦੁਖ ਜਾਏ ਜੀਓ। ਹਰ ਹਰ ਨਾਮ ਜਪਿਆ ਦੁਖ ਬਿਨਸਿਆ, ਹਰ ਨਾਮ ਪਰਮ ਸੁਖ ਪਾਇਆ। ਸਤਿਗੁਰ ਗਿਆਨ ਬਲਿਆ ਘਟ ਚਾਨਣ, ਅਗਿਆਨ ਅੰਧੇਰ ਗਵਾਇਆ। ਹਰ ਹਰ ਨਾਮ ਤਿਨੀ ਆਰਾਧਿਆ, ਜਿਨ ਮਸਤਕ ਧੁਰ ਲਿਖ ਪਾਏ ਜੀਓ। ਹਰ ਨਾਮ ਪਦਾਰਥ ਕਲ ਯੁਗ ਉੱਤਮ, ਹਰ ਜਪਿਐ ਸਤਿਗੁਰ ਭਾਏ ਜੀਓ। ਹਰ ਹਰ ਮਨ ਭਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਬਾਣ ਜੀਓ। ਹਰ ਪੀਤ ਲਗਾਈ ਹਰ ਨਾਮ ਸਿਖਾਈ, ਭ੍ਰਹਮ ਚੁਕਾ ਆਵਣ ਜਾਣ ਜੀਓ। ਆਵਣ ਜਾਣਾ ਭ੍ਰਹਮ ਭਉ ਭਾਗਾ, ਹਰ ਹਰ ਹਰ ਗੁਣ ਗਾਇਆ। ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਹਰ ਹਰ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ, ਹਰ ਹਰ ਨਾਮ ਸਮਾਇਆ। ਜਿਨ ਹਰ ਧਿਆਇਆ ਧੁਰ ਭਾਗ ਲਿਖ ਪਾਇਆ, ਤਿਨ ਸਫਲ ਜਨਮ ਪ੍ਰਵਾਨ ਜੀਓ। ਹਰ ਹਰ ਮਨ ਭਾਇਆ ਪਰਮ ਸੁਖ ਪਾਇਆ, ਹਰ ਲਾਹਾ ਪਦ ਨਿਰਬਾਣ ਜੀਓ। ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ ਤੇ ਉੱਤਮ ਹਰ ਹਰ ਲੋਕ ਜੀਓ। ਹਰ ਨਾਮ ਵਡਾਈ ਹਰ ਨਾਮ ਸਿਖਾਈ, ਗੁਰ ਸਬਦੀ ਹਰ ਰਸ ਭੋਗ ਜੀਓ। ਹਰ ਰਸ ਭੋਗ ਮਹਾਨਿਰਯੋਗ, ਵਡਭਾਗੀ ਹਰ ਰਸ ਪਾਇਆ। ਸੇ ਧਨ ਵੱਡੇ ਸਤਿਪੁਰਖਾ ਪੂਰੇ, ਜਿਨ ਗੁਰਮਤ ਨਾਮ ਧਿਆਇਆ। ਜਨ ਨਾਨਕ ਰੇਣ ਮੰਗੈ ਪਗ ਸਾਧੂ, ਮਨ ਚੂਕਾ ਸੋਗ ਵਿਯੋਗ ਜੀਓ। ਜਿਨ ਹਰ ਮੀਠ ਲਗਾਨਾ ਤੇ ਜਨ ਪ੍ਰਧਾਨਾ,
ਤੇ ਉਤਮ ਹਰ ਹਰ ਲੋਕ ਜੀਉ ਆਸਾ ਮਹੱਲਾ ਚੌਥਾ ਸਤਿਯੁਗ ਸਭ ਸੰਤੋਖ ਸਰੀਰਾ ਪੱਗ ਚਾਰੇ ਧਰਮ ਧਿਆਨ ਜੀਉ ਮਨ ਧਨ ਹਰ ਗਾਵ ਹੈ ਪਰਮ ਸੁਖ ਪਾਵ ਹੈ ਹਰ ਹਿਰਦੈ ਹਰ ਗੁਣ ਗਿਆਨ ਜੀਉ ਗੁਣ ਗਿਆਨ ਪਦਾਰਥ ਹਰ ਹਰ ਕਿਰਤਾਰਥ ਸੋਭਾ ਗੁਰਮੁਖ ਹੋਈ ਅੰਤਰ ਬਾਹਰ ਹਰ ਪ੍ਰਭ ਏਕੋ ਦੂਜਾ ਅਵਰ ਨਾ ਕੋਈ ਹਰ ਹਰ ਲਿਵ ਲਾਈ ਹਰ ਨਾਮ ਸਿਖਾਈ ਹਰ ਦਰਗਹਿ ਪਾਵੈ ਮਾਨ ਜੀਉ ਸਤਿਯੁਗ ਸਭ ਸੰਤੋਖ

ਤ੍ਰੈ ਪਗ ਟਿਕਿਆ ਮਨ ਹਿਰਦੈ ਕ੍ਰੋਧ ਜਲਾਏ ਜੀਉ ਮਨ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾ ਵਹ ਲੜ ਦੁਖ ਪਾਇਆ ਮਨ ਹਿਰਦੈ ਕ੍ਰੋਧ ਮਹਾ ਬਿਸਲੋਧ ਨਿਰਪਤਾ ਵਹ ਲੜ ਦੁਖ ਪਾਇਆ ਅੰਤਰ ਮਮਤਾ ਰੋਗ ਲਗਾਨਾ ਹੋਮੈ ਅਹੰਕਾਰ ਵਧਾਇਆ ਹਰ ਹਰ ਕਿਰਪਾ ਧਾਰੀ ਮੇਰਾ ਠਾਕੁਰ ਬਿਖ ਗੁਰਮਤ ਹਰ ਨਾਮ ਲਹਿ ਜਾਏ ਜੀਉ ਤੇਤਾ ਜੁਗ ਆਇਆ ਅੰਤਰ ਜੋਰ ਪਾਇਆ ਜਤ ਸੰਜਮ ਕਰਮ ਕਮਾਏ ਜੀਉ ਜੁਗ ਦੁਆਪਰ ਆਇਆ।

0: है जाग जाग पुन आरंभ है अत क्रिया कर्म कमाए जियो क्रिया कर्म कमाया पग द्वय खिसकाया द्वय पग टिकाए टिकाए जियो महाजोद जोद बहु कीने विच होमै पचै पचाए जियो दीन दयाल गुर साध मिलाया मिल सतगुर मल लह जाए जियो जोग द्वापर आया परम परमाया हर गोपी कान उपाए जियो।
1: इथे दो वेरी हुण पाठ कान आया है जिवें जपजी साहिब जी विच वी आप जी ने बेनती कीती सी वी हलंत आप ला के कान पाठ करना है इथे हुण लग्या होया हलंत आया है दोने थावां ते इहनूं जिवें भाई साहिब जी ने बड़ा शुद्ध पाठ कीता है इसे तरह भारा करके कान पाठ करना है। हाँ जी
0: काल जोग हर किया पग त्रै खिसकिया पग चौथा टिकै टिकाए जियो गुर शब्द कमाया आओ खद हर पाया हर कीरत हर सांत पाए जियो हर कीरत रुत आई हर नाम बढ़ाई हर हर नाम खेत जमाया कल युग बीज बीजै बिन नावै सब लाहा मूल गवाया जन नानक गुर पूरा पाया मन हिरदय नाम लिखाए जियो कल युग हर किया पग त्रै खिसकिया पग चौथा टिकै टिकाए जियो आसा महला चौथा हर कीरत मन पाई परम गत पाई हर मन तन मीठ लगान जियो हर हर रस पाया गुर मत हर त्याया तुर मस्तक भाग पुराण जियो तुर मस्तक भाग हर नाम सुहाग हर नामे हर गुण गाया मस्तक मणि प्रीत बहु प्रगटी हर नामे हर सोहाया ज्योति ज्योत मिली प्रभ पाया मिल सतगुर मनुआ मान जियो हर कीरत मन पाई परम गत पाई हर मन तन मीठ लगान जियो हर हर जस गाया परम पद पाया ते उत्तम जन प्रधान जियो तिन हम चरण सरेवा है खिन खिन पग धोवा है जिन हर मीठ लगान जियो हर मीठा लाया परम सुख पाया मुख भागा रत्ती चारे गुरमत हर गाया हर हार उर पाया हर नामा कंठ धारे सब एक दृष्ट समत कर देखै सब आत्म राम पछान जियो हर हर जस गाया परम पद पाया ते उत्तम जन प्रधान जियो सत संगत मन भाई हर रसन रसाई विच संगत हर रस होए जियो हर हर आराध्या गुर शब्द विगासिया बीजा अवरना कोए जियो अवरना कोए हर अमृत सोए जिन पिया सो बिद जाने धन धन गुरु पूरा प्रभ पाया लग संगत नाम पछाणे नामो सेव नामो आराधा बिन नामे अवरना कोए जियो सत संगत मन भाई हर रसन रसाई विच संगत हर रस होए जियो हर दया प्रभ धारहु पाखण हम तारहु कढ लेवहु शब्द सुभाए जियो मोह चीकड़ फाथे निगरत हम जाते हर बाह प्रभु पकराए जियो प्रभ बाह पकराई उत्तम मत पाई गुर चरणी जन लागा हर हर नाम जपिया आराध्या हर हर नाम जपिया आराध्या मुख मस्तक भाग सुभागा जन नानक हर कृपा धारी मन हर हर मीठा मन हर हर मीठा लाए जियो हर दया प्रभ धारहु पाखण हम तारहु कढ लेवहु शब्द सुभाए जियो आसा महला चौथा मन नाम जपाना हर हर मन भाना हर भगत जना मन चाओ जियो जो जन मर जीवे तिन अमृत पीवे मन लागा गुरमत भाओ जियो मन हर हर भाओ गुर करे पसाओ जीवन मुक्त सुख होई जीवन मरण हर नाम सुहेले मन हर हर हिरदय सोई मन हर हर बसिया गुरमत हर रसिया हर हर रस गटाक पियाओ जियो मन नाम जपाना हर हर मन भाना हर भगत जना मन चाओ जियो जग मरण ना पाया नित आप लुकाया मत जम पकड़ै लै जाए जियो हर अंतर बाहर हर प्रभ एको एहो जियड़ा रखिया ना जाए जियो क्यों जियो रखीजै हर वस्त लोड़ीजै जिसकी वस्त सो लै जाए जियो मनमुख करन पलाव कर भरमे ਸਭ ਔਖਦ ਦਾਰੂ ਲਾਏ ਜੀਉ ਜਿਸ ਕੀ ਵਸਤ ਪ੍ਰਭ ਲਏ ਸੋ ਆਮੀ ਜਨ ਉਭਰੇ ਸਬਦ ਕਮਾਏ ਜੀਉ ਜਗ ਮਰਨ ਨਾ ਭਾਇਆ ਨਿਤ ਆਪ ਲੁਕਾਇਆ ਮਤ ਜਮ ਪਕੜੈ ਲੈ ਜਾਏ ਜੀਉ ਧੁਰ ਮਰਨ ਲਿਖਾਇਆ ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਭਰੇ ਹਰ ਹਰ ਧਿਆਨ ਜੀਉ ਹਰ ਸੋਭਾ ਪਾਈ ਹਰ ਨਾਮ ਵਡਿਆਈ ਹਰ ਦਰਗਹ ਹੈ ਪੈਦੇ ਜਾਨ ਜੀਉ ਹਰ ਦਰਗਹ ਹੈ ਪੈਦੇ ਹਰ ਨਾਮੈ ਸੀਧੇ ਹਰ ਨਾਮੈ ਤੇ ਸੁਖ ਪਾਇਆ ਜਨਮ ਮਰਨ ਦੋਵੈ ਦੁਖ ਮੇਟੇ ਹਰ ਰਾਮੈ ਨਾਮ ਸਮਾਇਆ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਰਲ ਏਕੋ ਹੋਏ ਹਰ ਜਨ ਪ੍ਰਭ ਏਕ ਸਮਾਨ ਜੀਉ ਧੁਰ ਮਰਨ ਲਿਖਾਇਆ ਗੁਰਮੁਖ ਸੋਹਾਇਆ ਜਨ ਉਭਰੇ ਹਰ ਹਰ ਧਿਆਨ ਜੀਉ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਾਗ ਗੁਰਮੁਖ ਆਸ ਥਿਰ ਹੋਏ ਜੀਉ ਗੁਰ ਮੰਤਰ ਦ੍ਰਿੜਾਏ ਹਰ ਰਸ ਕਰਸਾਏ ਹਰ ਅੰਮ੍ਰਿਤ ਹਰ ਮੁਖ ਚੋਏ ਜੀਉ ਹਰ ਅੰਮ੍ਰਿਤ ਰਸ ਪਾਇਆ ਮੁਆ ਜੀਵ ਆਇਆ ਫਿਰ ਬਾਹੁੜ ਮਰਨ ਨਾ ਹੋਈ ਹਰ ਹਰ ਨਾਮ ਅਮਰ ਪਦ ਪਾਇਆ ਹਰ ਨਾਮ ਸਮਾਵੈ ਸੋਈ ਜਨ ਨਾਨਕ ਨਾਮ ਆਧਾਰ ਟੇਕ ਹੈ ਬਿਨ ਨਾਵੈ ਅਵਰ ਨਾ ਕੋਏ ਜੀਉ ਜਗ ਉਪਜੈ ਬਿਨਸੈ ਬਿਨਸ ਬਿਨਾਸੈ ਲਗ ਗੁਰਮੁਖ ਆਸ ਥਿਰ ਹੋਏ ਜੀਉ ਆਸਾ ਮਹੱਲਾ ਚੌਥਾ ਚੰਤ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਉ ਤਾ ਕੀ ਗਤ ਕਹੀ ਨਾ ਜਾਈ ਅਮਿਤ ਵਡਿਆਈ ਮੇਰਾ ਗੋਬਿੰਦ ਅਲਖ ਅਪਾਰ ਜੀਉ ਗੋਬਿੰਦ ਅਲਖ ਅਪਾਰ ਅਪਰੰਪਰ ਆਪ ਆਪਣਾ ਜਾਣੈ ਕਿਆ ਇਹ ਜੰਤ ਵਿਚਾਰੇ ਕਹੀ ਹੈ ਜੋ ਤੁਦ ਆਖ ਵਖਾਣੈ ਜਿਸ ਨੋ ਨਦਰ ਕਰਹਿ ਤੂੰ ਆਪਣੀ ਸੋ ਗੁਰਮੁਖ ਕਰੇ ਵਿਚਾਰ ਜੀਉ ਵੱਡਾ ਮੇਰਾ ਗੋਬਿੰਦ ਅਗਮ ਅਗੋਚਰ ਆਦਿ ਨਿਰੰਜਨ ਨਿਰੰਕਾਰ ਜੀਉ ਤੂੰ ਆਦਿ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਘਟ ਘਟ ਅੰਤਰ ਸਰਬ ਨਿਰੰਤਰ ਸਭ ਮਹਿ ਰਹਿਆ ਸਮਾਏ ਜੀਉ ਘਟ ਅੰਤਰ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਅੰਤ ਨਾ ਪਾਇਆ ਤਿਸ ਰੂਪ ਨਾ ਰੇਖ ਆਦਿਸ਼ਟ ਅਗੋਚਰ ਗੁਰਮੁਖ ਅਲਖ ਲਖਾਇਆ ਸਦਾ ਆਨੰਦ ਰਹਿ ਦਿਨ ਰਾਤੀ ਸਹਿਜੇ ਨਾਮ ਸਮਾਏ ਜੀਉ ਤੂੰ ਆਦਿ ਪੁਰਖ ਅਪਰੰਪਰ ਕਰਤਾ ਤੇਰਾ ਪਾਰ ਨਾ ਪਾਇਆ ਜਾਏ ਜੀਉ ਤੂੰ ਸਤ ਪਰਮੇਸ਼ਰ ਸਦਾ ਅਭਿਨਾਸੀ ਹਰ ਹਰ ਗੁਣੀ ਨਿਧਾਨ ਜੀਉ ਹਰ ਹਰ ਪ੍ਰਭ ਏਕੋ ਅਵਰ ਨਾ ਕੋਈ ਤੂੰ ਆਪੇ ਪੁਰਖ ਸੁਜਾਨ ਜੀਉ ਪੁਰਖ ਸੁਜਾਨ ਤੂੰ ਪ੍ਰਧਾਨ ਤੁਦ ਜੇਵੜ ਅਵਰ ਨਾ ਕੋਈ ਤੇਰਾ ਸ਼ਬਦ ਸਭ ਤੂੰ ਹੈ ਵਰਤ ਹੈ ਤੂੰ ਆਪੇ ਕਰਹਿ ਸੋ ਹੋਈ ਹਰ ਸਭ ਮਹਿ ਰਵਿਆ ਏਕੋ ਸੋਈ ਗੁਰਮੁਖ ਲਖਿਆ ਹਰ ਨਾਮ ਜੀਉ ਤੂੰ ਸਤ ਪਰਮੇਸ਼ਰ ਸਦਾ ਅਭਿਨਾਸੀ ਹਰ ਹਰ ਗੁਣੀ ਨਿਧਾਨ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤਿਵੈ ਚਲਾਏ ਜੀਉ ਤੁਦ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸ਼ਬਦ ਸਮਾਏ ਜੀਉ ਸਭ ਸ਼ਬਦ ਸਮਾਵੈ ਜਾਂ ਤੁਦ ਭਾਵੈ ਤੇਰੈ ਸ਼ਬਦ ਵਡਿਆਈ ਗੁਰਮੁਖ ਬੁੱਧ ਪਾਈਐ ਆਪ ਗਵਾਈਐ ਸ਼ਬਦੇ ਰਹਿਆ ਸਮਾਈ ਤੇਰਾ ਸ਼ਬਦ ਅਗੋਚਰ ਗੁਰਮੁਖ ਪਾਈਐ ਨਾਨਕ ਨਾਮ ਸਮਾਏ ਜੀਉ ਸਭ ਤੂੰ ਹੈ ਕਰਤਾ ਸਭ ਤੇਰੀ ਵਡਿਆਈ ਜੋ ਭਾਵੈ ਤਿਵੈ ਚਲਾਏ ਜੀਉ
2: ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਸਾ ਮਹੱਲਾ ਚੌਥਾ ਛੰਤ ਘਰ ਚੌਥਾ ਹਰ
3: ਸੰਗਤ ਦੇ ਚਰਨਾਂ ਦੇ ਵਿੱਚ ਦਾਸ ਬੇਨਤੀ ਕਰਨੀ ਚਾਹੁੰਦਾ ਹੈ ਹੁਣ ਅੱਗੇ ਜੋ ਸੋਢੀ ਸੁਲਤਾਨ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਸ਼ੰਤ ਆਰੰਭ ਹੋ ਰਹੇ ਹਨ ਇਹਨਾਂ ਨੂੰ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਅੰਦਰ ਸਲੋਕ ਦੀ ਆਰੰਭਤਾ ਤੋਂ ਪਹਿਲਾਂ ਪੜ੍ਹਿਆ ਜਾਂਦਾ ਹੈ ਮਹਾਂਪੁਰਖ ਸੱਚਖੰਡ ਵਾਸੀ ਪੰਥ ਰਤਨ ਸ਼੍ਰੀ ਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਕਸਰ ਵਿਦਿਆਰਥੀਆਂ ਨੂੰ ਸਮਝਾਉਂਦੇ ਸਨ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ ਆਰੰਭ ਹੋਇਆ ਹੋਇਆ ਸੀ। ਜਿਸ ਰੂਪ ਦੇ ਵਿੱਚ ਸ਼੍ਰੀ ਆਸਾ ਜੀ ਦੀ ਵਾਰ ਦਾ ਆਪਾਂ ਪਾਠ ਜਾਂ ਕੀਰਤਨ ਕਰਦੇ ਹਾਂ ਉਹ ਸਮੇਂ ਇਸ ਤਰ੍ਹਾਂ ਨਹੀਂ ਸੀ ਕੀਤਾ ਜਾਂਦਾ। ਪਹਿਲੇ ਪਹਿਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 22 ਵਾਰਾਂ ਲਿਖੀਆਂ ਹੋਈਆਂ ਨੇ, ਉਹਨਾਂ 22 ਵਾਰਾਂ 'ਤੇ 9 ਧੁਨਾਂ ਮੀਰੀ ਪੀਰੀ ਦੇ ਮਾਲਕ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਚੜ੍ਹਾਈਆਂ, ਪਰ 22 ਵਾਰਾਂ ਦੇ ਵਿੱਚੋਂ ਸ਼੍ਰੀ ਆਸਾ ਜੀ ਦੀ ਵਾਰ ਦੀ ਚੋਣ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ। ਕੁਛ ਵਿਦਵਾਨਾਂ ਦੇ ਖਿਆਲਾਂ ਦੇ ਮੁਤਾਬਕ ਗੁਰੂ ਨਾਨਕ ਸਾਹਿਬ ਜੀ ਦੀ ਵਧੇਰੇ ਬਾਣੀ ਵੀ ਆਸਾ ਰਾਗ ਦੇ ਅੰਦਰ ਹੀ ਉਚਾਰਨ ਕੀਤੀ ਮਿਲਦੀ ਹੈ। ਆਸਾ ਰਾਗ ਗੁਰੂ ਮਹਾਰਾਜ ਨੂੰ ਬਹੁਤ ਪਿਆਰਾ ਅਤੇ ਮਨ ਭਾਉਂਦਾ ਰਾਗ ਸੀ। ਇਸ ਵਾਸਤੇ ਉਹਨਾਂ ਨੇ ਸ਼੍ਰੀ ਆਸਾ ਜੀ ਦੀ ਵਾਰ ਦਾ ਰੋਜ਼ਾਨਾ ਕੀਰਤਨ ਕਰਨਾ ਆਰੰਭ ਕੀਤਾ। ਉਸ ਵੇਲੇ ਵਾਰਾਂ ਕੇਵਲ ਪੌੜੀਆਂ ਦੇ ਵਿੱਚ ਹੀ ਲਿਖੀਆਂ ਮਿਲਦੀਆਂ। ਗੁਰੂ ਅਰਜਨ ਦੇਵ ਮਹਾਰਾਜ ਨੇ ਜਦੋਂ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਗੁਰਦੁਆਰਾ ਰਾਮਸਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਉਸ ਵੇਲੇ ਸੰਪੂਰਨ ਬਾਣੀ ਨੂੰ ਬੜੀ ਸੋਹਣੀ ਤਰਤੀਬ ਦੇ ਨਾਲ ਲਿਖਵਾਇਆ, ਜਿਹਦੇ ਦਰਸ਼ਨ ਆਪਾਂ ਹੁਣ ਕਰਦੇ ਹਾਂ। ਪਰ ਇਹਦੇ ਨਾਲ ਨਾਲ ਜਿਹੜੀ ਹੋਰ ਸੂਖਮ ਵਿਚਾਰ ਹੈ ਉਹਦੇ ਬਾਰੇ ਮਹਾਂਪੁਰਖ ਦੱਸਦੇ ਸਨ। ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਹੀ ਕੀਰਤਨ ਹੁੰਦਾ ਸੀ। ਆਸਾ ਜੀ ਦੀ ਵਾਰ ਉਹਨਾਂ ਦੀ ਉਚਾਰਨ ਕੀਤੀ ਸੀ, ਉਸੇ ਦਾ ਕੀਰਤਨ ਹੁੰਦਾ ਸੀ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਵਿੱਚ ਸਲੋਕਾਂ ਦੀ ਆਰੰਭਤਾ ਹੋਈ। ਉਹ ਕਿਉਂ? ਜਦੋਂ ਆਪਾਂ ਸ਼੍ਰੀ ਆਸਾ ਜੀ ਦੀ ਵਾਰ ਦੇ ਸਲੋਕ ਪੜ੍ਹਦੇ ਹਾਂ, ਕੁਝ ਸਲੋਕ ਗੁਰੂ ਅੰਗਦ ਦੇਵ ਮਹਾਰਾਜ ਦੇ ਵੀ ਮਹੱਲਾ ਦੂਜਾ ਦੇ ਸਿਰਲੇਖ ਹੇਠ ਲਿਖੇ ਆਪਾਂ ਪੜ੍ਹਦੇ ਵੀ ਹਾਂ ਅਤੇ ਦਰਸ਼ਨ ਵੀ ਕਰਦੇ ਹਾਂ। ਫਿਰ ਗੁਰੂ ਅਮਰਦਾਸ ਮਹਾਰਾਜ ਦਾ ਸਮਾਂ ਆਇਆ, ਉਹ ਸਮੇਂ ਵੀ ਸਲੋਕ ਅਤੇ ਪੌੜੀਆਂ ਦਾ ਕੀਰਤਨ ਹੁੰਦਾ ਰਿਹਾ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਦਾ ਸਮਾਂ ਆਇਆ, ਫਿਰ ਉਹਨਾਂ ਨੇ ਇਹ ਸ਼ੰਤ ਜਿਹੜੇ ਹੁਣ ਆਰੰਭ ਹੋਣਗੇ ਇਹ ਉਚਾਰਨ ਕੀਤੇ। ਫਿਰ ਇਹਨਾਂ ਸਲੋਕ ਤੋਂ ਪਹਿਲਾਂ ਇਹਨਾਂ ਸ਼ੰਤਾਂ ਦਾ ਗਾਇਨ ਕਰਨਾ ਗੁਰੂ ਰਾਮਦਾਸ ਮਹਾਰਾਜ ਨੇ ਆਰੰਭ ਕੀਤਾ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਦੇ ਸਮੇਂ ਫਿਰ ਇਹਨਾਂ ਪੌੜੀਆਂ ਸਲੋਕਾਂ ਸ਼ੰਤਾਂ ਦੇ ਸਹਿਤ ਜਿਹੜੇ ਹੋਰ ਸ਼ਬਦ ਵੀ ਨੇ ਉਹਨਾਂ ਦਾ ਗਾਇਨ ਆਰੰਭ ਹੋਇਆ, ਜਿਹੜਾ ਕਿ ਅੱਜ ਵੀ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਾਡੇ ਪੰਜ ਤਖ਼ਤ ਸਾਹਿਬਾਨ ਹੋਰ ਵੀ ਇਤਿਹਾਸਕ ਅਸਥਾਨਾਂ 'ਤੇ ਜਿਸ ਢੰਗ ਦੇ ਨਾਲ ਸ਼੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਇਹ ਗੁਰੂ ਅਰਜਨ ਦੇਵ ਮਹਾਰਾਜ ਨੇ ਆਰੰਭ ਕੀਤਾ ਹੈ, ਜਿਸ ਦੇ ਵਿੱਚ ਵਾਰਾਂ, ਸਲੋਕ, ਸ਼ੰਤ ਅਤੇ ਸ਼ਬਦਾਂ ਦਾ ਵੀ ਗਾਇਨ ਕੀਤਾ ਜਾਂਦਾ। ਇਹ ਵਿਸ਼ੇਸ਼ ਵਿਚਾਰ ਸੰਗਤਾਂ ਦੀ ਜਾਣਕਾਰੀ ਹਿੱਤ ਬੇਨਤੀ ਕੀਤੀ ਗਈ ਹੈ। ਹੁਣ ਉਹ ਸ਼ੰਤ ਜੋ ਸ੍ਰੀ ਆਸਾ ਜੀ ਦੀ ਵਾਰ ਦੇ ਵਿੱਚ ਪੜ੍ਹੇ ਜਾਂਦੇ ਹਨ ਅਤੇ ਗਾਇਨ ਕੀਤੇ ਜਾਂਦੇ ਹਨ ਉਹ ਆਰੰਭ ਹੋ ਰਹੇ ਨੇ। ਇਸ ਵਾਸਤੇ ਦਾਸ ਨੇ ਪਹਿਲਾਂ ਹੀ ਬੇਨਤੀ ਕਰ ਦਿੱਤੀ ਹੈ ਅਤੇ ਅੱਗੇ ਸ੍ਰੀ ਆਸਾ ਜੀ ਦੀ ਵਾਰ ਵੀ ਆਰੰਭ ਹੋਵੇਗੀ, ਉੱਥੇ ਬਹੁਤ ਹੀ ਵਿਚਾਰ ਕਰਨ ਦੀ ਫਿਰ ਹੁਣ ਲੋੜ ਨਹੀਂ ਰਹਿ ਗਈ। ਆਓ ਹੁਣ ਆਪਾਂ ਮੂਲ ਪਾਠ ਦੇ ਨਾਲ ਜੁੜੀਏ ਅਤੇ ਆਖੋ

ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ ਹਰ ਗੁਰੂ ਮਿਲਾਵਹੁ ਮੇਰੇ ਪਿਆਰੇ ਘਰ ਵਸੈ ਹਰੇ ਰੰਗ ਰਲੀਆ ਮਾਣਹੁ ਮੇਰੇ ਪਿਆਰੇ ਹਰ ਕਿਰਪਾ ਕਰੇ ਗੁਰ ਨਾਨਕ ਤੁੱਠਾ ਮੇਰੇ ਪਿਆਰੇ ਮੇਲੇ ਹਰੇ ਮੈਂ ਪ੍ਰੇਮ ਨਾ ਚਾਖਿਆ ਮੇਰੇ ਪਿਆਰੇ ਭਾਉ ਕਰੇ ਮਨ ਤ੍ਰਿਸ਼ਨਾ ਨਾ ਬੁਝੀ ਮੇਰੇ ਪਿਆਰੇ ਨਿਤ ਆਸ ਕਰੇ ਨਿਤ ਜੋਬਨ ਜਾਵੈ ਮੇਰੇ ਪਿਆਰੇ ਜਮ ਸਾਸ ਹਿਰੇ ਭਾਗ ਮਣੀ ਸੋਹਾਗਣ ਮੇਰੇ ਪਿਆਰੇ ਨਾਨਕ ਹਰ ਉਰ ਧਾਰੇ

ਮੇਲ ਗੁਰੂ ਮੁਖ ਗੁਰਮੁਖ ਮੇਲ ਸਾ ਗੁਰ ਨਾਨਕ ਪਾਇਆ ਮੇਰੇ ਪਿਆਰੇ ਧੁਰ ਮਸਤਕ ਲੇਖ ਸਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਮਹੱਲਾ ਪੰਜਵਾ ਛੰਤ ਘਰ ਪਹਿਲਾ ਅਨਦੋ ਅਨਦ ਘਣਾ ਮੈਂ ਸੋ ਪ੍ਰਭ ਡੀਠਾ ਰਾਮ ਚਾਖਿਆੜਾ ਚਾਖਿਆੜਾ ਮੈਂ ਹਰ ਰਸ ਮਿੱਠਾ ਰਾਮ ਹਰ ਰਸ ਮਿੱਠਾ ਮਨ ਮਹਿ ਬੂਠਾ ਸਤਿਗੁਰ ਤੂਠਾ ਸਹਿਜ ਭਇਆ ਗ੍ਰਹਿ ਵਸ ਆਇਆ ਮੰਗਲ ਗਾਇਆ ਪੰਚ ਦੁਸ਼ਟ ਓਏ ਭਾਗ ਗਇਆ ਸੀਤਲ ਆਗਾਣੇ ਅੰਮ੍ਰਿਤ ਬਾਣੇ ਸਾਜਨ ਸੰਤ

ਸਭ ਕਿਛ ਪਾਇਆ ਨਾਮ ਧਿਆਈ ਰਾਮ ਨਾਮ ਧਿਆਈ ਸਦਾ ਸਖਾਈ ਸਹਿਜ ਸੁਭਾਈ ਗੋਬਿੰਦਾ ਗਣਤ ਮਿਟਾਈ ਚੂਕੀ ਧਾਈ ਕਦੇ ਨਾ ਵਿਆਪੈ ਮਨ ਚਿੰਦਾ ਗੋਬਿੰਦ ਗਾਜੇ ਅਨਹਦ ਵਾਜੇ ਅਚਰਜ ਸੋਭ ਬਣਾਈ ਕਹੋ ਨਾਨਕ ਪਿਰ ਮੇਰਾ ਸੰਗੇ ਤਾਂ ਮੈਂ ਨਵ ਨਿਧ ਪਾਈ ਸਰਸਿਆੜੇ ਮੇਰੇ ਭਾਈ ਸਭ ਮੀਤਾ ਰਾਮ ਬਿਖਮੋ ਬਿਖਮ ਅਖਾੜਾ ਮੈਂ ਗੁਰ ਮਿਲ ਜੀਤਾ ਹਰ ਹਰ ਕੀਤਾ ਟੂਟੀ ਭੀਤਾ ਭਰਮ ਗੜਾ ਪਾਇਆ ਖਜ਼ਾਨਾ ਬਹੁਤ ਨਿਧਾਨਾ ਸਾਣਥ ਮੇਰੀ ਆਪ ਖੜਾ ਸੋਈ ਸੋ ਗਿਆਨਾ ਸੋ ਪ੍ਰਧਾਨਾ ਜੋ ਪ੍ਰਭ ਆਪਣਾ ਕੀਤਾ ਕਹੋ ਨਾਨਕ ਜਾਂ ਵੱਲ ਸੁਆਮੀ ਤਾਂ ਸਰਸੇ ਭਾਈ ਮੀਤਾ ਆਸਾ ਮਹੱਲਾ ਪੰਜਵਾ ਅਕਥਾ ਹਰ ਅਕਥ ਕਥਾ ਕਿਛ ਜਾਏ ਨਾ ਜਾਣੀ ਰਾਮ ਸੁਰ ਨਰ ਮੁਨ ਜਨ ਸਹਿਜ ਵਖਾਣੀ ਰਾਮ ਸਹਿਜੇ ਵਖਾਣੀ ਅਮਿਓ ਬਾਣੀ ਚਰਨ ਕਮਲ ਰੰਗ ਲਾਇਆ ਜਪ ਏਕ ਅਲਖ ਪ੍ਰਭ ਨਿਰੰਜਨ ਮਨ ਚਿੰਦਿਆ ਫਲ ਪਾਇਆ ਤਜ ਮਾਨ ਮੋਹ ਵਿਕਾਰ ਦੂਜਾ ਜੋਤੀ ਜੋਤ ਸਮਾਣੀ ਬਿਨਵੰਤ ਨਾਨਕ ਗੁਰ ਪ੍ਰਸਾਦੀ ਸਦਾ ਹਰ ਰੰਗ ਮਾਣੀ ਹਰ ਸੰਤ ਸੱਜਣ ਮੇਰੇ ਮੀਤ ਸਹਾਈ ਰਾਮ ਵਡਭਾਗੀ ਸਤ ਸੰਗਤ ਪਾਈ ਰਾਮ ਵਡਭਾਗੀ ਪਾਏ ਨਾਮ ਧਿਆਏ ਲਾਥੇ ਦੁਖ ਸੰਤਾਪੈ ਗੁਰ ਚਰਣੀ ਲਾਗੇ ਭ੍ਰਮ ਭਉ ਭਾਗੇ ਆਪ ਮਿਟਾਇਆ ਆਪੈ ਕਰ ਕਿਰਪਾ ਮੇਲੇ ਪ੍ਰਭ ਆਪਣੇ ਵਿਛੁੜ ਕਤਹਿ ਨਾ ਜਾਈ ਬਿਨਵੰਤ ਨਾਨਕ ਦਾਸ ਤੇਰਾ ਸਦਾ ਹਰ ਸਰਣਾਈ ਹਰ ਦਰ ਸੋਹਨ ਤੇਰੇ ਭਗਤ ਪਿਆਰੇ ਰਾਮ ਵਾਰੀ ਤਿੰਨ ਵਾਰੀ ਜਾਵਾ ਸਾਧ ਬਲਿਹਾਰੇ ਕਰ ਨਮਸਕਾਰੇ ਜਿਨ ਭੇਟਤ ਪ੍ਰਭ ਜਾਤਾ ਘਟ ਘਟ ਰਵ ਰਹਿਆ ਸਭ ਥਾਈ ਪੂਰਨ ਪੁਰਖ ਵਿਧਾਤਾ ਗੁਰਪੂਰਾ ਪਾਇਆ ਨਾਮ ਧਿਆਇਆ ਜੂਐ ਜਨਮ ਨਾ ਹਾਰੇ ਬਿਨਵੰਤ ਨਾਨਕ ਸਰਣ ਤੇਰੀ ਰਾਖ ਕਿਰਪਾ ਧਾਰੇ

0: ਹਰ ਧੂੜੀ ਨਹਾਈਐ ਮੈਲ ਗਵਾਈਐ ਜਨਮ ਮਰਨ ਦੁੱਖ ਲਾਥੇ ਅੰਤਰ ਬਾਹਰ ਸਦਾ ਹਧੂਰੇ ਪਰਮੇਸ਼ਰ ਪ੍ਰਭ ਸਾਥੇ ਅੰਤਰ ਬਾਹਰ ਸਦਾ ਹਧੂਰੇ ਪਰਮੇਸ਼ਰ ਪ੍ਰਭ ਸਾਥੇ ਮਿਟੇ ਦੁੱਖ ਕਲਿਆਣ ਕੀਰਤਨ ਬਹੁੜ ਜੋ ਨਾ ਪਾਵਾ ਬਿਰਵੰਤ ਨਾਨਕ ਗੁਰ ਸਰਨ ਤਰੀਐ ਆਪਣੇ ਪ੍ਰਭ ਭਾਵਾ ਆਸਾ ਚੰਤ ਮਹੱਲਾ ਪੰਜਵਾ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਕਮਲ ਮਨ ਬੇਧਿਆ ਹਰ ਚਰਨ ਕਮਲ ਮਨ ਬੇਧਿਆ ਕਿਛ ਆਨ ਨਾ ਮਿੱਠਾ ਰਾਮ ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡੀਠਾ ਰਾਮ ਰਾਜੇ ਹਰ ਘਟ ਘਟੇ ਡੀਠਾ ਅੰਮ੍ਰਿਤੋ ਬੂਠਾ ਜਨਮ ਮਰਨ ਦੁੱਖ ਨਾਠੇ ਗੁਣ ਨਿਧ ਗਾਇਆ ਸਭ ਦੁੱਖ ਮਿਟਾਇਆ ਹਉਮੈ ਬਿਨਸੀ ਗਾਠੇ ਪ੍ਰਿਉ ਸਹਿਜ ਸੁਭਾਈ ਛੋੜ ਨਾ ਜਾਈ ਮਨ ਲਾਗਾ ਰੰਗ ਮਜੀਠਾ ਹਰ ਨਾਨਕ ਬੇਦੇ ਚਰਨ ਕਮਲ ਹਰ ਨਾਨਕ ਬੇਦੇ ਚਰਨ ਕਮਲ ਕਿਛ ਆਨ ਨਾ ਮਿੱਠਾ ਜਉ ਰਾਤੀ ਜਲ ਮਾਸ਼ੁਲੀ ਤਿਉ ਰਾਮ ਰਸ ਮਾਤੇ ਰਾਮ ਰਾਜੇ ਗੁਰਪੂਰੈ ਉਪਦੇਸਿਆ ਜੀਵਨ ਗਤ ਭਾਤੇ ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ ਆਪ ਲੀਏ ਲੜ ਲਾਏ ਹਰ ਰਤਨ ਪਦਾਰਥੋ ਪ੍ਰਗਟੋ ਪੂਰਨੋ ਛੋੜ ਨਾ ਕਤਹੂ ਜਾਏ ਪ੍ਰਭ ਸੁਗਰ ਸਰੂਪ ਸੁਜਾਨ ਸੁਆਮੀ ਤਾ ਕੀ ਮਿਟੈ ਨਾ ਦਾਤੇ ਜਲ ਜਲ ਸੰਗ ਰਾਤੀ ਮਾਸ਼ੁਲੀ ਨਾਨਕ ਹਰ ਮਾਤੇ ਚਾਤ੍ਰਿਕ ਚਾਤ੍ਰਿਕ ਜਾਚੈ ਬੂੰਦ ਜਉ ਚਾਤ੍ਰਿਕ ਜਾਚੈ ਬੂੰਦ ਜਉ ਹਰ ਪ੍ਰਾਣ ਅਧਾਰਾ ਰਾਮ ਰਾਜੇ ਮਾਲਕ ਜੀਨਾ ਸੁਤ ਭਰਾਤ ਮੀਤ ਸਭ ਹੂੰ ਤੇ ਪਿਆਰਾ ਰਾਮ ਰਾਜੇ ਸਭ ਹੂੰ ਤੇ ਪਿਆਰਾ ਪੁਰਖ ਨਿਰਾਰਾ ਤਾ ਕੀ ਗਤ ਨਹੀਂ ਜਾਣੀਐ ਹਰ ਸਾਸ ਗਿਰਾਸ ਨਾ ਬਿਸਰੈ ਕਬਹੂੰ ਗੁਰ ਸਬਦੀ ਰੰਗ ਮਾਣੀਐ ਪ੍ਰਭ ਪੁਰਖ ਜਗ ਜੀਵਨੋ ਸੰਤ ਰਸ ਪੀਵਨੋ ਜਪ ਭਰਮ ਮੋਹ ਦੁੱਖ ਡਾਰਾ ਚਾਤ੍ਰਿਕ ਜਾਚੈ ਬੂੰਦ ਜਉ ਨਾਨਕ ਹਰ ਪਿਆਰਾ ਮਿਲੇ ਨਰਾਇਣ ਆਪਣੇ ਮਾਨੋਰਥੋ ਪੂਰਾ ਰਾਮ ਰਾਜੇ ਢਾਠੀ ਭੀਤ ਭਰਮ ਕੀ ਭੇਟਤ ਗੁਰ ਸੂਰਾ ਰਾਮ ਰਾਜੇ ਪੂਰਨ ਗੁਰ ਪਾਏ ਪੁਰਬ ਲਿਖਾਏ ਸਭ ਨਿਧ ਦੀਨ ਦਇਆਲਾ ਆਦ ਮੱਧ ਅੰਤ ਪ੍ਰਭ ਸੋਈ ਸੁੰਦਰ ਗੁਰ ਗੋਪਾਲਾ ਸੂਖ ਸਹਿਜ ਆਨੰਦ ਕਨੇਰੇ ਪਤਤ ਪਾਵਨ ਸਾਧੂ ਧੂਰਾ ਹਰ ਮਿਲੇ ਨਰਾਇਣ ਨਾਨਕਾ ਮਾਨੋਰਥੋ ਪੂਰਾ ਆਸਾ ਮਹੱਲਾ ਪੰਜਵਾ ਚੰਤ ਘਰ ਸੇਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਜਾ ਕਉ ਭਏ ਕਿਰਪਾਲ ਪ੍ਰਭ ਹਰ ਹਰ ਸਹੀ ਜਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਉ ਭੇਟਤ ਸਾਧ ਸੰਗਾਤ ਛੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਚ ਨਹੀਂ ਮਨ ਐਸੀ ਪ੍ਰੀਤ ਹਰੇ ਅਬ ਉਰਜੋ ਅਲ ਕਮਲੇਹ ਬਾਸਨ ਮਾਹੇ ਮਗਨ ਇਕ ਖਿਨ ਪੀ ਨਾਹੇ ਟਰੈ ਖਿਨ ਨਾਹੇ ਟਰੀਐ ਪ੍ਰੀਤ ਹਰੀਐ ਸੀਗਾਰ ਹਬ ਰਸ ਅਰਪੀਐ ਜਹਿ ਦੁਖ ਸੁਣੀਐ ਜਮ ਪੰਥ ਭਣੀਐ ਤਹਿ ਸਾਧ ਸੰਗ ਨਾ ਡਰਪੀਐ ਕਰ ਕੀਰਤ ਗੋਬਿੰਦ ਗੁਣੀਐ ਸਗਲ ਪਰਾਛਤ ਦੁਖ ਹਰੇ ਕਹੋ ਨਾਨਕ ਛੰਤ ਗੋਬਿੰਦ ਹਰ ਕੇ ਮਨ ਹਰਸਿਓ ਨੇਹੋ ਕਰੇ ਹੋ ਐਸੀ ਮਨ ਪ੍ਰੀਤ ਹਰੇ ਜੈਸੀ ਮਛੁਲੀ ਨੀਰ ਇਕ ਖਿਨ ਪੀ ਨਾ ਧੀਰੇ ਮਨ ਐਸਾ ਨੇਹ ਕਰੇ ਹੋ ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੈ ਬਰਸ ਸੁਹਾਵੇ ਮੇਹ ਹਰ ਪ੍ਰੀਤ ਕਰੀਜੈ ਏਹੋ ਮਨ ਦੀਜੈ ਅਤ ਲਾਈਐ ਚਿੱਤ ਮੁਰਾਰੀ ਮਾਨ ਨਾ ਕੀਜੈ ਸਰਨ ਪ੍ਰੀਜੈ ਦਰਸ਼ਨ ਕਉ ਬਲਿਹਾਰੀ ਮਾਨ ਨਾ ਕੀਜੈ ਸਰਨ ਪ੍ਰੀਜੈ ਦਰਸ਼ਨ ਕਉ ਬਲਿਹਾਰੀ ਗੁਰ ਸੁਪ੍ਰਸੰਨੇ ਮਿਲ ਨਾਹ ਵਿਛੁਨੇ ਧਨ ਦੇਦੀ ਸਾਜ ਸੁਨੇਹਾ ਕਹੋ ਨਾਨਕ ਸ਼ੰਤ ਅਨੰਤ ਠਾਕੁਰ ਕੇ ਹਾਰ ਸਿਉ ਕੀਜੈ ਨੇਹਾ ਮਨ ਐਸਾ ਨੇਹ ਕਰੇ ਹੋ ਚਕਵੀ ਸੂਰ ਸੁਨੇਹ ਚਿਤਵੈ ਆਸ ਘਣੀ ਕਦ ਦਿਨੀ ਅਰ ਦੇਖੀਐ ਕੋਕਲ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹੱਬ ਪਾਹੁਣਿਆ ਅਬ ਕਿਆ ਰੰਗ ਲਾਇਓ ਮੋਹ ਰਚਾਇਓ ਨਾਗੇ ਆਵਣ ਜਾਵਣਿਆ ਥਿਰ ਸਾਧੂ ਸਰਣੀ ਪੜੀਐ ਚਰਣੀ ਅਬ ਟੂਟਸ ਮੋਹ ਜੋ ਕੀਤੀਐ कहो नानक शंत दयाल पुरख के मन हर लाए प्रीत कब दिन यर देखिए निस कुरंक जैसे नाद सुन श्रवणी हियो डिवे मन ऐसी प्रीत कीजे जैसी तरुण पतार उर्जी प्रह सिवे एहो मन लाल दीजे मन लालह दीजे भूग करीजे हब खुशिया रंग माणे फिर अपना पाया रंग लाल बनाया अत मिले हो मित्र चिराणे गुर थिया साखी ता डिठम आखी फिर जिहा अवर ना दिसे कहो नानक छंत दयाल मोहन के मन हर चरण गहिजे ऐसी मन प्रीत कीजे आसा महला पंजवा सलोक बन बन फिरती खोजती हारी बहु अवगाहे नानक भेटे साध जब हर पाया मन माहे छंत जा कौ खोज है असंख मुनि अनेक तपे ब्रह्म में कोट अराध है ज्ञानी जाप जपे जप ताप संजम क्रिया पूजा अनेक सोधन बंदना कर गवन बसदा तीर्थ है पर मज्जन कर गवन बसदा तीर्थ है मज्जन मिलन कौ निरंजना मां नुख बन तेन पशु पंखी सगल तुझ है आराधते दयाल लाल गोबिंद नानक मिल साध संगत होए गते कोट बिसन अवतार संकर जटाधार चाह है तुझ है दयार मन तन रुच अपार अपार अगम गोबिंद ठाकुर सगल पूरक प्रभ धनी सुर सिद्ध गण गंधर्व त्याव है जख किन्नर गुण भनी कोट इंद्र अनेक देवा कोट इंद्र अनेक देवा जपत स्वामी जय जय कार अनाथ नाथ दयाल नानक साध संगत मिल उधार कोट देवी जा कौ सेवह लक्ष्मी अनक भात गुप्त प्रगट जा कौ अराध है पौन पानी दिनस रात निख्यत्तर सस्यर सूरत आवह बसद गगना गावे
1: निख्यत्तर दी थां ते नखियत्र पाठ ठीक है जे नखियत्र पढ़ांगे फिर नन्ने में सियारी लग जानी जी नखियत्र पढ़ लो हाँ जी
0: नखियत्तर नखियत्तर ससियर सूरत आवह बसद गगना गावे सगल खानी सगल बाणी सदा सदा त्यावे सिमृत पुराण चतुर वेद है खट शास्त्र जा कौ जपात पतत पावन भगत वछल नानक मिलिय संग साथ जेती प्रभु जनाई रसना तेत भनी अनजानत जो सेवै तेती नह जाए गनी अवगत अगनत अथाह ठाकुर सगल मंजे बाहरा सर्ब जाचक एक दाता नह दूर संगी जाहरा वस भगत थिया मिले जिया ताकि उपमा कित गनी एहो दान मान नानक पाए सीस साध है धर चरनी आसा महला पंजवा सलोक उद्यम करहो वडभागी हो सिमरहो हार हार राय नानक जिस सिमरत सब सुख होवे है दुख दर्द भ्रम जाए चंत नाम जपत गोबिंद नह अलसाई है नाम जपत गोबिंद नह अलसाई है भेटत भेट

0: ਰੰਜਨ ਜਲ ਥਲ ਮਹੀਲ ਪੂਰਿਆ ਇੱਕ ਨਿਮਖ ਜਾ ਕਰਦੈ ਵਸਿਆ ਇੱਕ ਨਿਮਖ ਜਾ ਕੈ ਹਿਰਦੈ ਵਸਿਆ ਮਿਟੇ ਤਿਸਹਿ ਵਿਸੂਰਿਆ ਅਗਾਧ ਬੋਧ ਸਮਰੱਥ ਸੁਆਮੀ ਸਰਬ ਕਾ ਭਉ ਭੰਜਨਾ ਨਾਨਕ ਭਯੰਪੈ ਚਰਨ ਜੰਪੈ ਪਾਵਨ ਪਤਤ ਪੁਨੀਤ ਨਾਮ ਨਿਰੰਜਨਾ ਓਟ ਗਹੀ ਗੋਪਾਲ ਦਯਾਲ ਕਿਰਪਾ ਨਿਧੇ ਮੋਹ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਧਰਨ ਹਰ ਹਰੇ ਸਾਗਰ ਸੰਸਾਰ
1: ਪਤਤ ਉਧਰਨ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ ਉਹ ਪਤਤਾਂ ਦਾ ਉਧਾਰ ਕਰਦਾ ਜਿਵੇਂ ਕੰਨੇ ਨਾਲ ਬੋਲੀਏ ਉਧਾਰਨ ਪਰ ਕੰਨਾਂ ਧੱਦੇ ਨੂੰ ਨਹੀਂ ਲੱਗਿਆ ਇਹ ਪਾਠ ਉਧਰਨ ਦੇ ਮੁਕਾਬਲੇ ਉਧਰਨ ਪਾਠ ਜ਼ਿਆਦਾ ਸ਼ੁੱਧ ਹੈ ਜੀ
0: ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਧਰਨ ਹਰ ਹਰੇ ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਧਰਨ ਹਰ ਹਰੇ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੇ ਆਦਿ ਅੰਤ ਬੇਅੰਤ ਖੋਜਹਿ ਸੁਣੀ ਉਧਰਨ ਸੰਤ ਸੰਗ ਬਿਧੇ ਨਾਨਕ ਭਯੰਪੈ ਚਰਨ ਜੰਪੈ ਓਟ ਕਹੀ ਗੋਪਾਲ ਦਯਾਲ ਕਿਰਪਾ ਨਿਧੇ ਭਗਤ ਵਛਲ ਹਰ ਬਿਰਦ ਆਪ ਬਨਾਇਆ ਜਹਿ ਜਹਿ ਸੰਤ ਅਰਧ ਹੈ ਤਹਿ ਤਹਿ ਪ੍ਰਗਟਾਇਆ ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ ਨਾਨਕ ਭਯੰਪੈ ਚਰਨ ਜੰਪੈ ਭਗਤ ਵਛਲ ਹਰ ਬਿਰਦ ਆਪ

0: तुम दया कतहु न धावहु सरण पावहु करुणा मै प्रभ कर मया समरथ अगथ अपार निर्मल सुनहो स्वामी बिनहु एहो कर जोड़ नानक दान मांगै जन्म मरण निवार लेहो अपराधी मतहीन निर्गुण अनाथ नीच सठ कठोर कोलहीन व्यापत मोह कीच मल भरम करम अहं ममता मरण चीत न आवे बनिता बिनोद आनंद माया अज्ञानता लपटावे खिसै जोबन बदै जरुआ दिन निहारे संग मीच बिनवंत नानक आस तेरी सरन साधु राख नीच भरमे जन्म अनेक संकट महा जोन लपट रहयो तेह संग लपट रहयो तेह संग मीठे भोग सो ना लपट रहयो तेह संग मीठे भोग सो ना
1: ये नन्ना बखरा ही करना ठीक
0: सात बजे लपट रहयो तेह संग मीठे भोग सो ना प्रमत पार अगणत आयो बहु प्रदेश है तायो अब ओठ धारी प्रभ मुरारी सर्ब सुख हर नायो राखन हारे प्रभ प्यारे मुझ ते कछु ना हुआ हो ना सुख सहज आनंद नानक कृपा तेरी तरे पौन
1: हो ना ए भी नन्ना वखरा ही है ते मीठे भोग सो ना वो भी वखरा ही है बाकी नाली जोड़ के बोलने हैं
0: नाम तारीख उदारे भगत है संसा कौन जेन केन प्रकारे हर हर जस सुनहो श्रवण सुन श्रवण बानी पुरख ज्ञानी सुन श्रवण बानी पुरख ज्ञानी मन निधाना पावहे हर रंग राते प्रभ विधाते राम के गुण गावहे बसद कागद बनराज कलमा लिखन कौ जे होए पवन बेअंत अंत न जाए पाया गही नानक चरण सरन आसा महला पंजवा पुरख पते भगवान ता की सरन गही निर्भौ भय प्राण चिंता सगल लही मात पिता सुत मीत सुरजन इष्ट बंध बजाणिया गह कंठ लाया गुर मिलाया जस बिमल संत बखाणिया गह कंठ लाया गुर मिलाया जस बिमल संत बखाणिया
1: बिमल ठीक है बिमल
0: गह कंठ लाया गुर मिलाया जस बिमल संत बखाणिया बेअंत गुण अनेक महिमा कीमत कछु ना जाए कही प्रभ एक अनेक अलख ठाकुर ओट नानक तिस गही अमृत बन संसार सहाई आप भये राम नाम और हार बेख के दिवस गए गत परम मोह बिकार बिन से जोन आवन सब रहे अगन सागर भय शीतल साध अंचल गहे रहे गोविंद गोपाल दयाल सिमृत बोल साधु हार जय जय नानक नाम त्याए पूर्ण साध संग पाई परम गते जह देखो तह संग जह देखो तह संग एको राव रहया घट घट वासी आप विरला किनै लहया जल थल मही जल पूर पूर्ण कीट हस्त समानिया आद अंते मध सोई गुर प्रसादी जानिया ब्रह्म पसरिया ब्रह्म लीला गोविंद गोण निध जन कहया सिमर स्वामी अंतर जामी हर एक नानक राव रहया दिन रैन सुहावड़ी आई सिमरत नाम हरे चरण कमल संग प्रीत कलमल पाप टरे दुख भूख दारिद्र नाठे प्रगट मग दिखाया मिल साध संगे नाम रंगे मन लोड़िंदा पाया हर देख दर्शन इच पुन्नी कुल समूहा सब तरे दिन सरैन आनंद अन दिन सिमरंत नानक हर हरे
2: आसा महला पंजवा छंत घर सतवा एक ओंकार सतगुर प्रसाद सलोक सोब चिंतन गोबिंद रमन निर्मल साधु संग नानक नाम ना विसरो एक घड़ी कर कृपा भगवंत छंत पिनी रह नड़ी है चामकन तारे जाग है संत जना
1: च
3: ਸ਼ਾਮਕਨ ਤਾਰੇ ਪਾਠ ਹੈ ਜੋ ਜਿਸ ਤਰ੍ਹਾਂ ਕੀਤਾ ਗਿਆ ਸ਼ੁੱਧ ਪਾਠ ਹੈ, ਚਮਕਨ ਪਾਠ ਨਹੀਂ ਕਰਨਾ ਹੈ ਤੇ ਚਮਕਨ ਪੋਲਾ ਪਾਠ ਹੀ ਰਹਿਣਾ ਹੈ ਜੀ।
2: ਜਾਗ ਹੈ ਸੰਤ ਜਨਾ ਮੇਰੇ ਰਾਮ ਪਿਆਰੇ, ਰਾਮ ਪਿਆਰੇ ਸਦਾ ਜਾਗ ਹੈ, ਨਾਮ ਸਿਮਰ ਹੈ ਅਨ ਦਿਨੋ, ਚਰਨ ਕਮਲ ਧਿਆਨ ਹਿਰਦੈ, ਪ੍ਰਭ ਬਿਸਰ ਨਾਹੀ ਇੱਕ ਖਿਨੋ, ਤਜ ਮਾਨ ਮੋਹ ਬਿਕਾਰ ਮਨ ਕਾ, ਕਲ ਮਲਾ ਦੁਖ ਜਾਰੇ, ਬਿਨਵੰਤ ਨਾਨਕ ਸਦਾ ਜਾਗ ਹੈ, ਹਰ ਦਾਸ ਸੰਤ ਪਿਆਰੇ, ਮੇਰੀ ਸੇਜੜੀ ਹੈ ਆਡੰਬਰ ਬਣਿਆ, ਮਨ ਅਨਦ ਭਇਆ ਪ੍ਰਭ ਆਵਤ ਸੁਣਿਆ, ਪ੍ਰਭ ਮਿਲੇ ਸਵਾਮੀ ਸੁਖ ਹੈ ਗਾਮੀ।
3: ਹਾਂਜੀ ਰੁਕਿਓ ਜਰਾ, ਜਿਹੜਾ ਚਮਕਨ ਤੇ ਚਮਕਨ ਪਾਠ ਹੈ ਇਹ ਡਬਲ ਪਾਠ ਹੈ, ਚਾਲ ਮੁਤਾਬਕ ਚਮਕਨ ਹੋ ਜਾਂਦਾ ਹੈ ਤੇ ਚਮਕਨ ਹੋ ਜਾਂਦਾ, ਬਾਈ ਜੀ ਪੂਰਾ ਨਿਰਣਾ ਕਰ ਦਿੰਦੇ ਨੇ।
1: ਦਰਅਸਲ ਜਿਹੜਾ ਦਾਸ ਨੂੰ ਵੀ ਪਾਠ ਯਾਦ ਹੈ, ਚਾ ਮੱਕਣ ਤਾਰੇ ਥੋੜ੍ਹਾ ਜਿਹਾ ਮੰਮੇ 'ਤੇ ਜ਼ੋਰ ਦੇ ਕੇ ਉਚਾਰਨ ਕੀਤਾ ਜਾਂਦਾ ਹੈ, ਅਤੇ ਦੂਸਰਾ ਪਾਠ ਚਾਮਕਨ ਭੋਲਾ ਜਿਹਾ ਜਿਵੇਂ ਉਚਾਰਨ ਕੀਤਾ ਗਿਆ ਸੀ ਉਹ ਵੀ ਹੈ। ਬਾਕੀ ਗੁਰਬਾਣੀ ਪਾਠ ਦਰਪਣ ਪੋਥੀ ਪ੍ਰਕਾਸ਼ ਕੀਤੀ ਗਈ ਹੈ, ਇੱਥੇ ਵੀ ਚਾ ਮੱਕਣ ਤਾਰੇ ਇਹ ਸ਼ੁੱਧ ਪਾਠ ਲਿਖਿਆ ਹੋਇਆ ਜੋ ਸਾਡੇ ਉਸਤਾਦ ਬਾਬਾ ਕਰਤਾਰ ਸਿੰਘ ਜੀ ਪ੍ਰੇਮੀ ਜੀ ਨੇ ਮਹਾਂਪੁਰਖਾਂ ਨੂੰ ਪੁੱਛ ਪੁੱਛ ਕੇ ਪਾਠ ਲਿਖੇ ਸਨ, ਉਹਦੇ ਵਿੱਚ ਚਾ ਮੱਕਣ ਤਾਰੇ ਅਤੇ ਇਸੇ ਤਰ੍ਹਾਂ ਹੀ ਪਾਠ ਸ਼ੁੱਧ ਸਮਝਣਾ ਚਾਮਕਣ ਦੂਜਾ ਪਾਠ ਹੈ। ਹਾਂਜੀ
2: ਮੇਰੀ ਸੇਜੜੀ ਹੈ ਆਡੰਬਰ ਬਣਿਆ, ਮਨ ਅਨਦ ਭਇਆ ਪ੍ਰਭ ਆਵਤ ਸੁਣਿਆ, ਪ੍ਰਭ ਮਿਲੇ ਸਵਾਮੀ ਸੁਖ ਹੈ ਗਾਮੀ, ਚਾਵ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ, ਪ੍ਰਾਣ ਮਨ ਤਨ ਸਭ ਹਰੇ, ਮਨ ਇੱਛ ਪਾਈ ਪ੍ਰਭ ਧਿਆਈ, ਸੰਜੋਗ ਸਾਹਾ ਸੁਭ ਗਣਿਆ, ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸੰਗਲ ਸਗਲ ਆਨੰਦ ਰਸ ਬਣਿਆ, ਬਿਨਵੰਤ ਨਾਨਕ ਮਿਲੇ ਸ੍ਰੀ ਧਰ, ਸਗਲ ਆਨੰਦ ਰਸ ਬਣਿਆ, ਮਿਲ ਸਖੀਆ ਪੁੱਛ ਹੈ ਕਹੋ ਕੰਤ ਨੀਸਾਣੀ, ਰਸ ਪ੍ਰੇਮ ਭਰੀ ਕੱਛ ਬੋਲ ਨਾ ਜਾਣੀ, ਗੁਣ ਗੂੜ ਗੁਪਤ ਅਪਾਰ ਕਰਤੇ, ਨਿਗਮ ਅੰਤ ਨਾ ਪਾਵਹੇ, ਭਗਤ ਭਾਏ ਧਿਆਏ ਸੁਆਮੀ, ਸਦਾ ਹਰ ਗੁਣ ਗਾਵਹੇ, ਸਗਲ ਗੁਣ ਸੁ ਗਿਆਨ ਪੂਰਨ, ਆਪਣੇ ਪ੍ਰਭ ਭਾਣੀ, ਬਿਨਵੰਤ ਨਾਨਕ ਰੰਗ ਰਾਤੀ, ਪ੍ਰੇਮ ਸਹਿਜ ਸਮਾਣੀ, ਸੁਖ ਸੋਹ ਲੜੇ ਹਰ ਗਾਵਣ ਲਾਗੇ, ਸਾਜਨ ਸਰਸਯੜੇ ਦੁਖ ਦੁਸਮਨ ਭਾਗੇ, ਸੁਖ ਸਹਿਜ ਸਰਸੇ ਹਰ ਨਾਮ ਰਹੱਸੇ, ਪ੍ਰਭ ਆਪ ਕਿਰਪਾ ਧਾਰੀਆ, ਹਰ ਚਰਨ ਲਾਗੇ ਸਦਾ ਜਾਗੇ, ਮਿਲੇ ਪ੍ਰਭ ਬਨਵਾਰੀਆ, ਸੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ, ਬਿਨਵੰਤ ਨਾਨਕ ਸਰਣ ਸੁਆਮੀ, ਸਦਾ ਹਰ ਜਨ ਤਾਗੇ। ਆਸਾ ਮਹੱਲਾ ਪੰਜਵਾ।
4: ਜਿਹੜਾ ਇੱਥੇ ਪਾਠ ਆਇਆ ਹੈ ਸੁਖ ਸਹਿਜ ਸਰਸੇ ਹਰ ਨਾਮ ਰਹਿਸੇ ਪਾਠ, ਚਾਲ ਮੁਤਾਬਕ ਪਹਿਲਾਂ ਸਰਸੇ ਆਇਆ ਅੱਗੇ ਰਹੱਸੇ ਪਾਠ ਹੀ ਆਇਆ ਅਤੇ ਇਹੀ ਆਪਾਂ ਕਰਨਾ ਹੈ, ਅਤੇ ਉਹ ਰਹੱਸੇ ਪਾਠ ਹੋ ਗਿਆ ਸੀ ਅਤੇ ਇਹ ਕਿਆ ਆਪ ਜੀ ਨੇ ਖਿਆਲ ਰੱਖਣਾ ਹੈ, ਪਹਿਲਾਂ ਸਰਸੇ ਅਤੇ ਫਿਰ ਰਹੱਸੇ। ਕਈ ਵਾਰੀ ਇਹ ਪਾਠ ਤੁਸੀਂ ਆਮ ਕਰਕੇ ਜਦੋਂ ਆਨੰਦ ਸਾਹਿਬ ਜੀ ਦਾ ਪਾਠ ਕਰਦੇ ਗੁਰਮੁਖ ਪਿਆਰੇ ਤਾਂ ਸੰਤ ਸਾਜਨ ਭਏ ਸਰਸੇ ਪਾਠ ਕਈ ਕਰਦੇ ਆ, ਤੁਸੀਂ ਰਾਗੀ ਸਿੰਘ ਵੀ ਸੁਣੇ ਹੋਣੇ ਕੀਰਤਨ ਕਰਦੇ, ਪਰ ਸਰਸੇ ਪਾਠ ਹੀ ਠੀਕ ਆ, ਵੱਖਰਾ ਪਾਠ ਨਹੀਂ ਕਰਨਾ। ਸਰਸੇ ਪਾਠ ਬਹੁਤ ਸੁਣਨ ਨੂੰ ਹੁਣ ਅੱਜ ਕੱਲ੍ਹ ਮਿਲ ਰਿਹਾ ਆਨੰਦ ਸਾਹਿਬ ਜੀ ਦੀ ਬਾਣੀ ਦਾ ਜਦੋਂ ਕੀਰਤਨ ਕਰਦੇ ਰਾਗੀ ਸਿੰਘ ਗੁਰਮੁਖ ਪਿਆਰੇ, ਪਰ ਸਰਸੇ ਨਹੀਂ ਸਰਸੇ ਹੀ ਪਾਠ ਹੁੰਦਾ। ਇੱਥੇ ਵੀ ਹੁਣ ਆਪ ਜੀ ਨੇ ਖਿਆਲ ਰੱਖਣਾ ਹੈ ਸੁਖ ਸਹਿਜ ਸਰਸੇ ਹਰ ਨਾਮ ਰਹਿਸੇ, ਰਹੱਸੇ ਪਾਠ ਨਹੀਂ ਕਰਨਾ।
3: ਸਾਵਣ ਦੇ ਮਹੀਨੇ ਵਿੱਚ ਪਾਠ ਸਾਵਣ ਸਰਸੀ ਕਾਮਣੀ ਆਉਂਦਾ, ਫਿਰ ਤੇ ਉੱਥੇ ਵੀ ਸਰਸੀ ਕਰਨਾ ਪਊਗਾ ਜੇ ਆਪਾਂ ਉਸ ਚਾਲ ਮੁਤਾਬਕ ਚੱਲਾਂਗੇ। ਇਹਦੇ ਪਿੱਛੇ ਇੱਕ ਇਤਿਹਾਸਕ ਤਰਕ ਹੈ ਵੀ ਅਸੀਂ ਸਰਸੇ ਪਾਠ ਕਿਉਂ ਕਰਨਾ ਸ਼ੁਰੂ ਕਰ ਦਿੱਤਾ। ਆ ਜਿਹੜਾ ਝੂਠੇ ਸੌਦੇ ਵਾਲਾ ਸਾਧ ਹੈ ਨਾ, ਮੇਰੇ ਯਾਦ ਹੈ ਮੈਂ ਅਜੇ ਛੋਟਾ ਜਿਹਾ ਸੀ, ਕਿਤੇ ਮੈਂ ਚਰਚਾ ਸੁਣੀ ਸੀ ਇਹਨਾਂ ਲੋਕਾਂ ਦੀ, ਬੰਦੇ ਖੜ੍ਹੇ ਗੱਲਾਂ ਕਰਦੇ ਸੀ, ਮੈਨੂੰ ਨਹੀਂ ਸੀ ਪਤਾ ਵੀ ਉਹਦੇ ਚੇਲੇ ਨੇ ਇਹ, ਪਰ ਉਹ ਪ੍ਰਮਾਣ ਦੇ ਰਹੇ ਸੀ ਆਪਣੇ ਸਰਸੇ ਡੇਰੇ ਨੂੰ ਸਿੱਧ ਕਰਨ ਵਾਸਤੇ। ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਤੇ ਅਨਰਥ ਕਰ ਰਹੇ ਸੀ ਇਹ ਪੰਕਤੀ ਦਾ ਵੀ ਜਿਹੜੇ ਸੰਤ ਸੱਜਣ ਨੇ ਉਹ ਸਰਸੇ ਵਿੱਚ ਵੱਸਦੇ ਨੇ, ਪੂਰੇ ਗੁਰ ਨੇ ਤੇ ਜਾਣੀ ਜਾਣ ਨੇ, ਉਹਨਾਂ ਨੇ ਅਰਥ ਕੀਤੇ ਨੇ। ਸ਼ੁੱਧ ਅਰਥ ਸੰਖੇਪ ਵਿੱਚ ਸੰਤ ਸਾਜਨ ਭਏ ਸਰਸੇ, ਸ੍ਰੇਸ਼ਟ ਰਸ ਜਿਹੜਾ ਆਤਮ ਰਸ ਹੈ ਉਹਦੇ ਵਿੱਚ ਉਹ ਆਪਣੇ ਕਹੀਏ ਵੀ ਗਲਤਾਨ ਹੋਏ, ਲੀਨ ਹੋਏ, ਤੇ ਇਹ ਸਮਝ ਪੈਂਦੀ ਹੈ ਜਿਹੜਾ ਸ੍ਰੇਸ਼ਟ ਰਸ ਕਿਵੇਂ ਪ੍ਰਾਪਤ ਹੁੰਦਾ, ਸੰਤਾਂ ਦੀ ਅਵਸਥਾ ਕਿਵੇਂ ਬਣਦੀ ਹੈ, ਇਹ ਪੂਰੇ ਗੁਰੂ ਤੋਂ ਜਾਣੀ ਜਾਂਦੀ ਹੈ ਇਹ ਗੱਲ, ਜਾਣੀ ਇਹ ਸਿੱਖਿਆ ਗੁਰੂ ਤੋਂ ਮਿਲਦੀ ਹੈ ਇਹ ਅਰਥ, ਤੇ ਹੋਰ ਵੀ ਅਰਥ ਨੇ ਗੁਰਮਤਿ ਵਿੱਚ, ਚਲੋ ਮੈਂ ਲੰਬਾ ਨਹੀਂ ਜਾਣਾ। ਫਿਰ ਜਦੋਂ ਇਹ ਚਰਚਾ ਵੱਡੇ ਪੱਧਰ ਤੇ ਚਲੇ ਗਈ, ਉਹਨਾਂ ਦਾ ਪ੍ਰਚਾਰ ਵੀ ਸੰਤ ਸਾਜਨ ਭਏ ਸਰਸੇ ਦਾ ਅਰਥ ਉਹ ਇਸ ਤਰ੍ਹਾਂ ਕਰਦੇ ਨੇ, ਫਿਰ ਸਾਡੇ ਭਰਾਵਾਂ ਨੇ ਆਪਣਾ ਪਾਠ ਹੀ ਬਦਲ ਲਿਆ, ਭਾਵੇਂ ਸਮੇਂ ਮੁਤਾਬਕ ਤਾਂ ਇਹ ਗੱਲ ਬੜੀ ਢੁਕਵੀਂ ਲੱਗਦੀ ਸੀ ਵੀ ਚਲੋ ਆਪਣਾ ਪਾਠ ਬਦਲ ਲਿਆ ਜੀ, ਹੁਣ ਸਪਸ਼ਟ ਹੋ ਗਿਆ, ਪਰ ਗੁਰਮੁਖ ਪਿਆਰਿਓ ਇਹ ਤੇ ਲੋਕਾਂ ਨੇ ਤਰਕ ਕਰਦੇ ਹੀ ਰਹਿਣਾ। ਅਸੀਂ ਜੋ ਸ਼ੁੱਧ ਪਾਠ ਹੈ ਅਰਥ ਮੁਤਾਬਕ ਵੀ ਸਹੀ ਹੈ ਉਹੀ ਪਾਠ ਸਾਨੂੰ ਕਰਨਾ ਬਣਦਾ। ਇੱਕ ਗੱਲ ਮੇਰੇ ਹੋਰ ਯਾਦ ਆ ਕਿ ਮੇਰਾ ਵਿਦਿਆਰਥੀ ਕਿਤੇ ਖੰਨੇ ਬਾਜ਼ਾਰ ਵਿੱਚ ਖੜਾ ਸੀ ਤੇ ਉਹਦੇ ਕੋਲ ਬੰਦਾ ਆ ਕੇ ਉਹਦੇ ਨਾਲ ਹੀ ਗੱਲਾਂ ਕਰਨ ਲੱਗ ਗਿਆ। ਕਹਿੰਦਾ ਜੀ ਤੁਹਾਨੂੰ ਸਿੱਖਾਂ ਨੂੰ ਨਹੀਂ ਪਤਾ ਵੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਨੇ ਅਹਿਮਦੀਆ ਜਮਾਤ ਦਾ ਪ੍ਰਚਾਰ ਕੀਤਾ, ਇਸਲਾਮ ਦਾ ਹਿੱਸਾ ਨਾ ਇੱਕ ਅਹਿਮਦੀਆ ਜਮਾਤ, ਸੁਣਿਆ ਹੋਣਾ ਕਈਆਂ ਨੇ। ਤੇ ਉਹ ਤਰਕ ਦੇ ਰਿਹਾ ਸੀ ਵੀ ਗੁਰੂ ਸਾਹਿਬ ਨੇ ਕਿਹਾ ਬਖਤ ਨਾ ਪਾਇਓ ਉਕਾਦੀਆਂ, ਉਕਾਦੀਆਂ ਜਿਹੜਾ ਗੁਰਦਾਸਪੁਰ ਵਾਲਾ ਟਾਊਨ ਹੈ ਉੱਥੇ ਉਹ ਜ਼ਿਆਦਾ ਵੱਸਦੇ ਨੇ, ਉਹਨਾਂ ਹੈੱਡਕੁਆਟਰ ਹੀ ਉੱਥੇ ਹੈ ਇੱਕ ਤਰ੍ਹਾਂ ਨਾਲ। ਤੇ ਉਹਨੇ ਤਰਕ ਦਿੱਤਾ ਵੀ ਗੁਰੂ ਸਾਹਿਬ ਨੇ ਅਰਦਾਸ ਕੀਤੀ ਹੈ ਵੀ ਕਾਦੀਆਂ ਦੇ ਵਿੱਚ ਮੇਰੇ ਸ਼ਾਗਿਰਦ ਚੇਲੇ ਜਾਂ ਪਿਆਰੇ ਵੱਸਦੇ ਨੇ ਤੇ ਉੱਥੇ ਕਿਤੇ ਵਖਤ ਨਾ ਪੈ ਜਾਵੇ, ਕੋਈ ਵਿਪਤਾ ਨਾ ਪੈ ਜਾਵੇ ਵੀ ਗੁਰੂ ਨਾਨਕ ਦੇਵ ਸਾਹਿਬ ਇਹ ਅਰਦਾਸ ਕਰਦੇ ਨੇ। ਇਸ ਤਰ੍ਹਾਂ ਆਪਣੇ ਮਤਲਬ ਦੇ ਅਰਥ ਕੱਢ ਕੇ ਅਨਰਥ ਕਰਨ ਵਾਲੇ ਬਹੁਤ ਲੋਕ ਮਿਲਦੇ ਨੇ। ਹੁਣ ਜੇ ਸਾਨੂੰ ਪਤਾ ਹੋਵੇਗਾ ਵੀ ਵਖਤ ਨਾ ਪਾਇਓ ਕਾਦੀਆਂ ਨਹੀਂ ਹੈਗਾ, ਵਖਤ ਨਾ ਪਾਇਓ ਕਾਦੀਆ, ਜੱਜੇ ਅਰ ਦੱਦੇ ਦਾ ਭਾਸ਼ਾ ਦਾ ਭੇਦ ਹੈ ਵੀ ਕਾਜੀਆਂ ਨੂੰ ਉਹ ਵਖਤ ਦਾ ਨਹੀਂ ਪਤਾ ਵੀ ਕਦੋਂ ਸ੍ਰਿਸ਼ਟੀ ਪੈਦਾ ਹੋਈ। ਜੇ ਲਿਖਣ ਲਈ ਕੁਰਾਨ ਨਹੀਂ ਤੇ ਕੁਰਾਨ ਵਿੱਚ ਹਵਾਲੇ ਮਿਲ ਜਾਂਦੇ ਤੇ ਅਖੀਰ ਵਿੱਚ ਆਖਿਆ ਨਾ ਜਾ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ। ਮੈਂ ਤਾਂ ਇਹ ਇੰਨੀ ਕੁ ਬੇਨਤੀ ਕੀਤੀ ਹੈ ਬਈ ਸਾਡੇ ਭਰਾਵਾਂ ਨੂੰ ਸਾਵਧਾਨ ਹੋਣਾ ਚਾਹੀਦਾ। ਜਿਸ ਤਰ੍ਹਾਂ ਗਿਆਨੀ ਜੀ ਨੇ ਕਿਹਾ ਵੀ ਰਾਕੀ ਸਿੰਘ ਸਰਸੇ ਪਾਠ ਕਰਦੇ ਨੇ, ਸਾਨੂੰ ਡਰ ਥੋੜੋ ਹੈ ਸਰਸੇ ਵਾਲਿਆਂ ਤੋਂ ਵੀ ਅਸੀਂ ਪਾਠ ਬਦਲ ਲਈਏ ਆਪਣਾ, ਅਸੀਂ ਆਪਣੀ ਗੱਲ ਕਰੀਏ ਤੇ ਸਪਸ਼ਟ ਕਰੀਏ, ਦੂਜੇ ਕੀ ਸੋਚਦੇ ਨੇ ਉਹਦਾ ਜਵਾਬ ਅਲੱਗ ਦੇਣਾ ਚਾਹੀਦਾ। ਸੋ ਇਸ ਕਰਕੇ ਇਹਨਾਂ ਗੱਲਾਂ ਦਾ ਧਿਆਨ ਰੱਖਣਾ, ਕਿਸੇ ਦੇ ਪ੍ਰਭਾਵ ਹੇਠਾਂ ਆ ਕੇ ਅਸੀਂ ਕਿਉਂ ਪਾਠ ਬਦਲਣਾ। ਸੋ ਸਾਵਧਾਨ ਰਹਿਣਾ ਸਾਧ ਸੰਗਤ ਜੀ, ਕਰੋ ਜੀ ਕਿਰਪਾ ਅੱਗੇ ਜੀ।
2: ਸੁਖ ਸਹਿਜ ਸਰਸੇ ਹਰ ਨਾਮ ਰਹਸੇ, ਪ੍ਰਭ ਆਪ ਕਿਰਪਾ ਧਾਰੀਆ, ਹਰ ਚਰਨ ਲਾਗੇ ਸਦਾ ਜਾਗੇ, ਮਿਲੇ ਪ੍ਰਭ ਬਨਵਾਰੀਆ, ਸੁਭ ਦਿਵਸ ਆਏ ਸਹਿਜ ਪਾਏ, ਸਗਲ ਨਿਧ ਪ੍ਰਭ ਪਾਗੇ, ਬਿਨਵੰਤ ਨਾਨਕ ਸਰਨ ਸੁਆਮੀ, ਸਦਾ ਹਰ ਜਨ ਤਾਗੇ, ਆਸਾ ਮਹੱਲਾ ਪੰਜਵਾ, ਉਠ ਵਾਂਝ ਵਟਾਉੜਿਆ, ਤੈ ਕਿਆ ਚਿਰ ਲਾਇਆ, ਉਠ ਵਾਂਝ ਵਟਾਉੜਿਆ, ਤੈ ਕਿਆ
3: ਵਟਾਉੜਿਆ, ਦਲੈਂਕੜ ਬੋਲਣਾ ਪੈਣਾ ਉੜੇ ਦਾ ਪੂਰਾ ਵਜਨ ਦੇ ਕੇ।
2: ਉਠ ਵਾਂਝ ਵਟਾਉੜਿਆ, ਤੈ ਕਿਆ ਚਿਰ ਲਾਇਆ, ਮੋਹਲਤ ਪੁੰਨੜੀਆ, ਕਿਤ ਕੂੜ ਲੁਭਾਇਆ, ਕੂੜੇ ਲੁਭਾਇਆ ਤੋ ਹੋ ਮਾਇਆ, ਕੂੜੇ ਲੁਭਾਇਆ ਤੋ ਹੋ ਮਾਇਆ, ਕਰਹਿ ਪਾਪ ਅਮਿਤਿਆ, ਤਨ ਪਸਮ ਢੇਰੀ ਜਮ ਹੈ ਹੇਰੀ, ਕਾਲ ਬਪੁੜੈ ਜਿੱਤਿਆ, ਮਾਲ ਜੋਬਨ ਛੋਟ ਵੈਸੀ, ਰਹਿਓ ਪੈਨਣ ਖਾਇਆ, ਨਾਨਕ ਕਮਾਣਾ ਸੰਗ ਜੁਲਿਆ, ਨਹਿ ਜਾਏ ਕਿਰਤ ਮਿਟਾਇਆ, ਫਾਥ ਹੋ ਮਿਰਗ ਜਿਵੈ, ਪੇਖ ਰੈਣ ਚੰਦਰਾਇਣ, ਸੁਖ ਹੋ ਦੁਖ ਭਏ, ਨਿਤ ਪਾਪ ਕਮਾਇਣ, ਪਾਪਾ ਕਮਾਣੇ ਛੱਡਹਿ ਨਾਹੀ, ਲੈ ਚੱਲੇ ਘੱਤ ਗਲਾਵਿਆ, ਹਰ ਚੰਦੌਰੀ ਦੇਖ ਮੂਠਾ, ਕੂੜ ਸੇਜਾ ਰਾਵਿਆ, ਲਭ ਲੋਭ ਅਹੰਕਾਰ ਮਾਤਾ, ਗਰਭ ਭਇਆ
3: ਮਾਤਾ ਪਾਠ,
2: ਲਭ ਲੋਭ ਅਹੰਕਾਰ ਮਾਤਾ, ਗਰਭ ਭਇਆ ਸਮਾਇਣ।
3: ਹਾਂਜੀ, ਇੱਕ ਵਾਰੀ ਫਿਰ ਯਾਦ ਕਰਵਾ ਦਈਏ, ਜਦੋਂ ਗੱਲ ਰਿਸ਼ਤੇ ਦੀ ਆਉਣੀ ਹੈ, ਮਾਤਾ ਪਿਤਾ ਦੀ ਗੱਲ ਚੱਲਣੀ ਹੈ, ਕੋਈ ਧੀ ਪੁੱਤ ਦੀ ਗੱਲ ਚੱਲਣੀ ਹੈ ਸੈਂਟੈਂਸ ਮੁਤਾਬਕ, ਪੰਕਤੀ ਮੁਤਾਬਕ, ਉੱਥੇ ਪਾਠ ਮਾਤਾ ਆਉਣਾ ਹੈ, ਜਿਵੇਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ। ਸੋ ਉੱਥੇ ਪਾਠ ਮਾਤਾ ਹੀ ਆਵੇਗਾ, ਮਾਤਾ ਧਰਤ ਮਹੱਤ ਉੱਥੇ ਮਾਤਾ ਹੀ ਆਉਣਾ, ਕਿਉਂਕਿ ਉੱਥੇ ਗੱਲ ਰਿਸ਼ਤੇ ਦੀ ਹੋ ਰਹੀ ਹੈ। ਅਤੇ ਜਿੱਥੇ ਹੰਕਾਰ ਦੀ ਗੱਲ ਹੋਵੇ, ਬੋਲ ਨਾ ਜਾਣਾ ਮਾਇਆ ਮਦ ਮਾਤਾ, ਉੱਥੇ ਨਸ਼ੇ ਦੀ ਗੱਲ, ਮਾਇਆ ਦੇ ਨਸ਼ੇ ਦੀ ਗੱਲ ਆਈ ਹੈ ਵੀ ਨਸ਼ੇ ਵਿੱਚ ਮਸਤ, ਮਾਤਾ ਦਾ ਅਰਥ ਮਸਤ ਹੈ ਜਦੋਂ ਮਾਤਾ ਪਾਠ ਕਰਨਾ। ਸੋ ਜਿਵੇਂ ਆਇਆ ਪਾਠ ਅੱਗੇ ਆਉਣਾ ਹੈ ਸ਼ਾਇਦ ਅਜੇ, ਮਾਤਾ ਭੈਂਸਾ ਅਮੋਹਾ ਜਾਏ, ਮਸਤਿਆ ਹੋਇਆ ਝੋਟਾ ਘਾਹ ਚੁਗਦਾ ਨਹੀਂ ਲਤਾੜ ਕੇ ਲੰਘਦਾ, ਕੁੱਦ ਕੁੱਦ ਚਰੈ ਰਸਾਤਲ ਪਾਏ। ਇਸ ਤਰ੍ਹਾਂ ਤੁਸੀਂ ਅਰਥ ਵੱਲ ਧਿਆਨ ਰੱਖਣਾ। ਇੱਕ ਬੇਨਤੀ ਇਹ ਵੀ ਕਰਦਿਆਂ, ਮਹਾਂਪੁਰਖ ਇਹ ਗੱਲ ਕਿਹਾ ਕਰਦੇ ਸੀ, ਬਾਈ ਜੀ ਨੂੰ ਤਾਂ ਮੇਰੇ ਨਾਲੋਂ ਬਹੁਤ ਜ਼ਿਆਦਾ ਪਤਾ, ਇਹਨਾਂ ਨੇ ਸੰਗਤ ਬਹੁਤ ਮਾਣੀ ਹੋਈ ਹੈ। ਉਹ ਕਹਿੰਦੇ ਸੀ, ਸੰਤ ਗਿਆਨੀ ਕਰਤਾਰ ਸਿੰਘ ਭਿੰਡਰਾਂ ਵਾਲਿਆਂ ਦੀ ਮੈਂ ਗੱਲ ਕਰਨ ਲੱਗਿਆ, ਉਹ ਕਹਿੰਦੇ ਸੀ ਪਾਠੀ ਉਦੋਂ ਬਣਦਾ ਜਿਹਨੂੰ ਪੂਰਾ ਅਰਥ ਬੋਧ ਦਾ ਗਿਆਨ ਹੋ ਜਾਵੇ। ਉਹ ਅਰਥ ਮੁਤਾਬਕ ਮੌਕੇ 'ਤੇ ਉਹ ਵੀ ਪਾਠ ਉਹ ਕਰ ਸਕਦਾ, ਉਹਨੂੰ ਸਮਝ ਪੈ ਜਾਂਦੀ ਹੈ। ਪਰ ਇਹਦਾ ਅਰਥ ਇਹ ਨਹੀਂ ਵੀ ਬਾਕੀ ਆਪਾਂ ਪਾਠੀ ਨਹੀਂ ਹੈਗੇ ਜਾਂ ਪਾਠੀ ਬਣਨਾ ਨਹੀਂ, ਪਰ ਜੇ ਸ਼ੁੱਧ ਪਾਠੀ ਜਾਂ ਸ਼ੁਧਾਈ ਦੇ ਨੇੜੇ ਤੱਕ ਪਹੁੰਚਣਾ, ਫਿਰ ਅਰਥ ਵੱਲ ਧਿਆਨ ਹਮੇਸ਼ਾ ਦੇਣਾ ਕਰੋ ਜਾਂ ਸਿੱਖਣਾ ਕਰੋ ਅਰਥਾਂ ਨੂੰ। ਹਾਂਜੀ, ਇਹ ਬੇਨਤੀ 'ਤੇ ਗੌਰ ਕਰਨਾ ਕਰੋ ਜੀ ਕਿਰਪਾ। ਅੱਗੇ
2: ਲਾਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ, ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਇਣ, ਮਿੱਠੈ ਮਖ ਮੁਆ
4: ਜਾਇਣ।
3: ਦੱਸ ਦਿਓ ਜਾਇਣ ਨਹੀਂ, ਆੜਾ ਬੋਲ ਗਿਆ ਵਿੱਚ, ਮੈਂ ਤਾਂ ਰੋਕਿਆ। ਜਾਇਣ ਥੋੜਾ ਜਿਹਾ ਆੜੇ ਦੀ ਆਵਾਜ਼ ਆ ਗਈ ਹੈ, ਜਾਇਣ ਜਿੰਨੇ ਅੱਖਰ ਨੇ ਉਹੀ ਆਪਾਂ ਬੋਲਣੇ ਨੇ, ਨਾ ਵਧਣ ਦੇਣਾ ਨਾ ਘਟਣਾ ਚਾਹੀਦਾ, ਧਿਆਨ ਇਹ ਰੱਖਣਾ ਜੀ।
2: ਨਾਨਕ ਮ੍ਰਿਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਇਨ, ਮਿਠੈ ਮਿਠੈ ਮਖ ਮੁਆ ਕਿਉ ਲਏ ਉਡਾਰੀ, ਹਸਤੀ ਗਰਤ ਪਇਆ ਕਿਉ ਤਰੀਐ ਤਾਰੀ, ਤਰਨ ਦੁਹੇਲਾ ਭਇਆ ਖਿਨ ਮਹਿ, ਤਰਨ ਦੁਹੇਲਾ ਭਇਆ ਖਿਨ ਮਹਿ, ਖਸਮ ਚਿਤ ਨਾ ਆਇਓ ਦੁਖਾ ਸਜਾਈ ਗਣਤ ਨਾਹੀ, ਕੀਆ ਆਪਣਾ ਪਾਇਓ ਗੁੱਜਾ ਕਮਾਣਾ ਪ੍ਰਗਟ ਹੋਆ, ਈਤ ਉਤ ਹੈ ਖੁਆਰੀ, ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ, ਹਰ ਕੇ ਦਾਸ ਜੀਵੇ ਲਗ ਪ੍ਰਭ ਕੀ ਚਰਣੀ, ਕੰਠ ਲਗਾਏ ਲੀਏ ਤਿਸ ਠਾਕੁਰ ਸਰਣੀ, ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ, ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ, ਰਾਖ ਲੀਏ ਰੱਖਣ ਹਾਰੈ ਸਦਾ ਨਿਰਮਲ ਕਰਨੀ, ਨਾਨਕ ਨਰਕ ਨਾ ਜਾਹੇ ਕਬਹੂ ਹਰ ਸੰਤ ਹਰ ਕੀ ਸਰਣੀ, ਆਸਾ ਮਹੱਲਾ ਪੰਜਵਾ ਮੰਜ ਮੇਰੇ ਆਲਸਾ, ਹਰ ਪਾਸ ਬੇਨੰਤੀ ਰਾਵੋ ਸਹੋ ਆਪਣੜਾ, ਪ੍ਰਭ ਸੰਗ ਸੋਹੰਤੀ ਸੰਗੇ ਸੁਹੰਤੀ ਕੰਤ ਸੁਆਮੀ, ਦਿਨਸ ਰੈਣੀ ਰਾਵੀਐ ਸੰਗੇ ਸੁਹੰਤੀ ਕੰਤ ਸੁਆਮੀ, ਦਿਨਸ ਰੈਣੀ ਰਾਵੀਐ ਸਾਸ ਸਾਸ ਜਤਾਰ ਜੀਵਾ, ਪ੍ਰਭ ਪੇਖ ਹਰ ਗੁਣ ਗਾਵੀਐ ਬਿਰਹਾ ਲਜਾਇਆ ਦਰਸ ਪਾਇਆ, ਅਮਿਓ ਦ੍ਰਿਸ਼ਟ ਸਿੰਚੰਤੀ ਬਿਨਵੰਤ ਨਾਨਕ ਮੇਰੀ ਇੱਛ ਪੁੰਨੀ, ਮਿਲੇ ਜਿਸ ਖੋ ਜੰਤੀ ਨਸ ਮੰਜਹੋ ਕਿਲ ਵਿਖੋ, ਕਰਤਾ ਘਰ ਆਇਆ ਦੂਤ ਹੈ ਦਹਨ ਭਇਆ, ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ ਆ ਚਰਜ ਡੀਠਾ ਅਮਿਓ ਬੂਠਾ, ਗੁਰਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵੱਜੀ ਵਾਦਾਈ, ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ, ਪ੍ਰਭੂ ਆਪ ਬਣਾਇਆ ਨਰਕ ਨਾ ਡਿਠੜਾ, ਨਰਕ ਨਾ ਡਿਠੜਿਆ
4: ਸਿਮਰਤ
2: ਨਰਕ ਨਾ ਡਿਠੜਿਆ ਸਿਮਰਤ ਨਾਰਾਇਣ, ਜੈ ਜੈ ਧਰਮ ਕਰੇ ਦੂਤ ਭਏ ਪਲਾਇਣ, ਧਰਮ ਧੀਰਜ ਸਹਿਜ ਸੁਖੀਏ।
3: ਫਿਰ ਧਿਆਨ ਦੇਣਾ, ਪਲਾਇਣ ਨਹੀਂ ਪਾਠ ਹੈਗਾ, ਪਲਾਇਣ ਆੜਾ ਫਿਰ ਬੋਲ ਰਿਹਾ, ਅੱਧਾ ਕੁ ਕੋਸ਼ਿਸ਼ ਕਰੋ ਨਾ ਬੋਲੇ ਜਾਵੇ।
2: ਜੈ ਜੈ ਧਰਮ ਕਰੇ ਜੈ ਜੈ ਧਰਮ ਕਰੇ ਦੂਤ ਭਏ ਪਲਾਇਣ, ਧਰਮ ਤੀਰਜ ਸਹਿਜ ਸੁਖੀਏ, ਸਾਧ ਸੰਗਤ ਹਰ ਭਜੇ ਕਰ ਅਨੁਗ੍ਰਹ ਰਾਖ ਲੀਨੇ, ਮੋਹ ਮਮਤਾ ਸਭ ਤਜੇ ਗਹਿ ਕੰਠ ਲਾਏ ਗੁਰ ਮਿਲਾਏ, ਕਹਿ ਕੰਠ ਲਾਏ ਗੁਰ ਮਿਲਾਏ, ਗੋਬਿੰਦ ਜਪਤ ਅਗਾਇਣ, ਬਿਨਵੰਤ ਨਾਨਕ ਸਿਮਰ ਸਵਾਮੀ ਸਗਲ ਆਸ ਪੁਜਾਇਣ, ਨਿਧ ਸਿੱਧ ਚਰਨ ਗਹੇ ਤਾ ਕੇਹਾ ਕਾੜਾ, ਸਭ ਕਿਛ ਵਸ ਜਿਸੈ ਸੋ ਪ੍ਰਭੂ ਅਸਾੜਾ, ਗਹਿ ਪੂਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਹਿ ਵਿਆਪੈ ਅਮਿਓ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣ ਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬਹੁੜ ਜਨਮ ਨਾ ਉਪਾੜਾ ਆਸਾ ਮਹੱਲਾ ਪੰਜਵਾ ਦਿਨ ਰਹਿਣ ਦਿਨ ਰਾਤ ਕਮਾਇੜੋ ਸੋ ਆਇਓ ਮਾਥੈ ਜਿਸ ਪਾਸ ਲੁਕਾਏ ਦੜੋ ਜਿਸ ਪਾਸ ਲੁਕਾਏ ਦੜੋ ਸੋ ਵੇਖੀ ਸਭ ਸਾਥ ਹੈ ਸੰਗ ਦੇਖੈ ਕਰਣਾ ਹਾਰਾ ਸੰਗ ਦੇਖੈ ਕਰਨ ਹਾਰਾ ਕਾਏ ਪਾਪ ਕਮਾਈਐ ਸੁਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰਹੋ ਚੱਲੈ ਤੇਰੇ ਸਾਥੇ ਆਠ ਪਹਿਰ ਹਰ ਨਾਮ ਸਿਮਰਹੋ ਚੱਲੈ ਤੇਰੇ ਸਾਥੇ
4: ਸਿਮਰਹੋ ਦੀ ਥਾਂ ਤੇ ਸਿਮਰਹੋ ਪਾਠ ਕਰ ਲਓ ਔਂਕੜ ਨਾਲ ਜੇ ਸਿਮਰਹੋ ਕਰੋਗੇ ਫਿਰ ਹੋੜਾ ਲੱਗ ਜਾਣਾ ਪਰ ਇੱਥੇ ਔਂਕੜ ਹੀ ਹੈ ਸਿਮਰਹੋ ਹਾਂਜੀ
2: ਆਠ ਪਹਿਰ ਹਰ ਨਾਮ ਸਿਮਰਹੋ ਚੱਲੈ ਤੇਰੇ ਸਾਥੇ ਪਜ ਸਾਧ ਸੰਗਤ ਸਦਾ ਨਾਨਕ ਮਿਟਹੈ ਦੋਖ ਕਮਾਤੇ ਵਾਲ ਵਾਂਚ ਕਰ ਉਦਰ ਭਰਹਿ ਮੂਰਖ ਗਾ ਵਾਰਾ ਸਭ ਕਿਛ ਦੇ ਰਹਿਆ ਹਰ ਦੇਵਨ ਹਾਰਾ ਦਾਤਾਰ ਸਦਾ ਦਿਆਲ ਸੁਆਮੀ ਕਾਏ ਮਨਹੋ ਵਿਸਾਰੀਐ ਮਿਲ ਸਾਧ ਸੰਗੇ ਭਜ ਨਿਸੰਗੇ ਕੁਲ ਸਮੂਹਾ ਤਾਰੀਐ ਸਿੱਧ ਸਾਧਕ ਦੇਵ ਮੁਨ ਜਨ ਭਗਤ ਨਾਮ ਅਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਣੈ ਹਾਰਾ ਖੋਟ ਨਾ ਕੀਚਈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵਦੜੇ ਕੂੜ ਕਪਟ ਕਮਾਵਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਅਲ ਰਵਿਆ ਸੁਆਮੀ ਊਚ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਾਨਕੀ ਚਰਨ ਕਮਲ ਆਧਾਰਾ ਪੇਖ ਹਰ ਚੰਦੋ ਪੇਖ ਹਰ ਚੰਦੋਰੜੀ ਅਸਥਿਰ ਕਿਛ ਨਾਹੀ ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਤੇਰਾ ਦਿਨਸ ਰਹਿਣ ਸੰਭਾਲੀਐ ਹਰ ਏਕ ਬਿਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡਭਾਗ ਪਾਈਐ ਸੂਖ ਸਹਿਜ ਸਮਾਹੀ
4: ਇਹ ਜਿਹੜਾ ਪਾਠ ਉੱਪਰ ਆਇਆ ਸੀ ਵੈਸੇ ਤਾਂ ਭਾਈ ਸਾਹਿਬ ਜੀ ਨੇ ਸੋਹਣਾ ਉਚਾਰਨ ਕੀਤਾ ਹੈ ਪਰ ਵੈਸੇ ਬੋਲਣ ਲਈ ਦੱਸ ਰਿਹਾ ਕਿਉਂਕਿ ਅੱਖਰ ਵੀ ਲੰਬੇ ਨੇ ਤੇ ਰਾਰਾ ਤੇ ਡਾੜਾ ਪਿੱਛੇ ਇਕੱਠਾ ਵੀ ਆਇਆ ਹੈ ਇਹਨੂੰ ਹਰ ਚੰਦਾਓ ਰੜੀ ਪਾਠ ਕਰ ਲੈਣਾ ਹੈ ਹਰ ਚੰਦਾਓ ਰੜੀ ਇੱਕ ਵਾਰੀ ਬੋਲ ਕੇ ਵੇਖ ਲਓ
0: ਹਰ ਚੰਦਾਓ ਰੜੀ
4: ਹਾਂਜੀ ਏਦਾਂ ਪਾਠ ਕਰ ਲੈਣਾ ਤਾਂ ਕਿ ਸਾਰੇ ਅੱਖਰ ਪੂਰੇ ਬੋਲੇ ਜਾਣ ਹਾਂਜੀ

ਭ੍ਰਮ ਭੀਤ ਹੈ, ਤੀਖਣ ਮਦ ਵਿਪਰੀਤ ਹੈ, ਅਵਧ ਆਕਾਰਥ ਜਾਤ, ਗਹਿ ਬਰ ਬਨ ਘੋਰ, ਗਹਿ ਬਰ ਬਨ ਘੋਰ ਹੈ, ਗ੍ਰਹਿ ਮੂਸਤ ਮਨ ਚੋਰ ਹੈ, ਦਿਨ ਕਰੋ ਅਨ ਦਿਨ ਖਾਤ, ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨ, ਮਿਲਹੋ ਪ੍ਰਭ ਕਰੁਣਾਪਤੇ, ਜਨਮ ਮਰਨ ਅਨੇਕ ਬੀਤੇ, ਪ੍ਰੇ ਸੰਗ ਬਿਨ ਕਛ ਨਹਿ ਗਤੇ, ਕੁਲ ਰੂਪ ਧੂਪ ਗਿਆਨਹੀਨੀ, ਤੁਜ ਬਿਨਾ ਮੋਹਿ ਕਵਣ ਮਾਤ, ਕਰ ਜੋੜ ਨਾਨਕ ਸਰਨ ਆਇਓ, ਪ੍ਰੇ ਨਾਥ ਨਰ ਹਰ ਕਰਹੋ ਗਾਤ, ਮੀਨਾ ਜਲਹੀਨ ਮੀਨਾ ਜਲਹੀਨ ਹੈ, ਓਹ ਬਿਸ਼ਵਰਤ ਮਨ ਤਨ ਖੀਨ ਹੈ, ਕਤ ਜੀਵਨ ਪ੍ਰੇ ਬਿਨ ਹੋਤ, ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੈ, ਮ੍ਰਿਗ ਅਰਪੇ ਮਨ ਤਨ ਪ੍ਰਾਨ ਹੈ, ਓਹ ਬੇਦਿਓ ਸਹਿਜ ਸਰੋਤ, ਪ੍ਰੇ ਪ੍ਰੀਤ ਲਾਗੀ ਮਿਲ ਬੈਰਾਗੀ, ਖਿਨ ਰਹਿਣ ਤ੍ਰਿਗ ਤਨ ਤਿਸ ਬਿਨਾ, ਪਲਕਾ ਨਾ ਲਾਗੈ ਪ੍ਰੇ ਪ੍ਰੇਮ ਪਾਗੈ, ਪਲਕਾ ਨਾ ਲਾਗੈ ਪ੍ਰੇ ਪ੍ਰੇਮ ਪਾਗੈ, ਚਿਤਵੰਤ ਅਨ ਦਿਨ ਪ੍ਰਭ ਮਨਾ, ਸ੍ਰੀ ਰੰਗ ਰਾਤੇ ਨਾਮ ਮਾਤੇ, ਭੈ ਭਰਮ ਦੁਤੀਆ ਸਗਲ ਖੋਤ, ਕਰ ਮਾਇਆ ਦਇਆ ਦਇਆਲ ਪੂਰਨ, ਹਰ ਪ੍ਰੇਮ ਨਾਨਕ ਮਗਨ ਹੋਤ, ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੈ, ਮਕਰੰਦ ਰਸ ਬਾਸਨ ਮਾਤ ਹੈ, ਪ੍ਰੀਤ ਕਮਲ ਬੰਧਾਵਤ ਆਪ, ਚਾਤ੍ਰਕ ਚਿਤ ਪਿਆਸ ਚਾਤ੍ਰਕ ਚਿਤ ਪਿਆਸ ਹੈ, ਘਨ ਬੂੰਦ ਬਚਿੱਤਰ ਮਨ ਆਸ ਹੈ, ਅਲ ਪੀਵਤ ਬਿਨਸਤ ਤਾਪ, ਤਾਪਾ ਬਿਨਾਸਨ ਦੂਖ ਨਾਸਨ, ਮਿਲ ਪ੍ਰੇਮ ਮਨ ਤਨ ਅਤ ਘਨਾ, ਸੁੰਦਰ ਚਤੁਰ ਸੁਜਾਨ ਸੁਆਮੀ, ਕਵਨ ਰਸਨਾ ਗੁਣ ਭਨਾ, ਗਹਿ ਪੂਜਾ ਲੇ ਵਹੁ ਨਾਮ ਦੇ ਵਹੁ, ਦ੍ਰਿਸ਼ਟ ਧਾਰਤ ਮਿਟਤ ਪਾਪ, ਨਾਨਕ ਜੰਪੈ ਪਤਿਤ ਪਾਵਨ, ਹਰ ਦਰਸ ਪੇਖਤ ਨਹਿ ਸੰਤਾਪ, ਚਿਤਵਾਉ ਚਿਤ ਨਾਥ ਚਿਤਵਾਉ ਚਿਤ ਨਾਥ ਹੇ, ਰਖ ਲੇ ਵਹੁ ਸਰਨ ਅਨਾਥ ਹੇ, ਮਿਲ ਚਾਉ ਚਾਈ ਲੇ ਪ੍ਰਾਨ, ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੈ, ਮਨ ਲੁਭਤ ਗੋਪਾਲ ਗਿਆਨ ਹੈ, ਜਾਚਕ ਜਨ ਰਾਖਤ ਮਾਨ, ਪ੍ਰਭ ਮਾਨ ਪੂਰਨ ਦੁਖ ਬੇਦੀਰਨ, ਸਗਲ ਇੱਛ ਪੁਜੰਤੀਆ, ਹਰ ਕੰਠ ਲਾਗੇ ਦਿਨ ਸੁਭਾਗੇ, ਮਿਲ ਨਾਹਾ ਸੇਜ ਸੋਹੰਤੀਆ, ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ, ਸਗਲ ਕਲਮਲ ਭਏ ਹਾਨ, ਬਿਨਵੰਤ ਨਾਨਕ ਮੇਰੀ ਆਸ ਪੂਰਨ, ਮਿਲੇ ਸ੍ਰੀ ਧਰ ਗੁਣ ਨਿਧਾਨ, ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ, ਸਹਿ ਭੰਗ ਗੁਰ ਪ੍ਰਸਾਦ, ਆਸਾ ਮਹੱਲਾ ਪਹਿਲਾ ਵਾਰ ਸਲੋਕਾ ਨਾਲ, ਸਲੋਕ ਭੀ ਮਹੱਲੇ ਪਹਿਲੇ ਕੇ ਲਿਖੇ, ਟੁੰਡੇ ਆਸ ਰਾਜੈ ਕੀ ਧੁਨੀ, ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰ ਆਪਣੇ

0: ਜੇ ਸੌ ਚੰਦਾ ਉਗਵ ਹੈ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੋਦਿਆਂ ਗੁਰ ਬਿਨ ਘੋਰ ਅੰਧਾਰ ਮਹੱਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਣੇ ਸੁਚੇਤ ਛੁੱਟੇ ਤਿਲ ਬੂ ਆੜ ਜਿਉ ਸੁਨੇ ਅੰਦਰ ਖੇਤ ਖੇਤੇ ਅੰਦਰ ਛੁੱਟਿਆ ਕਹੋ ਨਾਨਕ ਸੌ ਨਾਹ ਫਲੀਐ ਫੁਲੀਐ ਬਪੜੇ ਭੀ ਤਨ ਵਿੱਚ ਸੁਵਾਹ ਪੌੜੀ ਆਪੀ ਨੇ ਆਪ ਸਾਜੋ ਆਪੀ ਨੇ ਰਜਿਓ ਨਾਓ ਦੁਈ ਕੁਦਰਤ ਸਾਜੀਐ ਕਰ ਆਸਨ ਡਿੱਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵ ਹੈ ਕਰਹਿ ਪਸਾਓ ਤੂੰ ਜਾਣ ਹੋਈ ਸਭ ਸਹਿ ਦੇ ਲੈਸ ਹੈ ਜਿੰਦ ਕਵਾਓ ਕਰ ਆਸਨ ਡਿੱਠੋ ਚਾਓ ਸਰੋਕ ਮਹੱਲਾ ਪਹਿਲਾ ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰਬ ਵਿਚਾਰ ਸੱਚਾ ਤੇਰਾ ਅਮਰ ਸੱਚਾ ਦੀਬਾਣ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨੀਸਾਨ ਸੱਚੇ ਤੁਧ ਅੱਖ ਹੈ ਲੱਖ ਕਰੋੜ ਸੱਚੈ ਸਭ ਤਾਣ ਸੱਚੈ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਾਲਾਹ ਸੱਚੀ ਤੇਰੀ ਕੁਦਰਤ ਸੱਚੀ ਤੇਰੀ ਕੁਦਰਤ ਸੱਚੇ ਪਾਤ ਸਾਹ ਨਾਨਕ ਸੱਚ ਧਿਆਇਨ ਸੱਚ ਜੋ ਮਰ ਜੰਮੇ ਸੋ ਕੱਚੁਨ ਕੱਚ
1: ਇਹ ਜਿਹੜਾ ਪਾਠ ਇੱਥੇ ਆਇਆ ਹੈ ਰਾਗੀ ਸਿੰਘ ਵੀ ਤੁਸੀਂ ਸ਼ਾਇਦ ਜਦੋਂ ਆਸਾ ਜੀ ਦੀ ਵਾਰ ਦਾ ਕੀਰਤਨ ਕਰਦੇ ਸੁਣੇ ਹੋਣਗੇ ਤਾਂ ਇੱਥੇ ਪਾਠ ਜੋ ਮਰ ਜੰਮੇ ਸੋ ਕੱਚ ਨਿਕੱਚ ਪਾਠ ਵੀ ਕਰਦੇ ਨੇ ਸੋ ਆਮ ਕਰਕੇ ਜਿਹੜਾ ਸੰਪਰਦਾਇ ਪਾਠ ਪੁਰਾਤਨ ਟਕਸਾਲਾਂ ਸੰਪਰਦਾਵਾਂ ਵਿੱਚ ਕਰਾਇਆ ਜਾਂਦਾ ਹੈ ਉਹ ਕੱਚਨ ਕੱਚ ਪਾਠ ਹੀ ਹੈ ਕੱਚ ਨਿਕੱਚ ਨਹੀਂ ਜੋ ਮਰ ਜੰਮੇ ਸੋ ਕੱਚੋ ਨਕੱਚ ਦੂਜਾ ਪਾਠ ਕੱਚ ਨਕੱਚ ਹੋ ਸਕਦਾ ਹੈ ਪਰ ਪਹਿਲਾ ਜਿਹੜਾ ਵਿਸ਼ੇਸ਼ ਪਾਠ ਅਸੀਂ ਕਰਨਾ ਹੈ ਉਹ ਕੱਚੋ ਨਕੱਚ ਹੀ ਕਰਨਾ ਹੈ
2: ਹਾਂਜੀ ਰਾਗੀ ਸਿੰਘਾਂ ਦਾ ਜ਼ਿਕਰ ਗਿਆਨੀ ਜੀ ਨੇ ਪਹਿਲਾਂ ਵੀ ਕੀਤਾ ਸੀ ਜਦੋਂ ਆਪਾਂ ਸਰਸੇ ਸ਼ਬਦ ਨੂੰ ਵਿਚਾਰਿਆ ਸੀ ਸਾਡੀ ਕੌਮ ਦੇ ਅੰਦਰ ਕੁਝ ਕੁ ਰਾਗੀ ਸਿੰਘ ਬੜੇ ਵਿਦਵਾਨ ਪੁਰਸ਼ ਨੇ ਪਰ ਨਾਲ ਦੀ ਨਾਲ ਇਹ ਥੋੜ੍ਹਾ ਜਿਹਾ ਦੁਖਾਂਤ ਹੈ ਵੀ ਸਾਡੇ ਕੀਰਤਨੀ ਜਿਹੜੇ ਰਾਗੀ ਜਥੇ ਨੇ ਨਾ ਸਾਰੇ ਸੰਥਿਆ ਨਹੀਂ ਕਰਦੇ ਕੀਰਤਨ ਬਹੁਤ ਸੋਹਣਾ ਕਰ ਲੈਂਦੇ ਨੇ ਸੰਗੀਤ ਦਾ ਗੁਣ ਲੈ ਲੈਂਦੇ ਨੇ ਪਰ ਗੁਰਬਾਣੀ ਦਾ ਪਾਠ ਬਹੁਤ ਉਹ ਨਹੀਂ ਸਿੱਖਦੇ ਵੱਡੀ ਗਿਣਤੀ ਹੈ ਰਾਗੀਆਂ ਵਿੱਚ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਪਰ ਵੱਡੀ ਗਿਣਤੀ ਇਹ ਹੈ ਸਾਡੇ ਰਾਗੀਆਂ ਵਿੱਚ ਵੀ ਬਿਨਾਂ ਸੰਥਿਆ ਤੋਂ ਹੀ ਉਹ ਕੀਰਤਨ ਕਰਦੇ ਨੇ ਇਸ ਕਰਕੇ ਇਸ ਤਰ੍ਹਾਂ ਦੀਆਂ ਗਲਤੀਆਂ ਹੋ ਜਾਣੀਆਂ ਸੁਭਾਵਿਕ ਗੱਲ ਹੈ ਸ਼ੁੱਧ ਪਾਠ ਪਾਠ ਬੋਧ ਸੰਥਿਆ ਦੇ ਤਰੀਕੇ ਹੀ ਹੋ ਸਕਦਾ ਹੈ ਇਸ ਕਰਕੇ ਇਸ ਗੱਲ ਵੱਲ ਵੀ ਧਿਆਨ ਰੱਖਣਾ ਜੀ ਕਰੋ ਜੀ ਕਿਰਪਾ
0: ਮਹੱਲਾ ਪਹਿਲਾ ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਚ ਨਿਆਓ ਵੱਡੀ ਵਡਿਆਈ ਜਾ ਨਿਹ ਚਲ ਥਾਓ ਵੱਡੀ ਵਡਿਆਈ ਜਾਣੇ ਆ ਲਾਓ ਵੱਡੀ ਵਡਿਆਈ ਬੁੱਝੈ ਸਭ ਭਾਓ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਪੁੱਛ ਨਾ ਦਾਤ ਵੱਡੀ ਵਡਿਆਈ ਜਾ ਆਪੇ ਆਪ ਨਾਨਕ ਕਾਰ ਨਾ ਕਥਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ ਇਹ ਜੱਗ ਸੱਚੈ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲਏ ਇੱਕ ਨਾ ਹੁਕਮੇ ਕਰੇ ਵਿਨਾਸ਼ ਇੱਕ ਨਾ ਭਾਣੇ ਕੱਢ ਲਏ ਇੱਕ ਨਾ ਮਾਇਆ ਵਿੱਚ ਨਿਵਾਸ ਏਵ ਭੇ ਆਖ ਨਾ ਜਾਪਈ ਜੇ ਕਿਸੈ ਆਣੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪ੍ਰਗਾਸ ਪਾਉੜੀ ਨਾਨਕ ਜੀ ਉਪਾਏ ਕੈ ਲਿਖ ਨਾਵੈ ਧਰਮ ਬਹਾਲਿਆ ਉਥੈ ਸੱਚੇ ਹੀ ਸੱਚ ਨਿਬੜੈ ਚੁਣ ਵੱਖ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆਰ ਮੋਹ ਕਾਲੈ ਦੋਜਕ ਚਾਲਿਆ ਤੇਰੈ ਨਾਏ ਰੱਤੇ ਸੇ ਜਿਣ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖ ਨਾਵੈ ਧਰਮ ਬਹਾਲਿਆ
1: ਇੱਥੇ ਆਪਾਂ ਹੁਣ ਬ੍ਰੇਕ ਕਰ ਲੈਂਦੇ ਹਾਂ ਆਪ ਜੀ ਪੰਜ ਮਿੰਟ ਵਾਸਤੇ ਜਲ ਪਾਣੀ ਵਰਤ ਲਓ ਫਿਰ ਹਾਜ਼ਰ ਹੋ ਜਾਣਾ

ਜਪੋ ਸਤਨਾਮ।

ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸੋ ਆਪ ਜੀ ਆਪਣੀ ਆਪਣੀ ਜਗ੍ਹਾ ਤੇ ਸੱਜ ਜਾਓ, ਪੋਥੀਆਂ ਪ੍ਰਕਾਸ਼ ਕਰ ਲਓ ਜੀ। ਅੱਗੇ ਆਪਾਂ ਹੁਣ ਸੰਥਿਆ ਪ੍ਰਾਰੰਭ ਕਰਦੇ ਹਾਂ। ਸੋ ਬਾਈ ਜੀ ਨੂੰ ਥੋੜ੍ਹਾ ਜਿਹਾ ਸਿਹਤ ਕਰਕੇ ਜਾਣਾ ਪਿਆ, ਵੈਸੇ ਕੋਈ ਫਿਕਰ ਵਾਲੀ ਗੱਲ ਨਹੀਂ। ਸੋ ਉਹਨਾਂ ਦੀ ਹੁਣ ਕੁਝ ਸਮੇਂ ਵਾਸਤੇ ਗੈਰ ਹਾਜ਼ਰੀ ਰਹੇਗੀ, ਅਗਲੇ ਸਮੇਂ ਵਾਸਤੇ। ਕੱਲ੍ਹ ਫਿਰ ਆਪ ਸੰਗਤਾਂ ਦੇ ਬਾਈ ਜੀ ਦਰਸ਼ਨ ਕਰਨਗੇ, ਹੁਣ ਉਹ ਆਸਣ 'ਤੇ ਚਲੇ ਗਏ। ਵੈਸੇ ਚੜ੍ਹਦੀ ਕਲਾ ਸਭ ਕੁਝ ਠੀਕ ਠਾਕ, ਕੋਈ ਫਿਕਰ ਵਾਲੀ ਗੱਲ ਨਹੀਂ।

ਪਾਰ ਭੈ ਵਿੱਚ ਇੰਦ ਫਿਰੈ ਸਿਰ ਭਾਰ ਭੈ ਵਿੱਚ ਰਾਜਾ ਧਰਮ ਦੁਆਰ ਭੈ ਵਿੱਚ ਸੂਰਜ ਭੈ ਵਿੱਚ ਚੰਦ ਪੋਹ ਕਰੋੜੀ ਚਲਤ ਨਾ ਅੰਤ ਭੈ ਵਿੱਚ ਸਿੱਧ ਬੁੱਧ ਸੁਰਨਾਥ ਭੈ ਵਿੱਚ ਆ ਡਾਣੇ ਆਕਾਸ ਭੈ ਵਿੱਚ ਜੋਧ ਮਹਾਬਲ ਸੂਰ ਭੈ ਵਿੱਚ ਆਵਹਿ ਜਾਵਹਿ ਪੂਰ ਸਗਲਿਆ ਭਉ ਲਿਖਿਆ ਸਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕੇਤੇ ਰਾਮ ਰਵਾਲ ਕੇਤੀਆ ਕੰਨ ਕਹਾਣੀਆਂ ਕੇਤੇ ਬੇਦ ਵਿਚਾਰ ਕੇਤੇ ਨਚਹਿ ਮੰਗਤੇ

ਟਕਿਆਂ ਕੇ ਮੁੰਦੜੇ ਲੱਖ ਟਕਿਆਂ ਕੇ ਹਾਰ ਜਿੱਤ ਤਨ ਪਾਈ ਹੈ ਨਾਨਕਾ ਸੇ ਤਨ ਹੋਵਹਿ ਛਾਰ ਗਿਆਨ ਨਾ ਗੱਲਈ ਢੂਡੀਐ ਕਥਨਾ ਕਰੜਾ ਸਾਰ ਕਰਮ ਮਿਲੈ ਤਾ ਪਾਈਐ ਹੋਰ ਹਿਕਮਤ ਹੁਕਮ ਖੁਆਰ ਪਾਉੜੀ ਨਦਰ ਕਰਹਿ ਜੇ ਆਪਣੀ ਤਾ ਨਦਰੀ ਸਤਿਗੁਰ ਪਾਇਆ ਇਹ ਜੀਓ ਬਹੁਤੇ ਜਨਮ ਭਰਮਿਆ ਤਾ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਆ ਹੋ ਲੋਕ ਸਬਾਇਆ ਸਤਿਗੁਰ ਮਿਲੇ ਐ ਸੱਚ ਪਾਇਆ ਜਿਨੀ ਵਿੱਚ ਹੋ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਸਲੋਕ ਮਹੱਲਾ ਪਹਿਲਾ ਘੜੀਆ ਸਭੇ ਗੋਪੀਆ ਪਹਿਰ ਕੰਨ ਗੋਪਾਲ ਗਹਿਣੇ ਪੌਣ ਪਾਣੀ ਬਹਿ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਧਨ ਵਰਤਨ ਸਰਬ ਜੰਜਾਲ ਨਾਨਕ ਮੁਸੈ ਗਿਆਨ ਵਿਹੂਣੀ ਖਾਏ ਗਾਇਆ ਜਮਕਾਲ ਮਹੱਲਾ ਪਹਿਲਾ ਵਾਇਨ ਵਾਇਨ ਚੇਲੇ ਨੱਚਣ ਗੁਰ ਪੈਰ ਹਲਾਇਨ ਫੇਰਨ ਸਿਰ ਓ

0: ਕਾ ਕੀਆ ਸਗਲ ਜਹਾਨ ਸੇਵਕ ਸੇਵਹਿ ਕਰਮ ਚੜਾਓ ਭਿੰਨੀ ਰਹਿਣ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲਗਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਾ ਰੋਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਅਨਗਾਹ ਪੰਖੀ ਪੌਦੀਆ ਲੈਨ ਨਾ ਸਾਹ ਸੂਹੈ ਚਾੜ ਭਵਾਈਆ ਹੈ ਜੰਤ ਨਾਨਕ ਪੌਦਿਆ ਗਣਤ ਨਾ ਅੰਤ ਬੰਧਨ ਬੰਧ ਭਵਾਏ ਸੋਏ ਪੈ ਕਿਰਤ ਨੱਚੈ ਸਭ ਕੋਏ ਨੱਚ ਨੱਚ ਹੱਸ ਹੈ ਚੱਲ ਹੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ ਕਾ ਚਾਉ ਨਾਨਕ ਜਿਨ ਮਨ ਭਾਓ ਤਿਨਾ ਮਨ ਭਾਓ ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਇ ਲਯੈ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇ ਖਾਜੈ ਆਖ ਗਵਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨਹੁ ਨੀਚ ਸਦਾਈਐ ਜੇ ਲੋੜ ਹੈ ਚੰਗਾ ਆਪਣਾ ਕਰ ਪੁੰਨਹੁ ਨੀਚ ਸਦਾਈਐ ਜੇ ਜਰ ਵਾਣਾ ਪਰ ਹਰੈ ਜਰ ਵੇਸ ਕਰੇਦੀ ਆਈਐ ਕੋ ਰਹਿ ਨਾ ਭਰੀਐ ਪਾਈਐ ਕੋ ਰਹਿ ਨਾ ਭਰੀਐ ਪਾਈਐ ਸਲੋਕ ਮਹੱਲਾ ਪਹਿਲਾ ਮੁਸਲਮਾਨਾ ਸਿਫਤ ਸਰੀਅਤ ਪੜ ਪੜ
1: ਇਹ ਪਾਠ ਸਰੀਅਤ ਨਹੀਂ ਕਰਨਾ ਸਾਰੇ ਨੋਟ ਕਰਿਓ ਸਰੀਅਤ ਪਾਠ ਕਰਨਾ ਥੋੜਾ ਜਿਹਾ ਫਰਕ ਹੈ ਧਿਆਨ ਮੰਗਦਾ ਪਾਠ ਇਹ ਬਹੁਤ ਸਰੀਅਤ ਸਰੀਅਤ ਸਮਝ ਆ ਗਈ ਹੋਣੀ ਹੈ ਮੇਰਾ ਖਿਆਲ ਹੈ ਇਸ਼ਾਰਾ ਦੇ ਦਿਓ ਮੈਨੂੰ ਹੱਥ ਖੜਾ ਕਰਕੇ ਵੀ ਫਰਕ ਸਮਝ ਆ ਗਿਆ ਹਾਂਜੀ ਇਹ ਨੋਟ ਰੱਖਣਾ ਜੀ
0: ਮੁਸਲਮਾਨਾ ਸਿਫਤ ਸਰੀਅਤ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਮੁਸਲਮਾਨਾ ਸਿਫਤ ਸਰੀਅਤ ਪੜ ਪੜ ਕਰੇ ਵਿਚਾਰ ਬੰਦੇ ਸੇ ਜੇ ਪਵਹਿ ਵਿੱਚ ਬੰਦੀ ਵੇਖਣ ਕਹੋ ਦੀਦਾਰ ਹਿੰਦੂ ਸਾ ਲਾਹੀ ਸਾ ਲਾਹਨ ਦਰਸ਼ਨ ਰੂਪ ਅਪਾਰ ਤੀਰਥ ਨਾਵਹਿ ਅਰਚਾ ਪੂਜਾ ਅਗਰ ਵਾਸ ਬਹਿਕਾਰ ਜੋਗੀ ਸੁਨ ਧਿਆਵਣ ਜੇਤੇ ਅਲਖ ਨਾਮ ਕਰਤਾਰ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਸਤੀਆ ਮਨ ਸੰਤੋਖ ਉਪਜੈ ਦੇਣੈ ਕੈ ਵਿਚਾਰ ਦੇ ਮੰਗਹਿ ਸਹਸਾ ਗੁਣਾ ਸੋਭ ਕਰੇ ਸੰਸਾਰ।

0: ਹੋਏ ਜੇ ਆਖ ਹੈ ਸੋ ਤੂੰ ਹੈ ਜਾਣ ਹੈ ਤਿਨਾ ਪੇ ਤੇਰੀ ਸਾਰ ਨਾਨਕ ਭਗਤਾਂ ਭੁੱਖ ਸਾਹ ਲਾਹਣ ਸੱਚ ਨਾਮ ਆਧਾਰ ਸਦਾ ਆਨੰਦ ਰਹ ਹੈ ਦਿਨ ਰਾਤੀ ਗੁਣਵੰਤਿਆ ਪਾ ਛਾਰ ਮਹੱਲਾ ਪਹਿਲਾ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ
1: ਰੁਕਿਓ ਜੀ ਇੱਥੇ ਸ਼ਬਦ ਜਿਹੜਾ ਆਇਆ ਇਹ ਘੁਮਿਆਰ ਨਹੀਂ ਆਇਆ ਧਿਆਨ ਨਾਲ ਦੇਖਿਓ ਘੱਗੇ ਨਾਲ ਨਹੀਂ ਬੋਲਣਾ ਆਮ ਤੌਰ 'ਤੇ ਜ਼ਬਾਨ 'ਤੇ ਚੜ੍ਹੇ ਹੋਏ ਸ਼ਬਦ ਹੁੰਦੇ ਨੇ ਅਸੀਂ ਉਸੇ ਤਰ੍ਹਾਂ ਬੋਲ ਜਾਂਦੇ ਹਾਂ ਕੱਕੇ ਤੋਂ ਸ਼ੁਰੂ ਹੁੰਦਾ ਸ਼ਬਦ ਘੁਮਿਆਰ ਮੰਮੇ ਦੇ ਪੈਰ 'ਚ ਹਲੰਤ ਹੈ ਮਿਹਾਰ ਬੋਲਣਾ ਘੁਮਿਆਰ ਜੀ
0: ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ ਘੜ ਭਾਂਡੇ ਇੱਟਾਂ ਕੀਆ ਜਲਦੀ ਕਰੇ ਪੁਕਾਰ ਜਲ ਜਲ ਰੋਵੈ ਬਪੜੀ ਝੜ ਚੜ ਪਵਹ ਅੰਗਿਆਰ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ ਪਾਉੜੀ ਬਿਨ ਸਤਿਗੁਰ ਕਿਨੈ ਨਾ ਪਾਇਓ ਬਿਨ ਸਤਿਗੁਰ ਕਿਨੈ ਨਾ ਪਾਇਆ ਸਤਿਗੁਰ ਵਿੱਚ ਆਪ ਰੱਖਿਓਨ ਕਰ ਪ੍ਰਗਟ ਆਖ ਸੁਣਾਇਆ ਸਤਿਗੁਰ ਮਿਲਿਆ ਸਦਾ ਮੁਕਤ ਹੈ ਜਿਨ ਵਿੱਚ ਮੋਹ ਚੁਕਾਇਆ ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉ ਚਿੱਤ ਲਾਇਆ ਜਗ ਜੀਵਨ ਦਾਤਾ ਪਾਇਆ ਸਲੋਕ ਮਹੱਲਾ ਪਹਿਲਾ ਹਉ ਵਿੱਚ ਆਇਆ ਹਉ ਵਿੱਚ ਗਿਆ ਹਉ ਵਿੱਚ ਜੰਮਿਆ ਹਉ ਵਿੱਚ ਮੂਆ ਹਉ ਵਿੱਚ ਦਿੱਤਾ ਹਉ ਵਿੱਚ ਲਿਆ ਹਉ ਵਿੱਚ ਖੱਟਿਆ ਹਉ ਵਿੱਚ ਗਿਆ ਹਉ ਵਿੱਚ ਸਚਿਆਰ ਕੂੜਿਆਰ ਹਉ ਵਿੱਚ ਪਾਪ ਪੁੰਨ ਵਿਚਾਰ ਹਉ ਵਿੱਚ ਨਰਕ ਸੁਰਗ ਅਵਤਾਰ ਹਉ ਵਿੱਚ ਹੱਸੈ ਹਉ ਵਿੱਚ ਰੋਵੈ ਹਉ ਵਿੱਚ ਭਰੀਐ ਹਉ ਵਿੱਚ ਧੋਵੈ ਹਉ ਵਿੱਚ ਜਾਤੀ ਜਿਨਸੀ ਖੂਵੈ ਹਉ ਵਿੱਚ ਮੂਰਖ ਹਉ ਵਿੱਚ ਸਿਆਣਾ ਮੋਖ ਮੁਕਤ ਕੀ ਸਾਰ ਨਾ ਜਾਣਾ ਹਉ ਵਿੱਚ ਮਾਇਆ ਹਉ ਵਿੱਚ ਛਾਇਆ ਹਉਮੈ ਕਰ ਕਰ ਜੰਤ ਉਪਾਇਆ ਹਉਮੈ ਬੂਝੈ ਤਾਂ ਦਰ ਸੂਝੈ ਗਿਆਨ ਵਿਹੂਣਾ ਕਥ ਕਥ ਲੂਝੈ ਨਾਨਕ ਹੁਕਮੀ

0: ਹਉਮੈ ਕਿਥੋ ਊਪਜੈ ਕਿਤ ਸੰਜਮ ਇਹ ਜਾਏ ਹਉਮੈ ਇਹੋ ਹੁਕਮ ਹੈ ਪਇਐ ਕਿਰਤ ਫਿਰਾਹੇ ਹਉਮੈ ਦੀਰਘ ਰੋਗ ਹੈ ਦਾਰੂ ਪੀ ਇਸ ਮਾਹੇ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਨਾਨਕ ਕਹੈ ਸੁਣਹੋ ਜਨਹੋ ਇਤ ਸੰਜਮ ਦੁਖ ਜਾਹੇ ਪੌੜੀ ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸੱਚ ਧਿਆਇਆ।
1: ਭਾਈ ਸਾਹਿਬ ਜੀ ਨੇ ਬੜਾ ਸੋਹਣਾ ਪਾਠ ਕੀਤਾ ਹੈ। ਸੇਵ ਕੀਤੀ ਸੰਤੋਖ ਈ, ਦੋਨੇ ਬਿਹਾਰੀਆਂ ਬੋਲ ਕੇ ਤੇ ਨਾਲ ਫਿਰ ਬਿੰਦੀ ਵੀ ਬੋਲਣੀ ਹੈ, ਇਹ ਬਹੁਤ ਖਿਆਲ ਨਾਲ ਕਰਨਾ ਹੈ, ਕਿਉਂਕਿ ਜਦੋਂ ਦੋ ਬਿਹਾਰੀਆਂ ਇਕੱਠੀਆਂ ਆ ਜਾਂਦੀਆਂ ਨੇ ਫਿਰ ਉਹ ਬੋਲਣੀਆਂ ਕਠਿਨ ਹੁੰਦੀਆਂ ਨੇ ਥੋੜੀਆਂ, ਪਰ ਬੜੇ ਖਿਆਲ ਨਾਲ ਬੋਲਣਾ ਹੈ ਸੰਤੋਖ ਈ। ਹਾਂਜੀ,
0: ਸੇਵ ਕੀਤੀ ਸੰਤੋਖ ਈ ਜਿਨੇ ਸੱਚੋ ਸੱਚ ਧਿਆਇਆ ਓਨੀ ਮੰਦੈ ਪੈਰ ਨਾ ਰੱਖਿਓ ਓਨੀ ਮੰਦੈ ਪੈਰ ਨਾ ਰੱਖਿਓ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀਆਂ ਤੋੜੇ ਬੰਧਨਾ ਅੰਨ ਪਾਣੀ ਥੋੜਾ ਖਾਇਆ ਤੂੰ ਬਖਸੀਸੀ ਅਗਲਾ ਨਿਤ ਦੇਵ ਹੈ ਚੜ੍ਹੈ ਸੁਵਾਇਆ ਵਡਿਆਈ ਵੱਡਾ ਪਾਇਆ। ਸਲੋਕ ਮਹੱਲਾ ਪਹਿਲਾ। ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂ।
1: ਜਿਵੇਂ ਭਾਈ ਸਾਹਿਬ ਜੀ ਨੇ ਪਾਠ ਕੀਤਾ ਹੈ, ਇਹ ਪਾਠ ਸਾਰੇ ਪੋਲੇ ਕਰਨੇ ਆ। ਜਿਵੇਂ ਤੱਟ ਹੁੰਦਾ ਕਿਨਾਰਾ, ਤੱਟ ਨਹੀਂ ਅਸੀਂ ਕਹਿੰਦੇ, ਅਸੀਂ ਤੱਟ ਕਹਿੰਦੇ ਹਾਂ ਪੋਲਾ। ਸੋ ਇਸੇ ਤਰ੍ਹਾਂ ਇਹ ਜਿੰਨਾ ਜਿਹੜੇ ਇਹ ਪਾਠ ਨੇ ਤੱਟਾਂ ਮੇਘਾਂ ਖੇਤਾਂ, ਇਹ ਅੱਗੇ ਆਊਗਾ ਸੇਤ ਜਾਂ ਹੁਣੇ ਬੇਨਤੀ ਕਰ ਦਵਾਂ, ਇਹ ਪੋਲੇ ਹੀ ਪਾਠ ਕਰਨੇ, ਤੱਟਾਂ ਪਾਠ ਨਹੀਂ ਕਰਨਾ। ਹਾਂਜੀ,
0: ਦੀਪਾਂ ਲੋਵਾਂ ਮੰਡਲਾਂ ਖੰਡਾਂ ਵਰਭੰਡਾ ਅੰਡਜ ਜੇਰਜ ਉਤਪੁਜਾ ਖਾਣੀ ਸੇਤ ਜਾ ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾ ਸਭਨਾਹ ਨਾਨਕ ਜੰਤ ਉਪਾਏ ਕੈ ਸੰਭਾਲੇ ਸਭਨਾਹ ਜਿਨ ਕਰਤਾ ਕਰਨਾ ਕੀਆ ਚਿੰਤਾ ਪੇ ਕਰਨੀ ਤਾਹ ਸੋ ਕਰਤਾ ਚਿੰਤਾ ਕਰੇ ਜਿਨ ਉਪਾਇਆ ਜਗ ਤਿਸ ਜੋ ਹਾਰੀ ਸੁਵਸਥ ਤਿਸ ਤਿਸ ਦੀ ਬਾਣ ਅਭਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ ਲੱਖ ਨੇਕੀਆਂ ਚੰਗਿਆਈਆ ਲੱਖ ਪੁੰਨਾ ਪ੍ਰਵਾਨ ਲੱਖ ਤਪ ਉੱਪਰ ਤੀਰਥਾਂ ਸਹਿਜ ਜੋਗ ਬੇਬਾਣ ਲੱਖ ਸੂਰਤਨ ਸੰਗ ਰਾਮ ਰਣ ਮਹਿ ਛੁੱਟ ਹੈ ਪ੍ਰਾਣ।
1: ਇਹ ਪਾਠ ਦਾ ਜ਼ਿਕਰ ਦਾਸ ਨੇ ਪਹਿਲਾਂ ਵੀ ਦੋ ਵਾਰੀ ਕੀਤਾ ਪਿਛਲੇ ਦਿਨਾਂ ਵਿੱਚ ਕਿ ਇਹ ਸਾਰੇ ਪਾਠ ਲੱਖ ਸੂਰਤਨ ਸੰਗਰਾਮ ਹੀ ਕਰਨ ਲੱਗ ਪਏ ਆ।

0: ਰਣ ਮਹਿ ਛੁੱਟ ਹੈ
1: ਸੰਗਰਾਮ ਨਹੀਂ ਸੰਗਰਾਮ ਇਕੱਠਾ ਬੋਲਣਾ ਜੀ
0: ਲੱਖ ਸੁਰਤਨ ਸੰਗਰਾਮ ਰਣ ਮਹਿ ਛੁੱਟ ਹੈ ਪ੍ਰਾਣ ਲੱਖ ਸੁਰਤੀ ਲੱਖ ਗਿਆਨ ਧਿਆਨ ਪੜ੍ਹੀ ਹੈ ਪਾਠ ਪੁਰਾਣ ਜਿਨ ਕਰਤਾ ਕਰਨਾ ਕੀਆ ਲਿਖਿਆ ਆਵਣ ਜਾਣ ਨਾਨਕ ਮਤੀ ਮਿਥਿਆ ਕਰਮ ਸੱਚਾ ਨੀਸਾਨ ਪਾਉੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇਹ ਤਿਸ ਮਿਲੈ ਸੱਚ ਤਾਂ ਤਿਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਸਰੋਕ ਮਹੱਲਾ ਪਹਿਲਾ ਪੜ ਪੜ ਗੱਡੀ ਲੱਦੀ ਹੈ ਪੜ ਪੜ ਭਰੀ ਹੈ ਸਾਥ ਪੜ ਪੜ ਬੇੜੀ ਪਾਈ ਹੈ ਪੜ ਪੜ ਗੱਡੀ ਹੈ ਖਾਤ ਪੜੀ ਹੈ ਜੇਤੇ ਬਰਸ ਬਰਸ ਪੜੀ ਹੈ ਜੇਤੇ ਮਾਸ ਪੜੀ ਹੈ ਜੇਤੀ ਆਰਜਾ ਪੜੀ ਹੈ ਜੇਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹੋਮੈ ਝੱਖਣਾ ਝਾਖ ਮਹੱਲਾ ਪਹਿਲਾ ਲਿਖ ਲਿਖ ਪੜਿਆ ਤੇਤਾ ਕੜਿਆ ਬਹੁ ਤੀਰਥ ਭਵਿਆ ਤੇਤੋ ਲਵਿਆ ਬਹੁ ਭੇਖ ਕੀਆ ਦੇਹੀ ਦੁੱਖ ਦੀਆ ਸਹੁ ਵੇ ਜੀਆ ਆਪਣਾ ਕੀਆ ਅੰਨ ਨਾ ਖਾਇਆ ਸਾਧ ਗਵਾਇਆ ਬਹੁ ਦੁੱਖ ਪਾਇਆ ਦੂਜਾ ਪਾਇਆ ਬਸਤਰ ਨਾ ਪਹਿਰੈ ਅਹਿਨਸ ਕਹਿਰੈ ਮੋਨ ਵੇਗੂਤਾ ਕਿਉਂ ਜਾਗੈ ਗੁਰ ਬਿਨ ਸੂਤਾ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ
1: ਹਾਂਜੀ ਕਈ ਵਾਰੀ ਕੁਝ ਸਰੂਪਾਂ ਦੇ ਵਿੱਚ ਤੁਹਾਨੂੰ ਇਹ ਪਾਠ ਮਿਲ ਸਕਦਾ ਹੈ ਪਗੋ ਪੇ ਤਾਣਾ ਕੂੜਾ ਪੱਗ ਨਾਲ ਆ ਜਾਂਦਾ ਪਰ ਜਿਹੜਾ ਟਕਸਾਲੀ ਪਾਠ ਹੈ ਉਹ ਪੱਗ ਉੱਪੇ ਤਾਣਾ ਹੀ ਹੈ
2: ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਮਹਾਂਪੁਰਖਾਂ ਦੀ ਜਦੋਂ ਤੁਸੀਂ ਜਿਹੜੀ ਰਿਕਾਰਡ ਸੰਪੂਰਨ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ ਜਦੋਂ ਉਹ ਸੁਣੋਗੇ ਤੇ ਉੱਥੇ ਮਹਾਂਪੁਰਖ ਦੋਨੇ ਹੀ ਅਰਥ ਕਰਦੇ ਆ ਪੱਗ ਉੱਪੇ ਤਾਣਾ ਵੀ ਤੇ ਪੱਗਾ ਉੱਪੇ ਤਾਣਾ ਵੀ ਇਹ ਦੋਨੇ ਹੀ ਅਰਥ ਉੱਥੇ ਮਹਾਂਪੁਰਖ ਕਰਦੇ ਸੋ ਇਸ ਕਰਕੇ ਜਿਸ ਤਰ੍ਹਾਂ ਬਾਬਾ ਜੀ ਨੇ ਪਹਿਲਾਂ ਤੁਹਾਨੂੰ ਜ਼ਿਕਰ ਕਰ ਦਿੱਤਾ ਪੱਗ ਉੱਪੇ ਤਾਣਾ ਪਾਠ ਅਸੀਂ ਇਹੀ ਕਰਨਾ ਪਰ ਅਰਥ ਭਾਵੇਂ ਦੋਨਾਂ ਦੇ ਬਣ ਜਾਂਦੇ ਆ ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ
1: ਜਿੱਥੋਂ ਤੱਕ ਜਿੱਥੋਂ ਤੱਕ ਅਰਥਾਂ ਦੀ ਗੱਲ ਹੈ ਉਹ ਕਿਸੇ ਵੀ ਪੰਗਤੀ ਦੇ ਇੱਕ ਤੋਂ ਵੱਧ ਅਰਥ ਹੋ ਸਕਦੇ ਨੇ ਇੱਕ ਤੋਂ ਵੱਧ ਦੋ ਨਹੀਂ ਦਸ ਪੰਦਰਾਂ ਵੀਹ ਜਿੰਨੇ ਵੀ ਹੋ ਸਕਦੇ ਨੇ ਇਹ ਤਾਂ ਉਹ ਗੱਲ ਹੈ ਵੀ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ ਜਿੰਨੀ ਕੁ ਕਿਸੇ ਨੂੰ ਗੁਰਬਾਣੀ ਦੀ ਸਮਝ ਪੈਂਦੀ ਹੈ ਓਨੇ ਕੁ ਅਰਥ ਉਹ ਕਰ ਲੈਂਦਾ ਅਰਥਾਂ ਦੀ ਗਿਣਤੀ ਦੇ ਹਿਸਾਬ ਨਾਲ ਪਾਠ ਵੱਧ ਹੋ ਸਕਦੇ ਨੇ ਹੁਣ ਜੇ ਆਪਾਂ ਪ੍ਰਮਾਣਾਂ ਵੱਲ ਨੂੰ ਤੁਰ ਪਈਏ ਸਮਾਂ ਨਹੀਂ ਹੁੰਦਾ ਆਪਣੇ ਕੋਲ ਪਰ ਮੁੱਖ ਪਾਠ ਵੱਲ ਜ਼ਰੂਰ ਧਿਆਨ ਰੱਖਣਾ ਵੀ ਜਿਹੜਾ ਪਹਿਲਾ ਅਸਲ ਪਾਠ ਹੈ ਜੀ
2: ਜਿਹੜਾ ਪਾਠ ਇੱਕ ਪਿੱਛੇ ਆਇਆ ਸੀ ਇਹ ਕਦੇ ਪਹਿਲਾਂ ਆਇਆ ਨਹੀਂ ਕੜਿਆ ਇਹਨੂੰ ਵੀ ਜਿਵੇਂ ਆਪਾਂ ਪੜ੍ਹਿਆ ਬੇਨਤੀ ਕੀਤੀ ਸੀ ਥੋੜ੍ਹਾ ਭਾਰਾ ਕਰਕੇ ਪੜ੍ਹਿਆ ਪਾਠ ਨਹੀਂ ਕਰਨਾ ਪੜ੍ਹਿਆ ਕਰਨਾ ਇਸੇ ਤਰ੍ਹਾਂ ਹੀ ਇੱਥੇ ਕੜਿਆ ਪਾਠ ਕਰਨਾ ਕੜਿਆ ਨਹੀਂ ਕਰਨਾ ਹਾਂਜੀ
0: ਪੱਗ ਉੱਪੇ ਤਾਣਾ ਆਪਣਾ ਕੀਆ ਕਮਾਣਾ ਅਲ ਮਲ ਖਾਈ ਸਿਰ ਸ਼ਾਈ ਪਾਈ ਮੂਰਖ ਅੰਧੈ ਪੱਤ ਗਵਾਈ ਵਿਣ ਨਾਵੈ ਕਿਛ ਥਾਏ ਨਾ ਪਾਈ ਰਹਿ ਬੇਬਾਣੀ ਮੜੀ ਮਸਾਣੀ ਅੰਧ ਨਾ ਜਾਣੈ ਫਿਰ ਪਛੁਤਾਣੀ ਸਤਿਗੁਰ ਭੇਟੇ ਸੋ ਸੁਖ ਪਾਏ ਹਰ ਕਾ ਨਾਮ ਮਨ ਵਸਾਏ ਨਾਨਕ ਨਦਰ ਕਰੇ ਸੋ ਪਾਏ ਆਸ ਅੰਦੇਸੇ ਤੇ ਨਿਹ ਕੇਵਲ ਹਉਮੈ ਸਬਦ ਜਲਾਏ ਪਾਉੜੀ ਭਗਤ ਤੇਰੇ ਮਨ ਭਾਵ ਦੇ ਦਰ ਸੋਹਨ ਕੀਰਤ ਗਾਵ ਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਨੀ ਧਾਵ ਦੇ ਇੱਕ ਮੂਲ ਨਾ ਬੁੱਝਣ ਆਪਣਾ ਅਨਹੁੰਦਾ ਆਪ ਗਣਾਏ ਦੇ ਹਉ ਢਾਡੀ ਕਾ ਨੀਚ ਜਾਤ ਹੋਰ ਹੋਰ ਉੱਤਮ ਜਾਤ ਸਦਾਏ ਦੇ ਤਿੰਨ ਮੰਗਾ ਜੇ ਤੁਜੈ ਧਿਆਏ ਦੇ ਸਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ ਕੂੜ ਸੋਇਨਾ ਕੂੜ ਰੂਪਾ ਕੂੜ ਸੋਇਨਾ ਕੂੜ ਰੂਪਾ ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਬੀਬੀ ਖੱਪ ਹੋਏ ਖਾਰ ਕੂੜ ਕੂੜੈ ਨੇਹੋ ਲੱਗਾ ਵਿਸਰਿਆ ਕਰਤਾਰ ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣਹਾਰ ਕੂੜ ਮਿੱਠਾ ਕੂੜ ਮਾਖਿਓ ਕੂੜ ਡੋਬੇ ਪੂਰ ਨਾਨਕ ਵਖਾਣੈ ਬੇਨਤੀ ਤੁਧ ਬਾਜ ਕੂੜ ਕੂੜ ਮਹੱਲਾ ਪਹਿਲਾ ਸੱਚ ਤਾਂ ਪਰ ਜਾਣੀਐ ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੈ ਤਾਂ

ਸਾਧਕ ਹੈ ਵਿੱਚ ਦੇਹ ਕਰਤਾ ਬੀ ਓ ਸੱਚ ਤਾਂ ਪਰ ਜਾਣੀ ਹੈ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀ ਹੈ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੋ ਪੁੱਛ ਕੈ ਬਹਿ ਰਹਿ ਕਰੇ ਨਿਵਾਸ ਸੱਚ ਸਭਨਾ ਹੋਏ ਦਾਰੂ ਪਾਪ ਕੱਢੈ ਧੋਏ ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੈ ਹੋਏ ਪੌੜੀ ਦਾਨ ਮਹਿੰਡਾ ਤਲੀ ਖਾਕ ਜੇ ਮਿਲੈ ਤਾਂ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਅਲੱਖ ਧਿਆਈਐ ਫਲ ਤੇ ਵੇ ਹੋ ਪਾਈਐ ਜੇ ਵੇ ਹੀ ਕਾਰ ਕਮਾਈਐ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾਂ ਦੀ ਪਾਈਐ ਮਤ ਥੋੜੀ

ਤਾਂ ਉਗਵੈ ਰੁੱਤੀ ਹੂ ਰੁੱਤ ਹੋਏ। ਨਾਨਕ ਪਾਹੈ ਬਾਹਰਾ ਕੋਰੈ ਰੰਗ ਨਾ ਸੋਏ। ਭੈ ਵਿੱਚ ਖੁੰਭ ਚੜ੍ਹਾਈਐ ਸਰਮ ਪਾਹੋ ਤਨ ਹੋਏ। ਨਾਨਕ ਭਗਤੀ ਜੇ

0: ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ।
1: 62 ਆਇਆ ਸੀ ਲਾਭ, ਇਹਨੂੰ ਅਧਿਕ ਨਹੀਂ ਲੱਗਣ ਦੇਣਾ, ਲਾਭ ਨਹੀਂ ਕਹਿਣਾ, ਪੋਲਾ ਪਾਠ ਰੱਖਣਾ। ਲਾਭ ਪਾਪ ਦੋਏ ਰਾਜਾ ਮਹਿਤਾ ਜੀ,
0: ਲਾਭ ਪਾਪ ਦੋਏ ਰਾਜਾ ਮਹਿਤਾ, ਕੂੜ ਹੋਆ ਸਿਕਦਾਰ। ਕਾਮ ਕਾਮ ਨੇਬ ਸਦ ਪੁੱਛੀਐ ਬਹਿ ਬਹਿ ਕਰੇ ਵਿਚਾਰ। ਅੰਧੀ ਰਈਅਤ ਗਿਆਨ ਵਿਹੂਣੀ,

0: ਘੱਟ ਨਾ ਕੋਈ ਆਖੈ, ਸਭ ਕੋ ਪੂਰਾ ਆਪੇ ਹੋਵੈ, ਘੱਟ ਨਾ ਕੋਈ ਆਖੈ, ਪਤ ਪਰਵਾਣਾ ਪਿੱਛੇ ਪਾਈਐ, ਤਾ ਨਾਨਕ ਤੋਲਿਆ ਜਾਪੈ ਮਹੱਲਾ ਪਹਿਲਾ, ਵਧੀ ਸੁਵੱਜਗ ਨਾਨਕਾ।
1: ਹਾਂਜੀ, ਇਹ ਪਾਠ ਵੀ ਸੱਸੇ ਔਂਕੜ ਜਿਹੜਾ ਹੈ ਨਾ, ਵੱਖਰਾ ਆ ਸਕਦਾ ਬਹੁਤ ਸਾਰੇ ਸਰੂਪਾਂ ਦੇ ਵਿੱਚ। ਮੈਂ ਇੱਥੇ ਵੀ ਬੇਨਤੀ ਕਰਾਂਗਾ ਵੀ ਜੇ ਅਸਲ ਆਨੰਦ ਗੁਰਬਾਣੀ ਦਾ ਲੈਣਾ ਨਾ, ਫਿਰ ਲੜੀਵਾਰ ਤੇ ਹੀ ਪਾਠ ਕਰਿਆ ਕਰੋ, ਸਹਿਜ ਪਾਠ ਕਰੋ, ਅਖੰਡ ਪਾਠ ਕਰੋ, ਭਾਵੇਂ ਆਪਣੀ ਜ਼ਿੰਦਗੀ ਦਾ ਨਿਤਨੇਮ ਹੀ ਕਰੋ, ਕੋਸ਼ਿਸ਼ ਕਰੋ ਲੜੀਵਾਰ ਪੋਥੀਆਂ ਤੇ ਪਾਠ ਦਾ ਅਭਿਆਸ ਵਧਾਓ। ਸੋ ਇਹ ਜਿਹੜਾ ਸੱਸੇ ਨੂੰ ਔਂਕੜ ਹੈ, ਇਹ ਵੱਖਰਾ ਛਪਿਆ ਆ ਸਕਦਾ, ਪਰ ਪਾਠ ਜਿਹੜਾ ਹੈ, ਜੋ ਪਹਿਲਾ ਮੁੱਖ ਪਾਠ ਹੈ, ਉਹ ਸਵੱਜਗ ਜਿਸ ਤਰ੍ਹਾਂ ਹੁਣ ਪੜ੍ਹਿਆ ਗਿਆ ਇਸੇ ਤਰ੍ਹਾਂ ਪਾਠ ਕਰਨਾ, ਸੋ ਵੱਜਗ ਅਲੱਗ ਨਹੀਂ ਹੋਣ ਦੇਣਾ। ਸੋ ਇਸ ਤਰ੍ਹਾਂ ਧਿਆਨ ਰੱਖਣਾ ਜੀ,
0: ਵਧੀ ਸੋ ਵੱਜਗ ਨਾਨਕਾ ਸੱਚਾ ਵੇਖੈ ਸੋਏ, ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਵੇ, ਜਿਨ ਕੀ ਲੇਖੈ ਪਤ ਪਵੈ ਚੰਗੇ ਸਹੀ ਕੇ ਪਾਉੜੀ, ਧੁਰ ਕਰਮ ਜਿਨਾ ਕਉ ਤੁਧ ਪਾਇਆ ਤਾਂ ਤਿਨੀ ਖਸਮ ਧਿਆਇਆ, ਇਹਨਾਂ ਜਨਤਾ ਕਹਿ ਵਸ ਕਿਛ ਨਾਹੀ ਤੁਧ ਵੇਕੀ ਜਗਤ ਉਪਾਇਆ, ਇਕ ਨਾ ਨੋ ਤੂੰ ਮੇਲ ਲੈ ਹੈ ਇਕ ਆਪਹੁ ਤੁਧ ਖੁਆਇਆ, ਗੁਰ ਕਿਰਪਾ ਤੇ ਜਾਣਿਆ ਜਿੱਥੈ ਤੁਧ ਆਪ ਬੁਝਾਇਆ, ਸਹਿਜੇ ਹੀ ਸੱਚ ਸਮਾਇਆ ਸਰੋਕ ਮਹੱਲਾ ਪਹਿਲਾ, ਦੁੱਖ ਦਾਰੂ ਸੁਖ ਰੋਗ ਭਇਆ ਦੁੱਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ, ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਿਆ, ਤੂੰ ਸੱਚਾ ਸਾਹਿਬ ਸਿਫਤ ਸੁਆਲਿਓ ਤੂੰ ਸੱਚਾ ਸਾਹਿਬ ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਾਇਆ, ਕਹੋ ਨਾਨਕ ਕਰਤੇ ਕੀਆ ਬਾਤਾ, ਜੋ ਕਿਛ ਕਰਨਾ ਸੋ ਕਰ ਰਹਿਆ ਮਹੱਲਾ ਦੂਜਾ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ, ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ, ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਭੇਉ, ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇਉ ਮਹੱਲਾ ਦੂਜਾ, ਏਕ ਕ੍ਰਿਸ਼ਨੰ ਸਰਬ ਦੇਵਾ ਦੇਵ ਦੇਵਾ ਤਾ ਆਤਮਾ ਆਤਮਾ ਵਾਸ ਦਿਵਸਿਆ ਜੇ ਕੋ ਜਾਣੈ ਭੇਉ।
1: ਬਹੁਤ ਸੋਹਣਾ ਪਾਠ ਕੀਤਾ ਗਿਆ ਦੇਵਸਿਆ, ਅਤੇ ਇਹਦੇ ਇਸੇ ਤਰ੍ਹਾਂ ਇਹਦਾ ਅਭਿਆਸ ਰੱਖਣਾ, ਇਹਨੂੰ ਸਮਝਣ ਵਾਸਤੇ ਵੀ, ਅਭਿਆਸ ਕਰਨ ਵਾਸਤੇ ਨਾ, ਵਾਹਵੇ 'ਤੇ ਜਿਵੇਂ ਅਧਿਕ ਬੋਲੀ ਦਾ ਥੋੜ੍ਹਾ ਜਿਹਾ ਜ਼ੋਰ ਦੇ ਦੇਣਾ ਵਾਹਵੇ 'ਤੇ, ਫਿਰ ਇਹ ਪਾਠ ਸੌਖਿਆਂ ਸ਼ੁੱਧ ਹੋ ਜਾਂਦਾ। ਵਾਸ ਦੇਵਸਿਆ ਜੀ,
0: ਨਾਨਕ ਤਾ ਕਾ ਦਾਸ ਹੈ ਸੋਈ ਨਿਰੰਜਨ ਦੇ ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹੇ ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ ਗੁਰ ਬਿਨ ਗਿਆਨ ਨਾ ਹੋਏ, ਪੌੜੀ ਪੜਿਆ ਹੋਵੇ ਗੁਨਹਿ ਕਾਰ ਤਾਂ ਓਮੀ ਸਾਧ ਨਾ ਮਾਰੀਐ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਐ, ਐਸੀ ਕਲਾ ਨਾ ਖੇਡੀਐ ਜਿਤ ਦਰਗ ਹੈ ਗਇਆ ਹਾਰੀਐ, ਪੜਿਆ ਅਤੇ ਓਮੀਆਂ ਵਿਚਾਰ ਅੱਗੇ ਵਿਚਾਰੀਐ, ਮੋਹੇ ਚੱਲੈ ਸੋ ਅੱਗੇ ਮਾਰੀਐ।
2: ਲੋਕ ਮਹੱਲਾ ਪਹਿਲਾ, ਨਾਨਕ ਮੇਰ ਸਰੀਰ ਕਾ ਇੱਕ ਰਥ ਵਾਹ, ਜੁਗ ਜੁਗ ਫੇਰ ਵਟਾਈ ਹੈ ਗਿਆਨੀ ਬੁੱਝ ਹੈ ਤਾਹੇ, ਸਤ ਜੁਗ ਰਥ ਸੰਤੋਖ ਕਾ।

ਧਰਮ ਕਾ ਡੇਰਾ ਦੂਰ, ਨਾਨਕ ਕੂੜ ਰਹਿਆ ਭਰਪੂਰ, ਮੱਥੈ ਟਿੱਕਾ ਤੇੜ ਧੋਤੀ ਕਖਾਈ, ਹੱਥ ਛੁਰੀ ਜਗਤ ਕਾ ਸਾਈ, ਨੀਲ ਵਸਤਰ ਪਹਿਰ ਹੋਵਹਿ ਪ੍ਰਵਾਨ, ਮਲੇਸ਼ ਧਾਨ ਲੇ ਪੂਜ ਹੈ ਪੁਰਾਣ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੈ ਨਾ ਜਾਣਾ, ਦੇ ਕੈ ਚੌਕਾ ਕੱਢੀ ਕਾਰ, ਉੱਪਰ ਆਏ ਬੈਠੇ ਕੂੜ ਯਾਰ, ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਅਸਾਡਾ ਫਿੱਟੈ, ਤਨ ਫਿੱਟੈ ਫੇੜ ਘਰੇਨ, ਮਨ ਜੂਠੈ ਚੁਲੀ ਭਰੇਨ, ਕਹੋ ਨਾਨਕ ਸੱਚ ਧਿਆਈਐ, ਸੁਚ ਹੋਵੈ ਤਾਂ ਸੱਚ ਪਾਈਐ ਪੌੜੀ, ਚਿੱਤੈ ਅੰਦਰ ਸਭ ਕੋ, ਵੇਖ ਨਦਰੀ ਹੇਠ ਚਲਾਏ ਦਾ, ਆਪੇ ਦੇ ਵਡਿਆਈਆ, ਆਪੇ ਹੀ ਕਰਮ ਕਰਾਏ ਦਾ, ਵੱਡਹੋ ਵੱਡਾ ਵੱਡ ਮੇਦਨੀ, ਸਿਰੇ ਸਿਰ ਧੰਦੈ ਲਾਏ ਦਾ, ਨਦਰ ਉਹ ਪੱਠੀ ਜੇ ਕਰੇ, ਸੁਲਤਾਨਾ ਘਾਹੋ ਕਰਾਏ ਦਾ, ਦਰ ਮੰਗਣ ਭੇਖਣਾ ਪਾਏ ਦਾ, ਸਲੋਕ ਮਹੱਲਾ ਪਹਿਲਾ, ਜੇ ਮੋਹਾਕਾ ਘਰ ਮੋਹੈ, ਘਰ ਮੋਹ ਪਿਤਰੀ ਦੇ, ਅੱਗੇ ਵਸਤ ਸਿੰਝਾਣੀਐ ਪਿਤਰੀ ਚੋਰ ਕਰੇ, ਵੱਢਿਐ ਹੱਥ ਦਲਾਲ ਕੇ, ਮੁਸਪੀ ਇਹ ਕਰੇ, ਨਾਨਕ ਅੱਗੇ ਸੋ ਮਿਲੈ ਜੇ ਖੱਟੇ ਘਾਲੇ ਦੇ, ਮਹੱਲਾ ਪਹਿਲਾ, ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ, ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ, ਸੂਚੇ ਇਹ ਨਾ ਆਖੀਐ ਬਹਿਣ ਜੇ ਪਿੰਡਾ ਧੋਏ, ਸੂਚੇ ਸਈ ਨਾਨਕਾ ਜਿਨ ਮਨ ਵਸਿਆ ਸੋਏ ਪਾਉੜੀ, ਤੁਰੇ ਪਲਾਣੇ ਪੌਣ ਵੇਗ, ਹਰ ਰੰਗੀ ਹਰਮ ਸੁਆਰਿਆ, ਕੋਠੇ ਮੰਡਪ ਮਾੜੀਆ ਲਾਏ ਬੈਠੇ ਕਰ ਪਾ ਸਾਰਿਆ, ਚੀਜ ਕਰਨ ਮਨ ਭਾਵ ਦੇ ਹਰ ਬੁੱਝਣ ਨਾਹੀ ਹਾਰਿਆ, ਕਰ ਫੁਰ ਮਾਇਸ ਖਾਇਆ, ਵੇਖ ਮਹਿਲਤ ਮਰਨ ਵਿਸਾਰਿਆ, ਜਰ ਆਈ ਜੋਬਨ ਹਾਰਿਆ, ਸਲੋਕ ਮਹੱਲਾ ਪਹਿਲਾ, ਜੇ ਕਰ ਸੂਤਕ ਮੰਨੀ ਹੈ ਸਭ ਤੈ ਸੂਤਕ ਹੋਏ, ਗੋਹੇ ਅਤ

0: ਜਿਤ ਹਰਿਆ ਸਭ ਕੋਇ ਸੂਤਕ ਕਿਉ ਕਰ ਰਖੀਐ ਸੂਤਕ ਪਵੈ ਰਸੋਇ ਨਾਨਕ ਸੂਤਕ ਏਵ ਨ ਉਤਰੈ ਗਿਆਨ ਉਤਾਰੇ ਧੋਇ ਮਹੱਲਾ ਪਹਿਲਾ ਮਨ ਕਾ ਸੂਤਕ ਲੋਭ ਹੈ ਜਿਹ ਵਾ ਸੂਤਕ ਕੂੜ ਅੱਖੀ ਸੂਤਕ ਵੇਖਣਾ ਪਰ ਤ੍ਰੈ ਪਰ ਧਨ ਰੂਪ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਕੰਨੀ ਸੂਤਕ ਕੰਨ ਪੈ ਲਾਇਤ ਬਾਰੀ ਖਾਹੇ ਨਾਨਕ
1: ਹੰਸ ਪਾਠ ਲਾਇਤ ਬਾਰੀ ਵੀ ਹੈ ਦੂਜਾ ਪਾਠ ਪਰ ਮੂਲ ਪਾਠ ਲਾਇਤ ਬਾਰੀ ਲਾਇਤ ਬਾਰੀ ਪਾਠ ਇਕੱਠਾ ਹੀ ਰਹਿਣਾ ਪਰ ਬੋਲਣ ਦਾ ਭੇਦ ਹੈ ਥੋੜਾ ਜਿਹਾ ਜੀ
0: ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾਹੇ ਕੰਨੀ ਸੂਤਕ ਕੰਨ ਪੈ ਲਾ ਇਤਬਾਰੀ ਖਾਹੇ
2: ਲਾਏ
1: ਤਬਾਰੀ ਹੁੰਦਾ ਚੁਗਲੀ ਕਰਨੀ ਤਬਾਰੀ ਚੁਗਲੀ ਨੂੰ ਕਹਿੰਦੇ ਨੇ ਹਾਂਜੀ
0: ਕੰਨੀ ਸੂਤਕ ਕੰਨ ਪੈ
1: ਕੰਨਾਂ ਨੂੰ ਸੂਤਕ ਹੈ ਚੁਗਲੀ ਸੁਣਨ ਦਾ ਸ਼ੌਕ ਸਮਝ ਗਏ ਹੁਣ ਤੁਸੀਂ ਇਸ ਕਰਕੇ ਲਾਏ ਤਬਾਰੀ
0: ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ ਕੰਨੀ ਸੂਤਕ ਕੰਨ ਪੈ ਲਾਏ ਤਬਾਰੀ ਖਾਹੇ ਨਾਨਕ ਹੰਸਾ ਆਦਮੀ ਬੱਧੇ ਜਮਪੁਰ ਜਾਹੇ ਮਹੱਲਾ ਪਹਿਲਾ ਸਭੋ ਸੂਤ

0: ਦਿੱਤੋ ਨ ਰਿਜਕ ਸੰਭਾਹੇ, ਨਾਨਕ ਜਿਨੀ ਗੁਰਮੁਖ ਬੁੱਝਿਆ ਤਿਨਾ ਸੂਤਕ ਨਾਹੇ ਪੌੜੀ। ਸਤਿਗੁਰ ਵੱਡਾ ਕਰ ਸਾਹ ਲਾਹੀਐ, ਸਤਿਗੁਰ ਵੱਡਾ ਕਰ ਸਾਹ ਲਾਹੀਐ, ਜਿਸ ਵਿੱਚ ਵੱਡੀਆ ਵਡਿਆਈਆ, ਸਹਿਤ ਮੇਲੇ ਤਾ ਨਦਰੀ ਆਈਆ, ਜਾ ਤਿਸ ਭਾਣਾ ਤਾ ਮਨ ਵਸਾਈਆ, ਕਰ ਹੁਕਮ ਮਸਤਕ ਹੱਥ ਧਰ, ਵਿੱਚੋ ਮਾਰ ਕੱਢਿਆ ਬੁਰਿਆਈਆ, ਸਹਿਤ ਉੱਠੈ ਨੌ ਨਿਧ ਪਾਈਆ। ਸਲੋਕ ਮਹੱਲਾ ਪਹਿਲਾ, ਪਹਿਲਾ ਸੁੱਚਾ ਆਪ ਹੋਏ, ਸੁੱਚੈ ਬੈਠਾ ਆਏ, ਸੁੱਚੇ ਅੱਗੇ ਰੱਖਿਓਨ, ਕੋਏ ਨਾ ਭਿੱਟਿਓ ਜਾਏ, ਸੁੱਚਾ ਹੋਏ ਕਹਿ ਜੇਵਿਆ, ਲੱਗਾ ਪੜਨ ਸਲੋਕ, ਕੁਹਤ ਹੀ ਜਾਈ ਸੱਟਿਆ।
1: ਹਾਂਜੀ, ਪਾਠ ਸਹੀ ਕੀਤਾ, ਕੁਹਤ ਹੀ ਪਾਠ। ਇਹ ਕੋਹਣਾ ਸ਼ਬਦ ਆ ਨਾ, ਜਿਵੇਂ ਬੱਕਰਾ ਕੋਹਿਆ ਜਾਂਦਾ, ਉੱਥੋਂ ਇਹ ਸ਼ਬਦ ਬਣਦਾ। ਇਸ ਕਰਕੇ ਕੁਹੱਥੀ ਪਾਠ ਨਹੀਂ ਕਰਨਾ ਕਦੇ, ਕੁਹਤ ਹੀ ਪਾਠ ਹੀ ਕਰਨਾ ਜਿਵੇਂ ਕੀਤਾ ਗਿਆ। ਜੀ,
0: ਕੁਹਤ ਹੀ ਜਾਈ ਸੱਟਿਆ, ਕਿਸ ਇਹੋ ਲੱਗਾ ਦੋਖ, ਅੰਨ ਦੇਵਤਾ ਪਾਣੀ ਦੇਵਤਾ, ਬੈਸੰਤਰ ਦੇਵਤਾ ਲੂਣ, ਪੰਜਵਾ ਪਾਇਆ ਕਿਰਤ, ਤਾ ਹੋਆ ਪਾਕ ਪਵਿੱਤ, ਪਾਪੀ ਸਿਓ ਤਨ ਗੱਡਿਆ, ਥੁੱਕਾ ਪਈਆ ਤਿੱਤ, ਜਿੱਤ ਮੁੱਖ ਨਾਮ ਨਾ ਊਚ ਰਹਿ, ਬਿਨ ਨਾਵੈ ਰਸ ਖਾਹੇ, ਨਾਨਕ ਇਵੇ ਜਾਣੀਐ, ਤਿੱਤ ਮੁੱਖ ਥੁੱਕਾ ਪਾਹੇ। ਮਹੱਲਾ ਪਹਿਲਾ, ਭੰਡ ਜੰਮੀਐ ਭੰਡ ਨਿੰਮੀਐ, ਭੰਡ ਮੰਗਣ ਦੀ ਆਹ, ਭੰਡਹੁ ਹੋਵੈ ਦੋਸਤੀ, ਭੰਡਹੁ ਚੱਲੈ ਰਾਹ, ਭੰਡ ਮੁਆ ਭੰਡ ਭਾਲੀਐ, ਭੰਡ ਹੋਵੈ ਬੰਧਾਨ, ਸੋ ਕਿਉ ਮੰਦਾ ਆਖੀਐ, ਜਿੱਤ ਜੰਮਹਿ ਰਾਜਾਨ, ਭੰਡਹੁ ਹੀ ਭੰਡ ਊਪਜੈ, ਭੰਡੈ ਬਾਜ ਨਾ ਕੋਇ, ਨਾਨਕ ਭੰਡੈ ਬਾਹਰਾ ਏਕੋ ਸੱਚਾ ਸੋਇ, ਜਿੱਤ ਮੁਖ ਸਦਾ ਸਾਹ ਲਾਹੀਐ, ਭਾਗਾ ਰਤੀ ਚਾਰ, ਨਾਨਕ ਤੇ ਮੁਖ ਊਜਲੇ, ਤਿੱਤ ਸੱਚੈ ਦਰਬਾਰ ਪੌੜੀ। ਸਭ ਕੋ ਆਖੈ ਆਪਣਾ, ਜਿਸ ਨਾਹੀ ਸੋ ਚੁਣ ਕੱਢੀਐ, ਕੀਤਾ ਆਪੋ ਆਪਣਾ, ਆਪੇ ਹੀ ਲੇਖਾ ਸੰਢੀਐ, ਜਾ ਰਹਿਣਾ ਨਾਹੀ ਐਤ ਜਗ, ਤਾ ਕਾਇਤ ਗਾਰਬ ਹੰਢੀਐ, ਮੰਦਾ ਕਿਸੈ ਨਾ ਆਖੀਐ, ਪੜ ਅੱਖਰ ਇਹੋ ਬੁੱਝੀਐ, ਮੂਰਖੈ ਨਾਲ ਨਾ ਲੁੱਝੀਐ। ਸਲੋਕ ਮਹੱਲਾ ਪਹਿਲਾ, ਨਾਨਕ ਫਿੱਕੈ ਬੋਲਿਐ, ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸੱਦੀਐ, ਫਿੱਕੇ ਫਿੱਕੀ ਸੋਏ, ਫਿੱਕਾ ਦਰਗ ਹੈ ਸੱਟੀਐ, ਮੋਹੇ ਥੁੱਕਾ ਫਿੱਕੇ ਪਾਏ, ਫਿੱਕਾ ਮੂਰਖ ਆਖੀਐ, ਪਾਣਾ ਲਹਿ ਸਜਾਏ। ਮਹੱਲਾ ਪਹਿਲਾ, ਅੰਦਰੋ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, ਅੱਠ ਸੱਠ ਤੀਰਥ ਜੇ ਨਾਵ ਹੈ, ਉਤਰੈ ਨਾਹੀ ਮੈਲ, ਜਿਨ ਪਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨ ਨੇਹੋ ਲੱਗਾ ਰੱਬ ਛੇਤੀ, ਦੇਖਣੇ ਵਿਚਾਰ, ਰੰਗ ਹੱਸ ਹੈ ਰੰਗ ਰੋਵ ਹੈ, ਚੁੱਪ ਭੀ ਕਰ ਜਾਹੇ, ਪ੍ਰਵਾਹ ਨਾਹੀ ਕਿਸੈ ਕੇਰੀ, ਬਾਜ ਸੱਚੇ ਨਾਹ, ਦਰ ਵਾਟ ਉੱਪਰ ਖਰਚ ਮੰਗਾ, ਜਬੈ ਦੇ ਤਾ ਖਾਹੇ, ਦੀ ਬਾਨ ਏਕੋ ਕਲਮ ਏਕਾ, ਹਮਾ ਤੁਮਾ ਮੇਲ, ਦਰ ਲਏ ਲੇਖਾ ਪੀੜ ਛੁੱਟੈ, ਨਾਨਕਾ ਜਉ ਤੇਲ ਪੌੜੀ। ਆਪੇ ਹੀ ਕਰਨਾ ਕੀ ਓ, ਕਲ ਆਪੇ ਹੀ ਤੈ ਧਾਰੀਐ, ਦੇਖ ਹੈ ਕੀਤਾ ਆਪਣਾ, ਧਾਰ ਕੱਚੀ ਪੱਕੀ ਸਾਰੀ ਐ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਐ, ਜਿਸਕੇ ਜੀ ਪ੍ਰਾਣ ਹੈ, ਕਿਉ ਸਾਹਿਬ ਮਰਹੋ ਵਿਸਾਰੀਐ, ਆਪਣ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀਐ। ਸਲੋਕ ਮਹੱਲਾ ਦੂਜਾ, ਇਹ ਕਨੇ ਹੀ ਆਸਕੀ, ਦੂਜੈ ਲੱਗੈ ਜਾਏ, ਨਾਨਕ ਆਸਕ ਕਾਂਢੀਐ, ਸਦ ਹੀ ਰਹਿ ਸਮਾਏ, ਚੰਗੈ ਚੰਗਾ ਕਰ ਮੰਨੇ, ਮੰਦੈ ਮੰਦਾ ਹੋਏ, ਆਸਕ ਇਹੋ ਨਾ ਆਖੀਐ, ਜੇ ਲੇਖੈ ਵਰਤੈ ਸੋਏ। ਮਹੱਲਾ ਦੂਜਾ, ਸਲਾਮ ਜਵਾਬ ਦੋਵੈ ਕਰੇ, ਮੁੰਡਹੋ ਕੁੱਥਾ ਜਾਏ, ਨਾਨਕ ਦੋਵੈ ਕੂੜੀਆ, ਥਾਏ ਨਾ ਕਾਈ ਪਾਏ ਪੌੜੀ। ਜਿਤ ਸੇਵਿਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ, ਜਿਤ ਕੀਤਾ ਪਾਈਐ ਆਪਣਾ, ਸਾ ਘਾਲ ਬੁਰੀ ਕਿਉਂ ਘਾਲੀਐ, ਮੰਦਾ ਮੂਲ ਨਾ ਕੀਚਈ, ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ, ਜੋ ਸਾਹਿਬ ਨਾਲ ਨਾ ਹਾਰੀਐ, ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ, ਸਲੋਕ ਮਹੱਲਾ ਦੂਜਾ ਚਾਕਰ ਲੱਗੈ ਚਾਕਰੀ ਨਾਲੇ ਗਰਭਵਾਦ ਗੱਲਾਂ ਕਰੇ ਘਨੇਰੀਆ ਖਸਮ ਨਾ ਪਾਏ ਸਾਧ ਆਪ ਗੁਆਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੋਂ ਲੱਗਾ ਤਿਸ ਮਿਲੈ ਲੱਗਾ ਸੋ ਪਰਵਾਨ ਮਹੱਲਾ ਦੂਜਾ ਜੋ ਜੀਏ ਹੋਏ ਸੋ ਉਗਵੈ ਮੋਹ ਕਾ ਕਹਿਆ ਵਾਉ ਬੀਜੇ ਬਿਖ ਮੰਗੈ ਅੰਮ੍ਰਿਤ ਵੇਖ ਹੋ ਏ ਹੋ ਨਿਆਉ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ ਜਿਹਾ ਜਾਣੈ ਤਿਹੋ ਵਰਤੈ ਵੇਖ ਹੋ ਕੋ ਨਿਰਜਾਸ ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ ਸਾਹਿਬ ਛੇਤੀ ਹੁਕਮ ਨਾ ਚੱਲੈ ਕਹੀ ਬਣੇ ਅਰਦਾਸ ਕੂੜਕ ਮਾਣੈ ਕੂੜੋ ਹੋਵੇ ਨਾਨਕ ਸਿਫਤ ਵਿਗਾਸ ਮਹੱਲਾ ਦੂਜਾ ਨਾਲ ਇਆਣੇ ਦੋਸਤੀ ਵਡਾਰੂ ਸਿਉ ਨੇਹ ਪਾਣੀ ਅੰਦਰ ਲੀਕ ਜਿਉ ਤਿਸਦਾ ਥਾਉ ਨਾ ਥੇਹ ਮਹੱਲਾ ਦੂਜਾ ਹੋਏ ਇਆਣਾ ਕਰੇ ਕੰਮ ਆਣ ਨਾ ਸਕੈ ਰਾਸ ਜੇ ਇੱਕ ਅੱਧ ਚੰਗੀ ਕਰੇ ਦੂਜੀ ਪੀ ਵੇ ਰਾਸ ਪਾਉੜੀ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਬੇ ਦੂਣਾ ਖਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਹੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਏ ਅਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਐ ਸਾਬਾਸ ਨਾਨਕ ਹੁਕਮ ਨਾ ਚੱਲਈ ਨਾਲ ਖਸਮ ਚੱਲੇ ਅਰਦਾਸ ਸਲੋਕ ਮਹੱਲਾ ਦੂਜਾ ਇਹ ਕਨੇਹੀ ਦਾਤ ਆਪਸ ਤੇ ਜੋ ਪਾਈਐ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਮਿਲੈ ਮਹੱਲਾ ਦੂਜਾ ਇਹ ਕਨੇਹੀ ਚਾਕਰੀ ਜਿਤ ਭਉ ਖਸਮ ਨਾ ਜਾਏ ਨਾਨਕ ਸੇਵਕ ਕਾਢੀਐ ਜੇ ਸੇਤੀ ਖਸਮ ਸਮਾਏ ਪਾਉੜੀ ਨਾਨਕ ਅੰਤ ਨਾ ਜਾਪਣੀ ਹਰ ਤਾ ਕੇ ਪਾਰਾ ਵਾਰ ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ ਇੱਕ ਨਾ ਗੱਲੀ ਜੰਜੀਰੀਆਂ ਇੱਕ ਤੁਰੀ
1: ਪੋਲਾ ਪਾਠ
0: ਇੱਕ ਨਾ ਗੱਲੀ ਜੰਜੀਰੀਆਂ
1: ਇੱਥੇ ਗਲੀ ਦਾ ਅਰਥ ਗਲਾ ਹੈ ਗੁਲਾਮਾ ਕਹਿ ਲਈਏ ਗਲ ਵਿੱਚ ਜੰਜੀਰਾਂ ਪਾਉਣੀਆਂ ਜੀ ਇੱਕ

ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਸਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਅਨ ਆਪੇ ਪੂਰਨ ਦੇ, ਇੱਕ ਨੇ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜ੍ਹੇ, ਇੱਕ ਨਿਹਾਲੀ ਪੈ ਸਵਨ ਇੱਕ ਉੱਪਰ ਰਹਿਣ ਖੜ੍ਹੇ, ਤਿਨਾ ਸਵਾਰੇ ਨਾਨਕਾ ਜਿਨ ਕਉ ਨਦਰ ਕਰੇ। ਮਹੱਲਾ ਦੂਜਾ। ਆਪੇ ਸਾਜੇ ਕਰੇ ਆਪ, ਜਾਈ ਪੇ ਰੱਖੇ ਆਪ, ਤਿਸ ਵਿੱਚ ਜੰਤ ਉਪਾਏ ਕੈ ਦੇਖੈ ਥਾਪ ਉਥਾਪ, ਕਿਸ ਨੋ ਕਹੀਐ ਨਾਨਕਾ।

ਦੇ ਜੀਆਂ ਰਿਜਕ ਸੰਭਾਹੇ, ਸਾਈ ਕਾਰ ਕਮਾਵਣੀ ਧੁਰ ਛੋਡੀ ਤੰਨੈ ਪਾਏ, ਨਾਨਕ ਇੱਕੀ ਬਾਹਰੀ ਹੋਰ ਦੂਜੀ ਨਾਹੀਂ ਜਾਏ, ਸੋ ਕਰੇ ਜੇ ਤਿਸਰ

0: ਬਾਣੀ ਭਗਤਾ ਕੀ।
1: ਹਾਂਜੀ, ਜਿਸ ਤਰ੍ਹਾਂ ਪਹਿਲਾਂ ਵੀ ਆਇਆ ਸੀ, ਸਿਰਲੇਖ ਹੈ ਰਾਗ ਆਸਾ ਬਾਣੀ ਭਗਤਾਂ ਕੀ। ਇਹ ਆਸਾ ਰਾਗ ਦੇ ਵਿੱਚ ਭਗਤਾਂ ਦੀ ਬਾਣੀ ਇੱਥੇ ਸ਼ੁਰੂ ਹੋਈ, ਇਹ ਸਿਰਲੇਖ ਹੈ। ਫਿਰ ਕਿਹੜੇ ਭਗਤਾਂ ਦੀ ਪ੍ਰਮੁੱਖ ਬਾਣੀ ਆਈ ਹੈ, ਉਹ ਜ਼ਿਕਰ ਆ ਗਿਆ। ਕਬੀਰ ਜੀਓ, ਨਾਮ ਦਿਓ ਜੀਓ, ਰਵਿਦਾਸ ਜੀਓ। ਅਤੇ ਜਿਹੜਾ ਪਹਿਲਾਂ ਜ਼ਿਕਰ ਹੋ ਚੁੱਕਿਆ, ਨਾਮ ਦੇਵ ਅਤੇ ਨਾਮ ਦਿਓ। ਸੋ ਬਹੁਤ ਥਾਵਾਂ 'ਤੇ ਨਾਮ ਦਿਓ ਹੀ ਜ਼ਿਕਰ ਆਇਆ ਆਪਣੇ ਗੁਰਬਾਣੀ ਵਿੱਚ। ਭਗਤ ਨਾਮਦੇਵ ਜੀ ਦਾ ਨਾਮ ਇਸੇ ਰੂਪ ਵਿੱਚ ਲਿਖਿਆ ਮਿਲਦਾ, ਇੱਥੇ ਵੀ ਇਹ ਰਿਪੀਟ ਹੋ ਗਿਆ। ਸੋ ਇਸ ਤਰ੍ਹਾਂ ਖਿਆਲ ਰੱਖਣਾ ਜੀ। ਪਰ ਅੱਗੇ ਫਿਰ ਆਸਾ ਸ਼ਬਦ ਆ ਗਿਆ, ਆਸਾ ਸ੍ਰੀ ਕਬੀਰ ਜੀਓ। ਹੁਣ ਇੱਥੋਂ ਅਸਲ ਵਿੱਚ ਭਗਤ ਕਬੀਰ ਜੀ ਦੇ ਸ਼ਬਦ ਸ਼ੁਰੂ ਹੁੰਦੇ ਨੇ, ਇਸ ਕਰਕੇ ਦੁਬਾਰਾ ਰਾਗ ਦਾ ਨਾਮ ਲਿਖ ਕੇ ਆਸਾ ਸ੍ਰੀ ਕਬੀਰ ਜੀਓ। ਚਲੋ ਜੀ,
0: ਕਬੀਰ ਜੀਓ, ਨਾਮ ਦਿਓ ਜੀਓ, ਰਵਿਦਾਸ ਜੀਓ, ਆਸਾ ਸ੍ਰੀ ਕਬੀਰ ਜੀਓ। ਗੁਰ ਚਰਨ ਲਾਗ ਹਮ ਬਿਨਵਤਾ, ਪੂਛਤ ਕਹਿ ਜੀਓ ਪਾਇਆ, ਕਵਨ ਕਾਜ ਜਗ ਉਪਜੈ, ਬਿਨਸੈ ਕਹੋ ਮੋਹਿ ਸਮਝਾਇਆ।

0: ਤੈ ਤੈ ਦੋ ਵਾਰੀ ਇਕੱਠਾ ਆਇਆ, ਗਜ ਸਾਢੇ ਤੈ, ਇਹਦਾ ਅਰਥ ਹੈ ਸਾਢੇ ਤਿੰਨ ਗਜ ਦੀ ਧੋਤੀ, ਤੈ ਦੂਜੇ ਤੈ ਦਾ ਅਰਥ ਹੈ ਤੇਰੀ, ਸਾਢੇ ਗਜ ਸਾਢੇ ਤੈ ਤੈ ਧੋਤੀ ਆ ਤੇਹਰੇ ਪਾਇਨ ਤੱਕ ਜੀ।
1: ਗਜ ਸਾਢੇ ਤੈ ਤੈ ਧੋਤੀ ਆ ਤੇਹਰੇ ਪਾਇਨ ਤੱਕ, ਗਲੀ ਜਨਾ ਜਪਮਾਲੀਆਂ ਤੇ ਲੋਟੇ ਹੱਥ ਨਿਭਾਗ, ਓਏ ਹਰ ਕੇ ਸੰਤ।

0: ਬਸਦਾ ਖੋਲ
1: ਸਿਹਾਰੀ ਨਾਲ ਜੀ
0: ਬਾਸਨ ਬਾਸਨ ਮਾਂਜ ਚਰਾਵ ਹੈ ਉਪਰ ਕਾਠੀ ਧੋਏ ਜਲਾਵ ਹੈ ਬਸੋਦਾ ਖੋਟ ਬਸੋਦਾ ਖੋਦ ਕਰਹਿ ਦੋਇ ਚੂਲੇ ਸਾਰੇ ਮਾਨਸ ਖਾਵ ਹੈ।
1: ਜਿਸ ਤਰ੍ਹਾਂ ਪਾਠ ਪੋਲਾ ਕੀਤਾ ਇਸੇ ਤਰ੍ਹਾਂ ਕਰਨਾ, ਬਸੁੱਧਾ ਪਾਠ ਨਹੀਂ ਕਰਨਾ ਕਿਤੇ ਭੁਲੇਖੇ ਨਾਲ ਬਸੁਦਾ।
0: ਓਏ ਪਾਪੀ ਸਦਾ ਫਿਰ ਹੈ ਅਪਰਾਧੀ ਮੁੱਖ ਹੋ ਅਪਰਸ ਕਹਾਵ ਹੈ ਸਦਾ ਸਦਾ ਫਿਰ ਹੈ ਅਭਿਮਾਨੀ ਸਗਲ ਕੁਟੰਬ ਡੁਬਾਵ ਹੈ ਜਿਤ ਕੋ ਲਾਇਆ ਤਿਤ ਹੀ ਲਾਗਾ ਤੈਸੇ ਕਰਮ ਕਮਾਵੈ ਕਹੋ ਕਬੀਰ ਜਿਸ ਸਤਿਗੁਰ ਭੇਟੈ ਪੁਨਰਪ ਜਨਮ ਨ ਆਵੈ ਆਸਾ ਬਾਪ ਦਿਲਾਸਾ ਮੇਰੋ ਕੀਨਾ ਸੇਜ ਸੁਖਾਲੀ।

ਰਹਾਓ, ਇੱਥੇ ਜਿਹੜਾ ਇਹ ਪਾਠ ਕੀਤਾ ਹੈ ਨਾ ਕੱਕਰੀਆ, ਇਹ ਭਾਰਾ ਕਰਕੇ ਕਰਨਾ ਉੱਪਰ ਇਹਦੇ ਅੱਧਕ ਲਾ ਕੇ, ਇਹ ਕਿਰਪਾ ਕਰਕੇ ਜ਼ਰੂਰ ਖਿਆਲ ਰੱਖਿਓ। ਮੈਂ ਦੁਬਾਰੇ ਕਰ ਦਿੰਦਾ।

ਕਰਹਿ ਖਵਾਸੀ ਪਾਸ ਬੈਠੀ ਬੀਬੀ ਕਵਲਾ ਦਾਸੀ ਕੰਠੇ ਮਾਲਾ ਜਿਹਵਾ ਰਾਮ ਸਹੰਸ ਨਾਮ ਲੈ ਲੈ ਕਰੋ ਸਲਾਮ ਕਹਿਤ ਕਬੀਰ ਰਾਮ ਗੁਣ ਗਾਵਾਓ ਹਿੰਦੂ ਤੁਰਕ ਦੋ ਸਮਝਾਵਾਓ ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ ਨੌ ਦੁੱਤ ਦੁੱਤ ਕੇ ਪੰਜ

ਸੂਕੇ ਸਰਵਰ ਪਾਲ ਬੰਧਾਵੈ ਲੂਣੈ ਖੇਤ ਹੱਥ ਵਾਰ ਕਰੈ ਸੂਕੇ ਸਰਵਰ ਪਾਲ ਬੰਧਾਵੈ ਲੂਣੈ ਖੇਤ ਹੱਥ ਵਾਰ ਕਰੈ ਆਇਓ ਚੋਰ ਤੁਰੰਤ ਹੈ ਲੈ ਗਇਓ ਮੇਰੀ ਰਾਖਤ ਮੁਕਤ ਫਿਰੈ ਚਰਨ ਸੀਸ ਕਰ ਕੰਪਨ ਲਾਗੇ ਨੈਨੀ ਨੀਰ ਅਸਾਰ ਬਹੈ ਜਿਹੇ ਵਾ ਬਚਨ ਸੁਧ ਨਹੀਂ ਨਿਕਸੈ ਤਬ ਰੇ ਧਰਮ ਕੀ ਆਸ ਕਰੈ ਹਰ ਜੀਉ ਕਿਰਪਾ ਕਰੈ ਲਿਵ ਲਾਵੈ ਲਾਹਾ ਹਰ ਹਰ ਨਾਮ ਲੀਓ ਗੁਰ ਪ੍ਰਸਾਦੀ ਹਰ ਧਨ ਪਾਇਓ ਅੰਤੇ ਚਲਦਿਆਂ ਨਾਲ ਚੱਲਿਓ ਕਹਿਤ ਕਬੀਰ ਸੁਨਹੋ ਰੇ ਸੰਤਹੋ ਅੰਨ ਧਨ ਕਛੂ ਐ ਲੈ ਨਾ ਗਇਓ ਆਈ ਤਲਬ ਗੋਪਾਲ ਰਾਏ ਕੀ ਮਾਇਆ ਮੰਦਰ ਛੋੜ ਚੱਲਿਓ।

ਬਾਦ ਨਾ ਕੀਜੈ ਰੇ ਮਨ ਸੁਕਰਤ ਕਾਰ ਕਰ ਲੀ ਸੁਕਰਤ ਕਾਰ ਕਰ ਲੀਜੈ ਰੇ ਮਨ ਰਹਾਓ ਕੁਮਾਰ ਏਕ ਜੋ ਮਾਟੀ ਗੁੰਦੀ

ਮਨ ਮੇਰਾ ਜਮ ਕਾ ਡੰਡ ਮੂੰਡ ਮਹਿ ਲਾਗੈ ਖੇਨ ਮਹਿ ਕਰੈ ਨਿਬੇਰਾ ਹਰ ਜਨ ਊਤਮ ਭਗਤ ਸਦਾਵੈ ਹਰ ਜਨ ਊਤਮ ਭਗਤ ਸਦਾਵੈ ਆਗਿਆ ਮਨ ਸੁਖ ਪਾਈ ਜੋ ਤਿਸ ਭਾਵੈ ਸਤ ਕਰ ਮਾਨੈ ਭਾਣਾ ਮਨ ਵਸਾਈ ਕਹਿ ਕਬੀਰ ਸੁਨਹੋ ਰੇ ਸੰਤਹੋ ਮੇਰੀ ਮੇਰੀ ਝੂਠੀ ਚਿਰਗਟ ਫਾਰ ਚਟਾਰਾ।

0: ਆਪ ਸਮੂਹ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਹੈ। ਬੜੇ ਪ੍ਰੇਮ ਉਤਸ਼ਾਹ ਨਾਲ ਆਪ ਜੀਆਂ ਨੇ ਹਾਜ਼ਰੀਆਂ ਭਰੀਆਂ ਨੇ। ਆਪ ਜੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਆਪ ਜੀ ਨੇ ਤਰਸ ਕਰਨਾ, ਮਹਾਰਾਜ ਜੀ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਨਿਤਨੇਮ ਕਰਨ ਤੋਂ ਬਾਅਦ ਜੇ ਆਪ ਜੀ ਨੂੰ ਭਾਵੇ ਬੇਨਤੀ ਪ੍ਰਵਾਨ ਕਰ ਸਕੋ, ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਕਰਨੀ, ਸੱਚੇ ਪਾਤਸ਼ਾਹ ਆਪ ਜੀਆਂ ਨੇ ਕਿਰਪਾ ਕਰਨੀ, ਇਹ ਪਾਠ ਬੋਧ ਸਮਾਗਮ ਸਾਡਾ ਸੰਥਿਆ ਦਾ ਕਾਰਜ ਨਿਰਵਿਘਨਤਾ ਸਹਿਤ ਸੰਪੂਰਨ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ,
1: ਤੰਦਰੁਸਤੀਆਂ ਬਖਸ਼ਣ,
0: ਬਾਈ ਜੀ ਨੂੰ ਵੀ ਤੰਦਰੁਸਤੀ ਬਖਸ਼ਿਸ਼ ਕਰਨ, ਸੋ ਤਾਂ ਕਿ ਸਾਰਿਆਂ ਦੀਆਂ ਤੰਦਰੁਸਤੀਆਂ ਦੇ ਨਾਲ ਇਹ ਜੀਵਨ ਵਿੱਚ ਹੋਣ ਵਾਲਾ ਇੱਕੋ ਇੱਕ ਕਾਰਜ ਹੈ। ਹੁਣ ਮਹਾਰਾਜ ਜੀ ਨੇ ਸਬੱਬ ਬਖਸ਼ਿਆ ਹੈ, ਫਿਰ ਪਤਾ ਨਹੀਂ ਕਦੋਂ ਇਹ ਸਮਾਂ ਮਿਲੇ ਜਾਂ ਨਾ ਮਿਲੇ। ਪਹਿਲੀ ਵਾਰੀ ਪਾਠ ਬੋਧ ਸਮਾਗਮ ਨੌਰਥ ਅਮਰੀਕਾ ਵਿੱਚ ਹੋ ਰਿਹਾ ਹੈ, ਡੈਲਟੇ ਵੀ ਹੁਣ ਨਾਲ ਹੀ ਹੋ ਰਿਹਾ ਹੈ। ਮਹਾਰਾਜ ਜੀ ਨੇ ਕੋਈ ਸਬੱਬ ਬਣਾਇਆ, ਕਿਰਪਾ ਕੀਤੀ, ਸੋ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਸਾਡੇ ਸਾਰਿਆਂ ਵਾਸਤੇ ਵੀ, ਆਪ ਜੀ ਆਪਣੇ ਵਾਸਤੇ ਵੀ ਜ਼ਰੂਰ ਇਹ ਅਰਦਾਸ ਕਰਨ ਦੀ, ਮਹਾਰਾਜ ਜੀ ਕਿਰਪਾ ਕਰਿਓ, ਆਪ ਜੀਆਂ ਨੇ ਲਾਇਆ ਹੈ ਇਹ ਕਾਰਜ, ਇਸ ਸਬੱਬ ਇਸ ਸਮਾਗਮ ਆਪ ਜੀਆਂ ਦਾ ਹੈ, ਆਪ ਜੀਆਂ ਨੇ ਬਣਾਇਆ ਹੈ। ਕਿਰਪਾ ਕਰਨੀ ਪਾਤਸ਼ਾਹ ਨਿਰਵਿਘਨਤਾ ਸਹਿਤ ਸਫਲਤਾਈਆਂ ਸੰਪੂਰਨਤਾਈਆਂ ਖੁਸ਼ੀਆਂ ਸਹਿਤ ਬਖਸ਼ਿਸ਼ ਕਰਨੀਆਂ। ਇਸੇ ਤਰ੍ਹਾਂ ਮਹਾਰਾਜ ਰੋਜ਼ ਸਾਨੂੰ ਸਾਰਿਆਂ ਨੂੰ ਲੈ ਕੇ ਆਉਂਦੇ ਰਹਿਣ, ਚਰਨਾਂ ਵਿੱਚ ਬਿਠਾ ਕੇ ਮਹਾਰਾਜ ਸਾਨੂੰ ਅਸੀਸਾਂ ਬਖਸ਼ਿਸ਼ ਕਰਦੇ ਰਹਿਣ। ਸੋ ਜਿਹੜੀਆਂ ਸੰਗਤਾਂ ਨੇ ਕੋਈ ਗੱਲਬਾਤ ਕਰਨੀ ਹੋਵੇ, ਕੱਲ੍ਹ ਮੈਂ ਆਪ ਜੀ ਨੂੰ ਮਿਲ ਲਵਾਂਗਾ, ਹੁਣ ਮੈਂ ਬਾਈ ਜੀ ਕੋਲ ਜਾਣਾ ਜਲਦੀ ਨਾਲ, ਸੋ ਕਿਰਪਾ ਕਰਕੇ ਜਾਂ ਆਪ ਜੀ ਫੋਨ ਮੈਸੇਜ ਕਰ ਲਿਓ, ਕਿਉਂਕਿ ਇਸ ਵੇਲੇ ਕੁਝ ਪ੍ਰੇਮੀ ਹੁੰਦੇ ਕੋਈ ਗੱਲਬਾਤ ਕਰਨ ਵਾਲੇ, ਆਪ ਜੀ ਫੋਨ ਮੈਸੇਜ ਕਰ ਦਿਓ ਜਾਂ ਫਿਰ ਕੱਲ੍ਹ ਮਿਲ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ ਤੁਮਰੀ ਕਿਰਪਾ ਮੈਂ ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ।

ਸਵਾਸਾਂ ਸੰਗ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ

ਸਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਬੋਲੋ ਜੀ ਜਿਨ ਸਿੱਖਾਂ

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ ਬੋਲੋ ਜੀ। ਸਿੱਖਾਂ ਦਾ ਮਾਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ,

ਜੀ ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁੱਖਾਂ ਦਾ ਬਤੀਤ ਹੋਇਆ ਹੈ। ਕੋਟਾਨ ਕੋਟ ਸ਼ੁਕਰ ਹੈ, ਚਾਰ ਪਹਿਰ ਰਹਿਣ ਆਈ ਹੈ ਆਪਣੇ ਭਾਣੇ ਅੰਦਰ ਸੁੱਖ ਦੀ ਬਤੀਤ ਕਰਵਾਉਣੀ। ਅੰਮ੍ਰਿਤ ਵੇਲੇ ਦੇ ਜਾਗਣੇ, ਨਾਮ ਦਾਨ ਇਸ਼ਨਾਨ ਦ੍ਰਿੜ ਕਰਵਾਉਣਾ, ਗਰੀਬ ਨਿਵਾਜ ਆਪ ਜੀ ਕੇ ਹਜ਼ੂਰ, ਸ਼ਾਮ ਦੇ ਸੰਧਿਆ ਦੇ ਸਜੇ ਹੋਏ ਦੀਵਾਨਾ ਅੰਦਰ ਆਪ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ, ਉਪਰੰਤ ਪਾਠ ਬੋਧ ਸਮਾਗਮ ਦੌਰਾਨ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਸ਼ੁੱਧ ਉਚਾਰਨ ਸੰਬੰਧੀ ਪਠਨ ਪਾਠ ਵਿਚਾਰਾਂ ਹੋਈਆਂ, ਪੜੀ ਬਾਣੀ ਕਥਾ ਕੀਰਤਨ ਵਿਚਾਰਾਂ ਦਾ ਭਾਵ ਸਮੂਹ ਸਰੋਤਾ ਜਨਾਂ ਦੇ ਹਿਰਦਿਆਂ ਤੇ ਵਸਾਉਣਾ, ਸਮੂਹ ਵਕਤਾ ਜਨਾਂ ਨੂੰ ਇਸੇ ਤਰ੍ਹਾਂ ਸੇਵਾ ਕਰਨ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਦਰ ਆਈ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ, ਸ਼ੁਭ ਮਨੋਕਾਮਨਾਵਾਂ ਗੁਰਮਤ ਅਨੁਸਾਰ।

ਦੀ ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈ ਵਿੱਚ ਬਰਕਤਾਂ ਪਾਉਣੀਆਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਂ, ਰਾਜ ਕਰੇਗਾ ਖਾਲਸਾ ਆਖੀ ਰਹਿ ਨਾ, ਖੁਆਰ ਹੋਏ ਸਭ ਮਿਲਾਂਗੇ ਬੱਚੇ ਸ਼ਰਨ ਜੋ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ, ਜੋ ਸ਼ਰਧਾ ਕਰ ਸੇਮ ਦੇ ਗੁਰ ਪਾਰ ਉਤਾਰਨ, ਖੰਡਾ ਜਾ ਕੇ ਹੱਥ ਮੈਂ ਕਲਗੀ ਸੋ ਹੈ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਸੋ ਹਮਰੀ ਰੱਛਿਆ ਕਰੇ ਗੁਰੂ ਕਲਗੀ ਧਰ, ਜਗਤ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰਤ ਫਿਰਤ ਪ੍ਰਭ ਆਇਆ।

ਆਪਣੀ ਭਗਤੀ ਲਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਸੁਖਟਲ ਗੁਰ ਸੇਵੀਐ ਹਨਸ ਸਹਿਜ ਸੁਭਾਅ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ

0: ನಾನಕ ಪ್ರಸನ್ನಾಗತಿ ಜಾಗ ಸಭ ಆತ ವಾಹಿಗುರು ಜೀ ಕಾ ಖಾಲ್ಸಾ ವಾಹಿಗುರು ಜೀ ಕೀ
1: ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਟ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੋ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੀ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਉ ਨਾਨਕ ਪ੍ਰਭ ਬਨਾਸੀ ਤਾਂ ਕਿ ਸੇਵਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਾ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜੇਵਾ ਤਾਤੀ ਵਾ ਉਹਨਾਂ ਲੱਗਈ ਪਾਰ ਬ੍ਰਹਮ ਸ਼ਰਨ ਆਈ ਚੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਨ ਬਣਤ ਬਣਾਈ ਰਾਮ ਨਾਮ ਉਹ ਖੁਦ ਦੀਆ ਏਕਾ ਲਿਵ ਲਾਈ ਰਹਾਉ ਰਾਖ ਲਈ ਤੈਂ ਰੱਖਣ ਹਾਰ ਰੋਸਾ ਵਿਆਦ ਮਿਟਾਈ ਕਉ ਨਾਨਕ ਕਿਰਪਾ ਭਾਈ ਪ੍ਰਭ ਭੈ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਉਹ ਦੂਤ ਸਲੋਕ ਮਹੱਲਾ ਪੰਜੇਵਾ ਮਨ ਮਹਿ ਚਿਤ ਬੋ ਚਿਤ ਬਨੀ

ਜੈ ਕਰ ਕੀਰਤ ਆਖੀਐ ਕਰਤੇ ਕਾ ਹੋਈ ਵਿਚਾਰੋ, ਤਿਤ ਕਰ ਗਾਵ ਹੋ ਸੋਹਿਲਾ ਸਿਵਰ ਹੋ ਸਿਜਣਹਾਰ। ਤੁਮ ਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ, ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨੈਤ ਨੈਤ ਜੀਅੜੇ ਸਮਾਲਿਅਨ ਦੇਖੇ ਗਾ ਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਵ ਹੋ ਤੇਲ, ਦੇਹੋ ਸੱਜਣ ਅਸੀਸੜੀਆ ਜਿਉ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਾਹੁਚਾ ਸਦੜੇ ਨਿਤ ਪਵਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇ ਆਵਨ ਰੰਗ ਸੰਭਾਲਾ ਪਹਿ।

ਰਹਾਉ। ਵਿਸਵੇ ਚਸਗਿਆ ਘੜੀਆ ਪਹਿਰਾ, ਤਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕੋ, ਨਾਨਕ ਕਰਤੇ ਕੇ ਕੀਤੇ ਵੇਸ ਰਾਤ ਨਾਸਰੀ ਮਹੱਲਾ ਪਹਿਲਾ। ਗਗਨ ਮੈਂ ਤਾਲ ਰਵ ਚੰਦ ਦੀਪਕ ਬਨੈ, ਤਾਰਕਾ ਮੰਡਲ ਜਨਕ ਮੋਤੀ। ਧੁੱਪ ਮਲਿਆਨ ਲੋ ਪਵਨ ਚਵਰੋ ਕਰੇ, ਸਗਲ

ਕਾਮ ਕ੍ਰੋਧ ਨਗਰ ਭਉ ਭਰਿਆ ਮਿਲ ਸਾਧੂ ਖੰਡਲ ਖੰਡਾਹੇ। ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜੁੜੀ ਪੁਨ ਵੱਡਾ ਹੈ ਕਾਢਣ ਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਸਾਧਨਾ ਜਾਣਿਆ ਤਿਨੇ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚੱਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹਿ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਕਾਂਡ ਬ੍ਰਹਿਮੰਡਾ।

ਲਾਗੇ ਬਸਨ ਸੁਹੇਲਾ, ਔਦ ਕਟੇ ਦਿਨ ਸੁਰੈ ਨਾਰੀ, ਮਨ ਗੁਰਮਿਲ ਕਾ ਸਵਾਰੀ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ, ਜਿਸ ਹੈ ਜਗਾਈ ਪੀ ਆਵੈ ਇਹੋ ਰਸ,

0: नानक चाओ ए हो, नानक चाओ ए हो, नानक
1: ਗਾਵਨੇ ਆਲੋ ਜਾਵੇ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ
2: ਖੁਸ਼ੀਆਂ ਦੇ ਚਿਕਾਰੇ ਜਾਵੇ ਨਿਹਾਲ ਹੋ ਜਾਵੇ ਚਿੜੀਆਂ ਬਾਜਾ ਵਾਲੇ

ਜਿਸ ਆਪ ਬੁਝਾਏ ਸੋ ਬੁਝ ਸੀ, ਨਿਰਮਲ ਜਨ ਸੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਤ ਸਰੀ ਮਹੱਲਾ ਪੰਜਵਾ। ਵਾਰ ਸਲੋਕਾ ਨਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਆਦਿ ਪੂਰਨ ਮਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ, ਸਿਮਰੰਤ ਸੰਤ ਸਰਬਤਰ ਰਮਣੰ। ਨਾਨਕ ਅਗਨਾਸਨ ਜਗਦੀਸ਼ਵਰ ਹੈ। ਸੱਤ ਸੌ ਪੰਜ ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਜੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਲੇਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੈ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ

ਹਰ ਮੁਹਾਉ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਵਿਨ ਭਾਣੇ ਕੇ ਨਾਏ ਕਰੀ ਜੇਤੀ ਸਿਰਠ ਉਪਾਈ ਵੇਖਾ ਵਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਿਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕੈ ਜਸ ਕੀ

ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਉਜਾਣੈ ਅੱਗੈ ਗਿਆ ਨਾ ਸੋਹੈ ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ਼ ਨਾਨਕ ਵੱਡਾ ਆਖੀਐ

ਭਰ ਕਿਹਾ। ਜਿਤ ਬਹਿ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ, ਕਿਤੇ ਵਾਵਨ ਹਾਰੇ ਕਿਤੇ ਰਾਗ ਪਰੀ ਸਿਉ ਕਹੀਅਨ, ਕਿਤੇ ਗਾਵਨ ਹਾਰੇ ਗਾਵਹਿ ਤੁਹਨ, ਪਾਉਣ ਪਾਣੀ ਬਹਿ ਸੰਤਰ ਗਾਵੈ ਰਾਜਾ ਧਰਮ ਦੁਆਰੇ, ਗਾਵਹਿ ਚਿਤ ਗੁਪਤ ਲਿਖ ਜਾਣ ਹੈ, ਲਿਖ ਲਿਖ ਧਰਮ ਵਿਚਾਰੇ, ਗਾਵਹਿ ਈਸਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵਹਿ ਵੀਰ ਕਰਾਰੇ, ਗਾਵਨ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾ ਨਾਲੇ, ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵਹਿ ਜੋਦ ਮਹਾਬਲ ਸੂਰਾ, ਗਾਵਹਿ ਖਾਣੀ ਚਾਰੇ, ਗਾਵਹਿ ਖੰਡ ਮੰਡਲ ਵਰ ਭੰਡਾ ਕਰ, ਕਰ ਰੱਖੇ ਧਾਰੇ ਸੇ ਤੁਧ ਨੂੰ, ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜੇਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ।

ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਜਾਪ ਸ੍ਰੀ ਮੁਖ ਵਾਕ ਪਾਤਿ ਸਾਹਿ ਦਸਵੀਂ ਛਪੈ ਛੰਦ ਤਵੈ ਪ੍ਰਸਾਦਿ

ਖਿਆਲ ਗੁਰਬਰ ਅਕਾਲ ਘਰ ਘਰ ਪ੍ਰਣਾਮ ਚਿਤ ਚਰਨ ਨਾਮ ਅਨ ਛਿਜ ਗਾਤ ਆਜ ਜਿਨਾ ਬਾਤ ਅਨ ਝੰਜ ਗਾਤ ਅਨ ਰੰਜ ਬਾਤ ਅਨ ਤੁੱਟ ਭੰਡਾਰ ਅਨ ਥਟ ਅਪਾਰ ਆਢੀਠ ਧਰਮ ਅਤ ਢੀਠ ਕਰਮ ਅਨ ਬ੍ਰਨ ਅਨੰਤ ਦਾਤਾ ਮਹੰਤ ਹਰ ਬੂਲ ਮਨਾ ਛੰਦ ਤਵੈ ਪ੍ਰਸਾਦ ਕਰੁਣਾਲੈ ਹੈ ਅਰ ਕਾਲੈ ਹੈ ਖਲ ਖੰਡਨ ਹੈ ਮਹਿ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਵਰ ਹੈ ਕਲ ਕਾਰਨ ਹੈ ਸਰਬ ਉਬਾਰਨ ਹੈ ਧ੍ਰਿਤ ਕੇ ਧਰਨ ਹੈ ਜਗ ਕੇ ਕਰਨ ਹੈ ਮਨ ਮਾਨਿਆ ਹੈ ਜਗ ਜਾਣਿਆ ਹੈ ਸਰਬੰ ਭਰ ਹੈ ਸਰਬੰ ਕਰ ਹੈ ਸਰਬ ਪਾਸਿਆ ਹੈ ਸਰਬ ਨਾਸਿਆ ਹੈ ਕਰੁਣਾ ਕਰ ਹੈ ਬਿਸਵੰ ਭਰ ਹੈ ਸਰਬੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ ਖਲ ਖੰਡਸ ਹੈ ਪਰ ਤੇ ਪਰ ਹੈ ਕਰੁਣਾ ਕਰ ਹੈ ਅਜਪਾ ਜਪ ਹੈ ਅਥਪਾ ਥਪ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਕਰੁਣਾ ਕ੍ਰਿਤ ਹੈ ਅਕ੍ਰਿਤਾ ਕ੍ਰਿਤ ਹੈ ਧਰਨੀ ਧ੍ਰਿਤ ਹੈ ਅਮਿਤੇਸ਼ਵਰ ਹੈ ਪਰਮੇਸ਼ਵਰ ਹੈ ਅਕ੍ਰਿਤਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਅਜਬਾ ਕ੍ਰਿਤ ਹੈ ਅੰਮ੍ਰਿਤਾ ਮ੍ਰਿਤ ਹੈ ਨਰ ਨਾਇਕ ਹੈ ਖਲ ਕਾਇਕ ਹੈ ਬੇਸਵੰਗ ਭਰ ਹੈ ਕਰੁਣਾਲੈ ਹੈ ਨਿਰਿਪ ਨਾਇਕ ਹੈ ਸਰਬ ਪਾਇਕ ਹੈ ਭਵ ਭੰਜਨ ਹੈ ਅਰ ਗੰਜਨ ਹੈ ਰਿਪ ਤਾਪਨ ਹੈ ਜਪ ਜਾਪਨ ਹੈ ਅਕਲੰਕ੍ਰਿਤ ਹੈ ਸਰਬਾਕ੍ਰਿਤ ਹੈ ਕਰਤਾ ਕਰ ਹੈ ਹਰਤਾ ਹਰ ਹੈ ਪਰਮਾਤਮ ਹੈ ਸਰਬ ਆਤਮ ਹੈ ਆਤਮ ਬਸ ਹੈ ਜਸ ਕੇ ਜਸ ਹੈ ਭੁਜੰਗ ਪਰਿਆਤ ਛੰਦ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਨਮੋ ਰਾਜ ਰਾਜੇ ਨਮੋ ਇੰਦਰ ਇੰਦਰੇ ਨਮੋ ਅੰਧਕਾਰੇ ਨਮੋ ਤੇਜ ਤੇਜੇ ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ ਨਮੋ ਰਾਜ ਸੰਗ ਤਾਮ ਸੰਗ ਸਾਂਤ ਰੂਪੇ ਨਮੋ ਪਰਮ ਤਤੰਗ ਅਤਤੰਗ ਸਰੂਪੇ ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ ਨਮੋ ਜੁੱਧ ਜੁੱਧੇ ਨਮੋ ਗਿਆਨ ਗਿਆਨੇ ਨਮੋ ਭੋਜ ਭੋਜੇ ਨਮੋ ਪਾਨ ਪਾਨੇ ਨਮੋ ਕਲਹਿ ਕਰਤਾ ਨਮੋ ਸਾਂਤ ਰੂਪੇ ਨਮੋ ਇੰਦਰ ਇੰਦਰੇ ਅਨਾਦੰ ਬਿਭੂਤੇ ਕਲੰਕਾਰ ਰੂਪੇ ਅਲੰਕਾਰ ਅਲੰਕੇ ਨਮੋ ਆਸ ਆਸੇ ਨਮੋ ਬਾਂਕ ਬੰਕੇ ਅਭੰਗੀ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਲੇ ਅਨੰਗੀ ਅਕਾਮੇ ਏਕ ਅਛਰੀ ਛੰਦ ਅਜੈ ਅਲੈ ਅਭੈ ਅਭੈ ਅਭੂ ਅਜੂ ਅਨਾਸ ਅਕਾਸ ਅਗੰਜ ਅਭੰਜ ਅਲਖ ਅਭਖ ਅਕਾਲ ਦਿਆਲ ਅਲੇਖ ਅਭੇਖ ਅਨਾਮ ਅਕਾਮ ਅਗਾਹ ਅਟਾਹ ਅਨਾਥੇ ਪਰਮਾਥੇ ਅਜੋਨੀ ਅਮੋਨੀ ਨਾ ਰਾਗੇ ਨਾ ਰੰਗੇ ਨਾ ਰੂਪੇ ਨਾ ਰੇਖੇ ਅਕਰਮੰ ਅਪਰਮੰ ਅਗੰਜੇ ਅਲੇਖੇ ਭੁਜੰਗ ਪਰਿਆਤ ਛੰਦ ਨਮਸਤੁਲ ਪਰਨਾਮੇ ਸਮਸਤੁਲ ਪਰਨਾਸੇ ਅਗੰਜੁਲ ਅਨਾਮੇ ਸਮਸਤੁਲ ਨਿਵਾਸੇ ਨਿਰਕਾਮੰ ਬਿਭੂਤੇ ਸਮਸਤੁਲ ਸਰੂਪੇ ਕੋ ਕਰਮੰ ਪਰਨਾਸੀ ਸੁਧਰਮੰ ਬਿਭੂਤੇ ਸਦਾ ਸੱਚ ਦਾ ਆਨੰਦ ਸਤਰੰ ਪਰਨਾਸੀ ਕਰੀਮੁਲ ਕੁਨਿੰਦਾ ਸਮਸਤੁਲ ਨਿਵਾਸੀ ਅਜਾਇਬ ਬਿਭੂਤੇ ਗਜਾਇਬ ਗਨੀਮੇ ਹਰਿਯੰ ਕਰਿਯੰ ਕਰੀਮੁਲ ਰਹੀਮੇ ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ ਸੋਯੰ ਭਵ ਸੁਭੰ ਸਰਬਦਾ ਸਰਬ ਜੁਗਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਦੁਕਾਲੰ ਪਰਨਾਸੀ ਦਯਾਲੰ ਸਰੂਪੇ ਸਦਾ ਅੰਗ ਸੰਗੇ ਅਭੰਗੰ ਬਿਭੂਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤ ਸਾਹਿ ਦਸਵੀ ਤਵੈ ਪ੍ਰਸਾਦ ਸੁਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਘਰ ਜੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕੋ ਉਨਾ ਦੇਖਿਅਤ ਪ੍ਰਾਣ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ ਮਾਤੇ ਮਤੰਗ ਜਰੇ ਜਰ ਸੰਗ ਅਨੂਪ ਉਤੰਗ ਸੁਰੰਗ ਸਵਾਰੇ ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗਾਉਣ ਕਉ ਜਾਤ ਨਿਵਾਰੇ ਭਾਰੀ ਪੁਜਾਨ ਕੇ ਭੂਪ ਭਲੀ ਬਿਦ ਨਿਆਵਤ ਸੀਸ ਨਾ ਜਾਤ ਵਿਚਾਰੇ ਏਤੇ ਭਏ ਤੋ ਕਹਾ ਭਏ ਭੂਪਤ
अंत कौ नांगे ही पाए पधारे जीत फिरै सब देश दिशान को बाजत ढोल मृदंगन गा।

तू चाओ सज्जन मैडिया दे सिस उतार नैन महिंजे तरस दे कद पसी दीदार

सिमरंत संत सर्वतर रमनं नानक अगनासन जगदीशो रहै।

ਸਵਾਸ ਅੰਦਰ ਨੂੰ ਜਾਂਦਾ ਵਾਹੇ ਫੀਲ ਕਰਨਾ, ਸਵਾਸ ਬਾਹਰ ਨੂੰ ਆਉਂਦਾ ਗੁਰੂ ਫੀਲ ਕਰਨਾ। ਜਿਸ ਤਰ੍ਹਾਂ ਆਪਾਂ ਫਿਰਦੇ ਤੁਰਦੇ ਕੋਈ ਵੀ ਕੰਮ ਕਰਦੇ ਹੋਏ ਇਸ ਤਰ੍ਹਾਂ ਆਪਾਂ ਸਵਾਸ ਗ੍ਰਾਸ ਸਿਮਰਨ ਦਿਨ ਵੇਲੇ ਵੀ ਕਰਨਾ ਹੈ ਜੀ। ਉਹ ਕਿਰਪਾ ਕਰਕੇ ਨੇਤਰ ਬੰਦ ਰੱਖਣੇ ਆ, ਕਿਸੇ ਵੀ ਪ੍ਰਾਣੀ ਨੇ ਜ਼ੋਰ ਦੇ ਕੇ ਮਸਤਕ 'ਤੇ ਧਿਆਨ ਨਹੀਂ ਟਿਕਾਉਣਾ ਜੀ। ਉਹ

ਆਪ ਸਾਜੋ ਆਪੀ ਨਿਰਚੋ ਨਾਲ ਦੋਈ ਕੁਦਰ ਸਾਜੀਐ ਕਰਾ ਸੰਡਿਠੋ ਚਾਓ ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੇ ਪਸਾਓ ਤੂੰ ਜਾਨੋ ਸਭ ਸਿੱਧ ਲੈ ਸਜਿੰਦ ਕੁਆਓ।

ਸਤਨਿਆਉ ਵੱਡੀ ਵਡਿਆ ਜਾਣੇ ਤਿਰਥਾਉ ਵੱਡੀ ਵਡਿਆ ਜਾਣੇ ਲਾਉ ਵੱਡੀ ਵਡਿਆਈ ਬੁਝੇ ਸਭ ਭਾਉ ਵੱਡੀ ਵਡਿਆ ਜਾਂ ਪੁੱਛਣਾ ਦਾਤ ਵੱਡੀ ਵਡਿਆ ਜਾਂ ਆਪੇ ਆਪ

ਨਦਰ ਕਰੇ ਜੀ ਆਪਣੀ ਤਨ ਦਰੀ ਸਤਿਗੁਰ ਪਾਇਆ ਇਹੋ ਜੀ ਬਹੁਤੇ ਜਨਮ ਭਰਮਿਆ ਤੇ ਸਤਿਗੁਰ ਸਭ ਸੁਣਾਇਆ ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣ ਲੋਕ ਸਵਾਇਆ ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ।

ਬੜੀ ਸੇਵ ਕੀਤੀ ਸੰਤੋਖੇ ਜਿਨ ਸੱਚੋ ਸੱਚ ਧਿਆਇਆ ਉਹਨੇ ਮੰਦੇ ਪੈ ਨਾ ਰੱਖਿਓ ਕਰ ਸੋ ਕੇ ਧਰਮ ਕਮਾਇਆ ਉਹਨੀ ਦੁਨੀਆਂ ਤੋੜੇ ਬੰਦਨਾ ਨੂੰ ਪਾਣੀ ਥੋੜਾ ਖਾਇਆ ਤੂੰ ਬਖਸ਼ੀ ਸੀ ਅਗਲਾ ਨਿਦੇ ਵੈ

ਲਿਖਾ ਜਿਵੇਂ ਤਮਸਤਕ ਲਾਈਐ ਊੜਾ ਲਾਲ ਛੱਡੀਐ ਹੋਏ ਕਮਲ ਲਖ ਧਿਆਈਐ ਫਲ ਤੇ ਵੇਹੋ ਪਾਈਐ ਜਿਵੇਂ ਹਿਕਾਰ ਕਮਾਈਐ ਜੇ ਹੋਵੇ ਪੂਰਬ ਲਿਖੇ।

ਹੌਲੀ ਜਿਸੇ ਵੀ ਸੁਖ ਪਾਈਏ ਸੋ ਸਾਹਿਬ ਸਦਾ ਸੰਭਾਲੀਏ। ਜਿਤ ਕੀਤਾ ਪਾਈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀਐ ਮੰਦਾ ਮੂਲ ਨਾ ਕੀ ਜਾਈ ਲੰਮੀ ਨਦਰ ਨਹਾਲੀਐ।

ਬਾਣੀ ਹਰ ਜਸ ਕੀਰਤਨ ਕਰਦਿਆਂ ਇੱਕ ਨੇ ਅਨੇਕਾਂ ਹੀ ਪ੍ਰਕਾਰ ਦੀਆਂ ਫੁੱਲਾਂ ਚੁੱਕਾ ਹੋ ਜਾਂਦੀਆਂ ਨੇ। ਤੁਹਾਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣ ਯੋਗ ਹਨ, ਸਤਿਗੁਰਾਂ ਦੀ ਸੰਗਤ ਬਖਸ਼ਣ ਯੋਗ ਹੈ। ਸੋ ਅਗਲੇਰੇ ਸਮੇਂ ਵਾਸਤੇ ਸਤਿਕਾਰਯੋਗ ਬਾਬਾ ਮਹਿੰਦਰ ਸਿੰਘ ਜੀ ਭੜੀ ਵਾਲੇ ਆਪ ਜੀ ਨੂੰ ਗੁਰਮਤ ਵਿਚਾਰਾਂ ਨਾਲ ਨਿਹਾਲ ਕਰਨਗੇ। ਸਤਿਗੁਰ ਬਖਸ਼ਿਸ਼ ਕਰਨ, ਰਹਿਮਤ ਕਰਨ, ਸੀਸ ਤੇ ਮਿਹਰ ਭਰਿਆ ਹੱਥ ਰੱਖੇ ਸੇਵਾ ਲੈਣ ਜੀ। ਸਾਰੇ ਪਿਆਰਾਂ ਨਾਲ ਰੱਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬਰੀ ਕਾਇਨਾਤ ਭਗਤ ਵਛਲ ਕਰੁਣਾ ਨਿਧਾਨ ਜਹਰਾ ਜਹੂਰ ਹਾਜ਼ਰਾ ਹਜ਼ੂਰ ਸੱਚੀ ਬਾਰਗਾਹ ਦੇ ਮਾਲਕ ਛਤਰ ਚਬਰ ਤਖਤ ਦੇ ਮਾਲਕ ਦੀਨ ਦੁਨੀ ਦੇ ਪਾਤਸ਼ਾਹ ਲੋਕ ਪਰਲੋਕ ਦੇ ਰੱਖਿਅਕ ਸ਼ਬਦ ਸਰੂਪ ਜੁਗੋ ਜੁਗ ਅਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਿਆਰ ਨਾਲ ਆਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਪਿਆਰੀ ਨਿੱਘੀ ਗੋਦ ਅੰਦਰ ਰੁਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਕੁਝ ਸੁਬਾਸ ਸਤਿਗੁਰਾਂ ਦੇ ਪਿਆਰ ਵਿੱਚ ਸਫਲੇ ਕਰਨ ਹਿੱਤ ਸਤਿਗੁਰਾਂ ਦੇ ਪਾਵਨ ਦਰਬਾਰ ਵਿੱਚ ਪਹੁੰਚ ਕੇ ਦਰਸ਼ਨ ਦੀਦਾਰੇ ਕਰਕੇ ਨਤਮਸਤਕ ਹੋ ਕੇ ਗੋਦ ਅੰਦਰ ਸਜ ਰਹੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡਿਆਂ ਭਾਗਾਂ ਦੇ ਨਾਲ ਅੰਮ੍ਰਿਤ ਵੇਲੇ ਦਾ ਦੀਵਾਨ ਜਿਹਦੇ ਵਿੱਚ ਪਹੁੰਚਣ ਦੀ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ। ਅੰਮ੍ਰਿਤ ਸ਼ਬਦ ਜਿਹੜਾ ਹੈ ਤਿੰਨ ਰੂਪਾਂ ਦੇ ਵਿੱਚ ਸਾਡੇ ਕੋਲ ਸਤਿਗੁਰਾਂ ਨੇ ਬਖਸ਼ਿਆ ਹੈ, ਕਹੀਏ ਦਾਤ ਦਿੱਤੀ ਹੈ। ਸਭ ਤੋਂ ਪਹਿਲਾਂ ਗੁਰਸਿੱਖ ਨੇ ਅੰਮ੍ਰਿਤ ਵੇਲਾ ਸੰਭਾਲਣਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਦੂਸਰਾ ਅੰਮ੍ਰਿਤ ਹੈ ਖੰਡੇ ਦੀ ਪਹੁਲ। ਫਿਰ ਧਿਆਨ ਦੇਣਾ, ਪਹਿਲਾ ਅੰਮ੍ਰਿਤ ਅੰਮ੍ਰਿਤ ਵੇਲਾ, ਦੂਸਰਾ ਅੰਮ੍ਰਿਤ ਖੰਡੇ ਦੀ ਪਹੁਲ, ਤੀਸਰਾ ਅੰਮ੍ਰਿਤ। ਤੀਸਰਾ ਅੰਮ੍ਰਿਤ ਹੈ ਗੁਰੂ ਕੀ ਬਾਣੀ ਪਰਮੇਸ਼ਰ ਦਾ ਨਾਮ। ਭਾਵੇਂ ਪਿਛੋਕੜ ਇੱਕ ਹੈ ਪਰ ਬਾਹਰੋਂ ਇਹ ਤਿੰਨ ਰੂਪਾਂ ਵਿੱਚ ਹੈ। ਵੱਡੇ ਭਾਗਾਂ ਵਾਲੇ ਨੇ ਉਹ ਜੀਵ ਇਸ ਦੁਨੀਆਂ ਦੇ ਉੱਤੇ ਜਿਨ੍ਹਾਂ ਨੇ ਖੰਡੇ ਦਾ ਅੰਮ੍ਰਿਤ ਛਕਿਆ। ਇੱਕ ਅੰਮ੍ਰਿਤ ਦੀ ਪ੍ਰਾਪਤੀ ਹੋ ਗਈ ਜਾਂ ਕਹਿ ਲਓ ਇੱਕ ਪੜਾਅ ਉਹਨਾਂ ਨੇ ਪਾਰ ਕੀਤਾ। ਉਸ ਤੋਂ ਵੱਡੇ ਭਾਗਾਂ ਵਾਲੇ ਨੇ ਜਿਹੜੇ ਅੰਮ੍ਰਿਤ ਵੇਲੇ ਨਾਲ ਜੁੜ ਗਏ ਨੇ, ਤੇ ਉਸ ਤੋਂ ਵੀ ਵੱਡੇ ਭਾਗ ਉਹਨਾਂ ਗੁਰਮੁਖਾਂ ਦੇ ਨੇ ਜਿਹੜੇ ਅੰਮ੍ਰਿਤਮਈ ਗੁਰਬਾਣੀ ਅੰਮ੍ਰਿਤਮਈ ਨਾਮ ਦੇ ਨਾਲ ਜੁੜ ਗਏ ਨੇ। ਵਟਭਾਗੇ ਜਨੋ, ਸਤਿਗੁਰਾਂ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਇਹ ਅੰਮ੍ਰਿਤ ਦੀ ਦਾਤ ਸਾਡੀ ਝੋਲੀ ਪਾਈ ਹੈ। ਤੁਰਕੀ ਬਾਣੀ ਦੇ ਕੀਰਤਨ ਗੁਰਮੁਖ ਪਿਆਰਿਆਂ ਦੀ ਰਸਨਾ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਜਥੇ ਦੇ ਪਾਸੋਂ ਸਰਵਣ ਕੀਤੀ ਹੈ। ਆਖਰ ਵਿੱਚ ਸਤਿਗੁਰਾਂ ਨੇ ਪ੍ਰੇਰਣਾ ਕੀਤੀ ਹੈ, ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿ ਨਾ ਜਾਏ। ਆਓ ਰਲ ਮਿਲ ਕਰਕੇ ਹੁਣ ਵੱਡੇ ਕੀਆਂ ਵਡਿਆਈਆਂ ਕਰੀਏ। ਚਲਦੀ ਹੋਈ ਲੜੀ ਵਾਰ ਸਾਹਿਬ ਦੀ ਪਾਵਨ ਬਾਣੀ ਦੀ ਕਥਾ ਨਾਲ ਜੁੜੀਏ। ਛਾਪੇ ਵਾਲਾ ਜੋ ਪਾਵਨ ਦਮਦਮੀ ਸਰੂਪ ਹੈ, 258 ਅੰਗ ਦੇ ਉੱਤੇ ਇਹ ਸ਼ਬਦ ਹੈ ਤੇ ਅੱਜ ਦਾ ਅੱਖਰ ਹੈ ਮੰਮਾ। ਮੰਮੇ ਅੱਖਰ ਤੋਂ ਸਤਿਗੁਰਾਂ ਨੇ ਦੋ ਗੱਲਾਂ ਕਹੀਆਂ ਨੇ, ਇੱਕ ਮਾਇਆ ਇੱਕ ਮੰਗਣਾ। ਅੱਜ ਦੇ ਸ਼ਬਦ ਵਿੱਚ ਇਹ ਦੋ ਰੂਪ ਪਹਿਲਾਂ ਆਉਂਦੇ ਨੇ, ਮਾਇਆ ਮੰਗਣਾ, ਫਿਰ ਮੰਮਾ ਮਨ
ਤੇ ਫਿਰ ਮੰਮੇ ਤੋਂ ਮੂਰਖ ਤੇ ਪੰਜਵਾਂ ਮੰਮੇ ਤੋਂ ਅੱਖਰ ਲਿਆ ਮਾਂਗ ਜਾਣੀ ਕਿ ਮੰਗ ਹੁੰਦੀ ਹੈ ਜਿਹੜੀ। ਇਸ ਤਰ੍ਹਾਂ ਪੰਜ ਰੂਪਾਂ ਵਿੱਚ ਅੱਜ ਮੰਮਾ ਵਰਤੇ ਅੱਜ ਦੇ ਸ਼ਬਦ ਦੇ ਵਿੱਚ ਥੀਮ ਹੈ ਅੱਜ ਦਾ। ਪਰ ਮੁੱਖ ਗੱਲ ਜਿਹੜੀ ਲਈ ਗਈ ਹੈ ਉਹ ਹੈ ਮੰਗਣ ਦੀ। ਗੁਰੂ ਪਿਆਰਿਓ, ਲੋੜ ਮਨੁੱਖ ਨੂੰ ਮੰਗਣ ਲਈ ਮਜਬੂਰ ਕਰਦੀ ਹੈ। ਧਿਆਨ ਦੇਣਾ, ਇੱਕ ਤੇ ਭਿਖਾਰੀ ਜਗਤ ਹੈ ਉਹ ਵੀ ਮੰਗਦਾ ਹੈ, ਉਹ ਤਾਂ ਬਿਨਾਂ ਲੋੜ ਤੇ ਵੀ ਮੰਗਦਾ ਹੋ ਸਕਦਾ। ਕਈ ਵਾਰੀ ਨਿਊਜ਼ ਆਉਂਦੀ ਹੈ ਵੀ ਫਲਾਣੇ ਸ਼ਹਿਰ ਵਿੱਚ ਭਿਖਾਰੀ ਫੜਿਆ ਗਿਆ ਜਿਹਦੇ ਬੈਂਕ ਖਾਤੇ ਦੇ ਵਿੱਚੋਂ ਕਰੋੜ ਰੁਪਈਆ ਨਿਕਲਿਆ। ਉਹ ਭਿਖਾਰੀ ਨਹੀਂ, ਉਹ ਤ੍ਰਿਸ਼ਨਾਲੂ ਹੈ, ਭਾਵੇਂ ਉਹਨੇ ਰੂਪ ਭਿਖਾਰੀ ਦਾ ਧਾਰਿਆ ਹੋਇਆ। ਭਿਖਾਰੀ ਜਗਤ ਵੀ ਮੰਗਦਾ ਹੈ, ਤੇ ਯਾਦ ਰੱਖਣਾ ਆਪਾਂ ਵੀ ਮੰਗਦੇ ਹਾਂ। ਇੰਨਾ ਕੁ ਫਰਕ ਜ਼ਰੂਰ ਹੁੰਦਾ, ਮੰਗਣ ਵਾਲੇ ਦੀ ਹਰ ਇੱਕ ਦੀ ਮੰਗ ਇੱਕ ਨਹੀਂ ਹੁੰਦੀ, ਮੰਗਾਂ ਵੱਖੋ ਵੱਖਰੀਆਂ ਹੁੰਦੀਆਂ ਨੇ। ਕਿਸੇ ਦੀ ਇੱਕ ਮੰਗ ਹੈ, ਕਿਸੇ ਦੀ ਦੂਜੀ ਤੀਜੀ ਅਲੱਗ ਅਲੱਗ ਮੰਗ ਹੁੰਦੀ ਹੈ। ਤੇ ਮੰਗਣ ਵਾਸਤੇ ਵੀ ਦੋ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਕੁਛ ਮੰਗਣਾ ਹੋਵੇ ਨਾ, ਦੋ ਗੱਲਾਂ ਧਿਆਨ ਮੰਗਦੀਆਂ ਨੇ ਵੀ ਇੱਕ ਤੇ ਮੰਗਣਾ ਕੀ ਹੈ ਤੇ ਦੂਸਰਾ ਮੰਗਣਾ ਕਿਸ ਤੋਂ ਹੈ। ਇਹੀ ਭੇਦ ਦੀ ਗੱਲ ਹੈ। ਜਿਹੜੀ ਮੇਰੀ ਮੰਗ ਹੈ, ਜਿਹੜੀ ਮੇਰੀ ਲੋੜ ਹੈ ਨਾ, ਉਹ ਕਿੱਥੋਂ ਪੂਰੀ ਹੋ ਸਕਦੀ ਹੈ? ਜੇ ਤੇ ਦਾਤੇ ਦੀ ਚੋਣ ਸਹੀ ਕਰ ਲਈ ਵੀ ਇੱਥੋਂ ਇਹ ਮੰਗ ਪੂਰੀ ਹੋ ਸਕਦੀ ਹੈ, ਫਿਰ ਤੇ ਉਮੀਦ ਹੈ ਉਹ ਮੰਗ ਪੂਰੀ ਹੋ ਹੀ ਜਾਵੇਗੀ। ਅਗਰ ਦਾਤੇ ਦੀ ਚੋਣ ਸਹੀ ਨਹੀਂ ਹੋਈ ਫਿਰ ਕੁਛ ਵੀ ਮਿਲਣ ਵਾਲਾ ਨਹੀਂ। ਇੱਕ ਨੁਕਤਾ ਹੋਰ ਮੈਂ ਆਪ ਦੇ ਸਾਹਮਣੇ ਰੱਖਦੇ ਹਾਂ। ਮੰਗਣਾ ਕਿਸੇ ਰਾਜੇ ਤੋਂ ਹੋਵੇ, ਭਾਵ ਬਹੁਤੇ ਅਮੀਰ ਬੰਦੇ ਤੋਂ ਮੰਗਣਾ ਹੋਵੇ, ਰਾਜੇ ਮਹਾਰਾਜੇ ਤੋਂ ਮੰਗਣਾ ਹੋਵੇ, ਉੱਥੇ ਮੰਗ ਛੋਟੀ ਨਹੀਂ ਹੋਣੀ ਚਾਹੀਦੀ। ਕਹਿ ਲਈਏ ਵੀ ਜੇ ਰਾਜੇ ਦੇ ਦਰ ਤੇ ਹੀ ਪਾਈਆ ਸਿਰ ਆਟਾ ਮੰਗਣਾ ਉਹ ਤੇ ਹੋਰ ਥਾਂ ਤੋਂ ਵੀ ਮਿਲ ਜਾਂਦਾ ਹੈ। ਜੇ ਰਾਜਿਆਂ ਤੋਂ ਹੀ ਮੰਗਣਾ ਫਿਰ ਹੀਰੇ ਜਵਾਹਰਾਤ ਮੰਗ ਲੈਣੇ ਚਾਹੀਦੇ ਨੇ। ਮੰਗ ਤੇ ਮੰਗ ਹੀ ਹੈ ਨਾ। ਅੱਜ ਸਤਿਗੁਰਾਂ ਨੇ ਇਹ ਗੱਲ ਸਮਝਾਈ ਹੈ, ਇਹਦੇ ਵਿੱਚ ਅੱਗੇ ਪੰਕਤੀਆਂ ਆਉਣਗੀਆਂ ਅੱਜ ਦੇ ਸ਼ਬਦ ਰਾਹੀਂ। ਮੰਗਣਾ ਕੀ ਹੈ, ਕਿਸ ਤੋਂ ਮੰਗਣਾ? ਸੌ ਸਾਖੀ ਵਿੱਚ ਇੱਕ ਸਾਖੀ ਦਾ ਜ਼ਿਕਰ ਸਾਨੂੰ ਪੜ੍ਹਨ ਨੂੰ ਮਿਲਦਾ ਹੈ। ਦਾਸ ਦੀ ਲਾਇਬ੍ਰੇਰੀ ਦੇ ਅੰਦਰ ਸੌ ਸਾਖੀ ਮੌਜੂਦ ਹੈ ਵੀ ਜਿਸ ਵੇਲੇ ਦਸਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮਾਲਵੇ ਦੀ ਧਰਤੀ ਵਿੱਚ ਆਏ, ਚਮਕੌਰ ਸਾਹਿਬ ਦੇ ਜੰਗ ਤੋਂ ਬਾਅਦ ਮਾਛੀਵਾੜੇ, ਆਲਮਗੀਰ, ਅਨੇਕਾਂ ਸਥਾਨਾਂ ਰਾਏਕੋਟ ਤੋਂ ਹੁੰਦਿਆਂ ਹੋਇਆਂ ਪਹੁੰਚੇ ਨੇ ਕੋਟ ਸ਼ਮੀਰ। ਪ੍ਰਸਿੱਧ ਨਗਰ ਹੈ ਮਾਲਵੇ ਦਾ ਅੱਜ ਵੀ। ਤੇ ਇੱਥੇ ਸ਼ਮੀਰ ਅਤੇ ਲਖਮੀਰ ਦੋ ਭਰਾ ਨੇ, ਇਸ ਇਲਾਕੇ ਦੇ ਚੌਧਰੀ ਵੀ ਨੇ, ਅਮੀਰ ਬੰਦੇ ਨੇ ਵੈਸੇ ਤਾਂ, ਸਰਦੇ ਪੁੱਜਦੇ ਨੇ। ਤੇ ਸ਼ਮੀਰ ਜਿਹੜਾ ਹੈ ਸਤਿਗੁਰਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ। ਕਹੀਏ ਵੀ ਉਹਨੇ ਆਪਣਾ ਕੰਮ ਕਾਰ ਆਪਣੇ ਭਰਾ ਦੇ ਜ਼ਿੰਮੇਵਾਰੀ 'ਚ ਸੰਭਾਲ ਕੇ ਵੀ ਹੁਣ ਤੂੰ ਦੇਖ ਲੈ ਕੁਝ ਸਮਾਂ ਕਾਰੋਬਾਰ ਨੂੰ, ਖੇਤੀਬਾੜੀ ਨੂੰ, ਮੈਂ ਸੇਵਾ ਦਾ ਲਾਹਾ ਲੈ ਲਵਾਂ। ਤੇ ਉਹ ਰੋਜ਼ਾਨਾ ਹੀ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ। ਇਹਦੀ ਸੇਵਾ ਤੋਂ ਪ੍ਰਸੰਨ ਹੋ ਕੇ ਇੱਕ ਦਿਨ ਸਤਿਗੁਰੂ ਆਪਣੀ ਮੌਜ ਵਿੱਚ ਕਹਿਣ ਲੱਗੇ, ਕਹਿੰਦੇ ਸ਼ਮੀਰ ਮੰਗ ਲੈ ਜੋ ਕੁਝ ਮੰਗਣਾ ਹੈ। ਕਿਤੇ ਕਿਤੇ ਸਤਿਗੁਰੂ ਦੀ ਐਸੀ ਮੌਜ ਬਣਦੀ ਹੈ ਕਿਸੇ ਸਿੱਖ ਨੂੰ ਆਪ ਹੀ ਕਹਿ ਦੇਣ ਵੀ ਮੰਗ ਲੈ ਜੋ ਕੁਝ ਮੰਗਣਾ। ਸਮੀਰ ਕਹਿੰਦਾ
ਜੀ ਤੁਹਾਡਾ ਦਿੱਤਾ ਬਹੁਤ ਕੁਝ ਹੈ।

ਸੰਗਤ ਕਰਕੇ ਇਹਨੂੰ ਸੋਝੀ ਆ ਚੁੱਕੀ ਹੈ। ਕਹਿੰਦਾ ਮਹਾਰਾਜ ਪਦਾਰਥ ਬਹੁਤ ਹੈ, ਪਰ ਜੇ ਤੁਸੀਂ ਤਰੁੱਠੇ ਹੋ, ਮਿਹਰ ਦੇ ਘਰ ਵਿੱਚ ਆਏ ਹੋ ਨਾ, ਫਿਰ ਇੱਕ ਕਿਰਪਾ ਕਰੋ, ਮੁਕਤੀ ਦੀ ਦਾਤ ਬਖਸ਼ਿਸ਼ ਕਰ ਦਿਓ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੱਥੇ ਕਿ ਇਹਦੀ ਸੋਝੀ ਪਹੁੰਚੀ ਹੈ, ਇਹਨੇ ਬਹੁਤ ਉੱਤਮ ਦਾਤ ਮੰਗ ਲਈ, ਮੁਕਤੀ ਦੀ ਦਾਤ, 84 ਤੋਂ ਛੁਟਕਾਰਾ ਹੀ ਹੋ ਜਾਵੇ। ਇੱਥੇ ਹੀ ਮੈਂ ਇਹ ਵੀ ਕਹਿ ਦਿਆਂ, ਮੁਕਤੀ ਮੰਜ਼ਿਲ ਨਹੀਂ ਹੈ ਸਾਡੀ, ਵੀ ਮੁਕਤ ਹੋ ਜਾਣਾ ਮੰਜ਼ਿਲ ਹੈ, ਨਹੀਂ। ਮੁਕਤ ਬਪੜੀ ਪੀ ਗਿਆਨੀ ਤਿਆਗੇ। ਬ੍ਰਹਮ ਗਿਆਨੀ ਪੁਰਸ਼ ਮੁਕਤੀ ਤੋਂ ਉੱਪਰ ਚਲੇ ਜਾਂਦੇ ਨੇ। ਉਹ ਕਹਿੰਦੇ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਚਰਨਾਂ ਦੀ ਪ੍ਰੀਤੀ ਚਾਹੀਦੀ ਹੈ, ਤੁਹਾਡੀ ਖੁਸ਼ੀ ਚਾਹੀਦੀ ਹੈ, ਮੁਕਤੀ ਦੀ ਕੀ ਹੋਰ ਗੱਲ ਹੈ। ਜਿੱਥੇ ਰੱਖਣਾ ਰੱਖ ਲਓ, ਜਿਹੜੀ ਜੂਨੀ ਵਿੱਚ ਰੱਖਣਾ ਰੱਖ ਲਓ, ਜਿੰਨੇ ਜਨਮ ਦੇਣੇ ਨੇ ਦੇ ਦਿਓ, ਪਰ ਪ੍ਰੀਤ ਨਾ ਟੁੱਟ ਜਾਵੇ ਕਿਤੇ। ਇਹ ਬ੍ਰਹਮ ਅਵਸਥਾ ਹੈ। ਪਰ ਸ਼ਮੀਰ ਨੂੰ ਜਿੰਨੀ ਹੁਣ ਤੱਕ ਸੋਝੀ ਆਈ ਹੈ, ਉਹਦੀਆਂ ਨਜ਼ਰਾਂ ਵਿੱਚ ਮੁਕਤੀ ਹੀ ਸਭ ਤੋਂ ਵੱਡੀ ਦਾਤ ਹੈ। ਕਹਿੰਦਾ ਮਹਾਰਾਜ ਮੁਕਤੀ ਬਖਸ਼ ਦਿਓ। ਸਤਿਗੁਰੂ ਚੁੱਪ ਜੇ ਹੋ ਗਏ। ਫਿਰ ਕਹਿੰਦਾ ਮਹਾਰਾਜ ਕਿਰਪਾ ਕਰੋ, ਮੁਕਤੀ ਬਖਸ਼ ਦਿਓ। ਸਤਿਗੁਰੂ ਫਿਰ ਨਹੀਂ ਬੋਲੇ, ਬਲਕਿ ਕਹਿੰਦੇ ਸ਼ਮੀਰ ਰਾਜ ਵੱਡਾ ਕਰ ਦਿੰਦੇ ਹਾਂ, ਇਲਾਕਾ ਵੱਡਾ ਕਰ ਦਿੰਦੇ ਹਾਂ ਤੇਰਾ, ਪਦਾਰਥਾਂ ਵਿੱਚ ਵਾਧਾ ਕਰ ਦਿੰਦੇ ਹਾਂ, ਬਰਕਤਾਂ ਪਾ ਦਿੰਦੇ ਹਾਂ। ਨਹੀਂ ਮਹਾਰਾਜ, ਮੁਕਤੀ ਬਖਸ਼ੋ। ਤੇ ਜਦੋਂ ਸ਼ਮੀਰ ਕਹੀਏ ਵੀ ਇੱਕ ਢੀਠ ਭਿਖਾਰੀ ਵਾਂਗ ਮੁਕਤੀ ਤੇ ਅੜ ਗਿਆ। ਪਿਛਲੇ ਦਿਨਾਂ ਵਿੱਚ ਬੇਨਤੀ ਕੀਤੀ ਸੀ ਵੀ ਕੁਛ ਭਿਖਾਰੀ ਢੀਠ ਹੁੰਦੇ ਨੇ, ਉਹ ਖਹਿੜਾ ਨਹੀਂ ਛੱਡਦੇ ਜਿੰਨਾ ਚਿਰ ਉਹਦੇ ਹੱਥ ਤੇ ਕੁਛ ਧਰੋ ਨਾ। ਢੀਠ ਭਿਖਾਰੀ ਕੁਛ ਨਾ ਕੁਛ ਲੈ ਹੀ ਲੈਂਦਾ ਹੈ। ਗੁਰੂ ਦਰ ਤੇ ਵੀ ਢੀਠ ਭਿਖਾਰੀ ਵਾਂਗ ਕਿਤੇ ਬੇਨਤੀ ਕਰੀਏ, ਮਹਾਰਾਜ ਪਾਵੋ ਦਾਨ ਢੀਠ ਹੋਏ ਮੰਗੋ। ਮੈਂ ਢੀਠ ਹੋ ਕੇ ਮੰਗਦਾ, ਮੈਂ ਤੇ ਨਾਮ ਹੀ ਲੈਣਾ। ਕਈ ਵਾਰੀ ਬੱਚਾ ਜਿੱਦ ਕਰਦਾ, ਕੋਈ ਵਸਤੂ ਮੰਗਦਾ, ਮੰਨ ਲਓ ਖਿਡੌਣਾ ਮੰਗਦਾ, ਮਾਤਾ ਪਿਤਾ ਟਾਲਦੇ ਨੇ ਵੀ ਘਰੇ ਬਥੇਰੇ ਖਿਡੌਣੇ ਪਏ ਨੇ, ਇਹਨੂੰ ਟਾਲ ਦਈਏ, ਕੁਛ ਹੋਰ ਲੈ ਲੈ, ਕੈਂਡੀ ਲੈ ਲੈ, ਕੋਈ ਚੌਕਲੇਟ ਲੈ ਲੈ, ਕੁਛ ਹੋਰ ਲੈ ਲੈ। ਨਹੀਂ, ਮੈਂ ਤੇ ਖਿਡੌਣਾ ਹੀ ਲੈਣਾ। ਸੋ ਜਿਹੜਾ ਪਸੰਦ ਆ ਗਿਆ, ਜਿੱਦ ਨਾਲ ਬੱਚਾ ਉਹ ਲੈ ਕੇ ਰਹਿੰਦਾ। ਇੱਥੇ ਵੀ ਕੁਛ ਖੇਡ ਹੈ ਇਸ ਤਰ੍ਹਾਂ ਦੀ, ਜਿਨ੍ਹਾਂ ਨੂੰ ਸਮਝ ਆ ਗਈ ਵੀ ਨਾਮ ਹੀ ਸਭ ਤੋਂ ਉੱਤਮ ਵਸਤੂ ਹੈ, ਉਹ ਫਿਰ ਪਾਵੋ ਦਾਨ ਢੀਠ ਹੋਏ ਮੰਗੋ। ਮਹਾਰਾਜ ਪਾ ਦਿਓ ਝੋਲੀ ਵਿੱਚ ਨਾਮ ਦੀ ਦਾਤ, ਮੈਂ ਢੀਠ ਭਿਖਾ ਰਹੀ ਹਾਂ ਹੁਣ ਤੁਹਾਡੇ ਦਰ ਦਾ। ਜਦੋਂ ਸ਼ਮੀਰ ਨੇ ਆਪਣੀ ਗੱਲ ਨਾ ਛੱਡੀ, ਮੁਕਤੀ ਚਾਹੀਦੀ ਹੈ, ਮੁਕਤੀ ਚਾਹੀਦੀ ਹੈ ਬਸ, ਤੇ ਸਤਿਗੁਰੂ ਕਹਿੰਦੇ ਜੇ ਫਿਰ ਮੁਕਤੀ ਲੈਣੀ ਹੈ ਨਾ, ਇਹ ਤੇ ਅਧਿਕਾਰ ਹੁਣ ਪੰਜ ਪ੍ਰਧਾਨੀ ਹੋ ਗਿਆ, ਪੰਜਾਂ ਪਿਆਰਿਆਂ ਕੋਲ ਹੈ। ਦੇਖੋ ਕਿੰਨੀ ਵਡਿਆਈ ਕਰਦੇ ਨੇ ਪੰਜ ਪਿਆਰਿਆਂ ਦੀ। ਪਾਤਸ਼ਾਹ ਕਹਿੰਦੇ ਸਿੱਖ ਪੰਚਨ ਮਹਿ ਮੇਰੋ ਬਾਸਾ। ਜਿੱਥੇ ਪੰਜ ਗੁਰਮੁਖ ਚੜ੍ਹਦੀ ਕਲਾ ਵਾਲੇ ਜੀਵਨ ਵਾਲੇ ਸਿੰਘ ਇਕੱਠੇ ਹੋਣ, ਤੇ ਉਹਨਾਂ ਵਿੱਚ ਮੈਂ ਖੁਦ ਹੀ ਵਸ ਰਿਹਾ। ਇਹ ਵੀ ਆਖਿਆ ਨਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮਹਿ ਹਾਂ ਕਰੋ ਨਿਵਾਸ। ਤੇ ਆਖਿਆ ਵੀ ਜੇ ਮੁਕਤੀ ਹੀ ਲੈਣੀ ਹੈ, ਫਿਰ ਅੰਮ੍ਰਿਤ ਪਾਨ ਕਰ ਪੰਜਾਂ ਪਿਆਰਿਆਂ ਤੋਂ। ਕਹਿੰਦਾ ਜੀ ਸੱਤ ਬਚਨ। ਤੇ ਅੰਮ੍ਰਿਤ ਪਾਨ ਕੀਤਾ ਪਰਿਵਾਰ ਸਮੇਤ, ਨਾਮ ਸਮੀਰ ਸਿੰਘ ਹੋ ਗਿਆ। ਤੇ ਰਾਤ ਨੂੰ ਸੋਹਲਾ ਸਾਹਿਬ ਦੀ ਬਾਣੀ ਪੜ੍ਹ ਕੇ ਸੁੱਤਾ, ਹੁਣ ਨਿਤਨੇਮੀ ਹੋ ਗਿਆ। ਅੱਖ ਲੱਗੀ, ਅੱਖ ਲੱਗਦਿਆਂ ਸਾਰ ਇੱਕ ਸੁਪਨਾ ਆਉਣਾ ਸ਼ੁਰੂ ਹੋਇਆ। ਸੁਪਨੇ ਦੇ ਵਿੱਚ ਇਹ ਬਹੁਤ ਸਾਰੇ ਜੀਵ ਜੰਤੂਆਂ ਦੇ ਜਨਮ ਭੋਗ ਰਿਹਾ। ਕਵੀ ਸੰਤੋਖ ਸਿੰਘ ਜੀ ਚੂੜਾਮਣੀ ਨੇ ਗੁਰਪ੍ਰਤਾਪ ਸੂਰਜ ਵਿੱਚ ਜ਼ਿਕਰ ਕੀਤਾ, ਕਹਿੰਦੇ ਕਾਂ ਬਣਿਆ ਮਰ ਗਿਆ, ਚੀਲ ਬਣਿਆ ਮਰ ਗਿਆ।

ਸੱਪ ਬਣਿਆ ਫਿਰ ਮਰ ਗਿਆ। ਸੁਪਨੇ ਵਿੱਚ ਸਿਲਸਿਲਾ ਚੱਲ ਰਿਹਾ, ਜਨਮ ਲੈਂਦਾ ਤੇ ਮਰ ਜਾਂਦਾ, ਜਨਮ ਲੈਂਦਾ ਭੋਗਦਾ ਮਰ ਜਾਂਦਾ। ਸਾਰੀ ਰਾਤ ਸੁਪਨਿਆਂ ਵਿੱਚ ਲੰਘੀ ਜਾਂ ਜੰਮਦਿਆਂ ਮਰਦਿਆਂ ਲੰਘੀ। ਆਖਰ ਨੂੰ ਮਨੁੱਖਾ ਜਨਮ ਵਿੱਚ ਆਇਆ ਸੁਪਨੇ ਦੇ ਵਿੱਚ, ਤੇ ਮਨੁੱਖਾ ਜਨਮ ਦੇ ਵਿੱਚ ਇਹਦਾ ਪਰਿਵਾਰ ਹੈ, ਬੱਚੇ ਨੇ ਨਾਲ ਇਹਦੇ, ਕੰਗਾਲ ਜਿਹਾ ਪਰਿਵਾਰ ਹੈ, ਗਰੀਬ ਪਰਿਵਾਰ ਵਿੱਚ ਜਨਮ ਹੈ ਇਹਦਾ। ਤੇ ਜਿਸ ਇਲਾਕੇ ਵਿੱਚ ਇਹਦਾ ਜਨਮ ਸੁਪਨੇ ਵਿੱਚ ਇਹ ਵੇਖ ਰਿਹਾ, ਉੱਥੇ ਕਾਲ ਪੈ ਗਿਆ, ਅਨਾਜ ਦੀ ਤੋਟ ਆ ਗਈ, ਮੀਂਹ ਨਾ ਪਿਆ ਕਿਤੇ, ਭੁੱਖਮਰੀ ਦੇ ਨਾਲ ਲੋਕ ਮਰਨ ਲੱਗੇ ਕਹੋ ਜਾਂ ਇੱਧਰ ਉੱਧਰ ਜਾਣ ਲੱਗੇ। ਇਹ ਵੀ ਆਪਣੇ ਬੱਚਿਆਂ ਨੂੰ ਲੈ ਕੇ ਜੰਗਲ ਵਿੱਚ ਭਟਕਦਾ ਫਿਰਦਾ, ਕੁਛ ਖਾਣ ਨੂੰ ਮਿਲ ਜਾਵੇ। ਪੀਲੂ ਦਾ ਛੋਟਾ ਜਿਹਾ ਫਲ ਹੁੰਦਾ, ਬਰੀਕ ਜਿਹਾ ਪੀਲੂ ਦਾ ਬੂਟਾ ਦਿਸਿਆ, ਉਹ ਤੇ ਫਲ ਲੱਗੇ ਨੇ, ਤੇ ਉਹ ਫਲ ਤੋੜ ਕੇ ਆਪ ਵੀ ਖਾਂਦਾ ਤੇ ਆਪਣੇ ਪਰਿਵਾਰ ਨੂੰ ਵੀ ਖਵਾਉਂਦਾ। ਤੇ ਹੇਠਾਂ ਜਿਹੜਾ ਜਿੱਥੇ ਤੱਕ ਹੱਥ ਜਾਂਦਾ ਸੀ ਉਹ ਫਲ ਤੋੜ ਲਏ, ਹੁਣ ਤ੍ਰਿਪਤੀ ਨਹੀਂ ਸੀ ਹੋਣੀ, ਬਰੀਕ ਨੇ ਫਲ, ਤੇ ਉਹ ਉੱਪਰ ਚੜ੍ਹ ਗਿਆ ਉਸ ਬੂਟੇ ਦੇ ਉੱਤੇ। ਵੱਡਾ ਰੁੱਖ ਨਹੀਂ ਹੈ ਪਰ ਉੱਚਾ ਥੋੜਾ ਹੈ, ਉੱਪਰ ਚੜ੍ਹਿਆ, ਤੋੜਦਿਆਂ ਤੋੜਦਿਆਂ ਪਤਲੀਆਂ ਟਾਹਣੀਆਂ ਤੇ ਪੈਰ ਰੱਖ ਕੇ ਅੱਗੇ ਵਧੀ ਜਾਂਦਾ, ਫਲਾਂ ਵੱਲ ਨਜ਼ਰ ਹੈ, ਹੇਠਾਂ ਬੇਪਰਵਾਹੀ ਹੈ। ਤੇ ਉਹ ਰੁੱਖ ਦੀ ਟਾਹਣੀ ਟੁੱਟ ਗਈ ਜਿਹਦੇ ਤੇ ਪੈਰ ਰੱਖਿਆ ਸੀ, ਤੇ ਜਦੋਂ ਟਾਹਣੀ ਟੁੱਟਣ ਨਾਲ ਧੜੰਮ ਕਰਕੇ ਹੇਠਾਂ ਡਿੱਗਿਆ, ਇਹਦੀ ਅੱਖ ਖੁੱਲ੍ਹ ਗਈ, ਸੁਪਨਾ ਟੁੱਟ ਗਿਆ। ਅਕਸਰ ਆਪਾਂ ਨੂੰ ਵੀ ਕਈ ਵਾਰੀ ਸੁਪਨੇ ਆਉਂਦੇ ਨੇ, ਕੋਈ ਝਟਕਾ ਲੱਗੇ ਸੁਪਨੇ ਵਿੱਚ, ਅੱਖ ਖੁੱਲ੍ਹ ਜਾਂਦੀ ਹੈ। ਅੱਖ ਤੇ ਖੁੱਲ੍ਹ ਗਈ ਪਰ ਸੋਚਾਂ ਵਿੱਚ ਡੁੱਬ ਗਿਆ ਵੀ ਇਹ ਕੀ ਹੈ, ਸਾਰੀ ਰਾਤ ਤੇ ਜੰਮਦਿਆਂ ਮਰਦਿਆਂ ਹੀ ਲੰਘ ਗਈ ਹੈ। ਆਪਾਂ ਨੂੰ ਕਿਤੇ ਸੁਪਨੇ ਜ਼ਿਆਦਾ ਆਉਣ ਨਾ, ਨੀਂਦ ਚੰਗੀ ਨਾ ਆਵੇ, ਆਪਾਂ ਵੀ ਇਸ ਤਰ੍ਹਾਂ ਸੋਚਣ ਲੱਗ ਪੈਂਦੇ ਹਾਂ ਵੀ ਕਾਹਦੀ ਰਾਤ ਕੱਟੀ, ਨੀਂਦ ਨਹੀਂ ਆਈ ਚੰਗੀ ਤਰ੍ਹਾਂ, ਸੁਪਨਿਆਂ 'ਚ ਰਾਤ ਲੰਘ ਗਈ, ਪਰੇਸ਼ਾਨ ਹੈ। ਪਰ ਉੱਠਿਆ, ਕਿਰਿਆ ਵਾਸਤੇ ਬਾਹਰ ਨਿਕਲਿਆ, ਤੇ ਦੰਦਾਂ ਵਿੱਚ ਦਾਤਣ ਕਰਨ ਵਾਸਤੇ, ਦਾਤਣ ਤੋੜ ਲਈ ਲੱਗ ਗਿਆ ਕਰਨ ਦਾਤਣ। ਤੇ ਜਦੋਂ ਇਹਨੇ ਦਾਤਣ ਕੀਤੀ ਨਾ, ਇਹਦੇ ਦੰਦਾਂ ਦੇ ਵਿੱਚੋਂ ਇੱਕ ਪੀਲੂ ਦਾ ਬਰੀਕ ਜਿਹਾ ਬੀਜ ਨਿਕਲਿਆ। ਇਹ ਦੰਗ ਰਹਿ ਗਿਆ ਵੀ ਹੁਣ ਤੱਕ ਤੇ ਮੈਂ ਸੁਪਨਾ ਮੰਨਦਾ ਸੀ, ਪਰ ਆ ਬੀਜ ਕਿੱਥੋਂ ਆ ਗਿਆ, ਗੱਲ ਕੋਈ ਵੱਖਰੀ ਹੋਏਗੀ, ਕੋਈ ਡੂੰਘੀ ਹੋ ਸਕਦੀ ਹੈ। ਸਤਿਗੁਰਾਂ ਤੋਂ ਨਿਰਣਾ ਕਰਦੇ ਆ, ਸੋਚਾਂ ਵਿੱਚ ਬਹੁਤ ਹੈ। ਇਸ਼ਨਾਨ ਪਾਣੀ ਕੀਤਾ, ਨਿਤਨੇਮ ਕੀਤਾ, ਦਿਨ ਦੇ ਚੜਾਅ ਦੇ ਨਾਲ ਸਤਿਗੁਰਾਂ ਦੇ ਦੀਦਾਰ ਕੀਤੇ, ਬਹਿ ਗਿਆ ਸਤਿਗੁਰਾਂ ਦੇ ਕੋਲ, ਚੁੱਪ ਹੈ, ਪੁੱਛਣਾ ਚਾਹੁੰਦਾ, ਹੌਸਲਾ ਜਿਹਾ ਨਹੀਂ ਪੈਂਦਾ ਗੱਲ ਤੋਰਨ ਦਾ। ਸਤਿਗੁਰਾਂ ਨੇ ਪੁੱਛਿਆ, ਕਹਿੰਦੇ ਸ਼ਮੀਰ, ਤੂੰ ਅੰਮ੍ਰਿਤਧਾਰੀ ਹੋ ਗਿਆ, ਤੇਰੇ ਚਿਹਰੇ ਤੇ ਤਾਂ ਰੌਣਕ ਚਾਹੀਦੀ ਸੀ, ਪਰ ਤੇਰਾ ਚਿਹਰਾ ਉੜਿਆ ਹੋਇਆ ਕਿਉਂ ਹੈ? ਕਹਿੰਦਾ ਮਹਾਰਾਜ, ਕੁਝ ਨਾ ਪੁੱਛੋ, ਰਾਤ ਬੜੀ ਭਿਆਨਕ ਗੁਜ਼ਰੀ ਹੈ। ਜਾਣਦੇ ਸੀ ਸਤਿਗੁਰੂ, ਪਰ ਉਹਦੇ ਮੂੰਹੋਂ ਕੁਹਾ ਰਹੇ ਨੇ। ਕਹਿੰਦੇ ਕੀ ਹੋਇਆ? ਮਹਾਰਾਜ, ਸਾਰੀ ਰਾਤ ਜਨਮ ਲੈਂਦਿਆਂ ਭੋਗਦਿਆਂ ਮਰਦਿਆਂ ਹੀ ਲੰਘ ਗਈ, ਕਿੰਨੇ ਜਨਮ ਮੈਂ ਰਾਤ ਵਿੱਚ ਭੋਗ ਲਏ ਨੇ, ਜੰਮੀ ਮਰੀ ਗਏ। ਇਹ ਵੀ ਯਾਦ ਰੱਖਣਾ, ਜਨਮ ਦਾ ਵੀ ਭਿਆਨਕ ਦੁੱਖ ਹੁੰਦਾ ਤੇ ਮੌਤ ਦਾ ਵੀ ਭਿਆਨਕ ਦੁੱਖ ਹੁੰਦਾ। ਜੇ ਸਰੀਰਕ ਦੁੱਖ ਸੁਪਨੇ ਵਿੱਚ ਨਹੀਂ ਵੀ ਮਹਿਸੂਸ ਹੋਇਆ ਹੋਵੇ ਤੇ ਮਾਨਸਿਕ ਦੁੱਖ ਤੇ ਹੈ ਹੀ ਹੈ ਨਾ। ਤੇ ਸਤਿਗੁਰੂ ਕਹਿੰਦੇ ਸ਼ਮੀਰ, ਚਿੰਤਾ ਨਾ ਕਰ, ਤੇਰੇ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਿਰਪਾ ਵਰਤ ਗਈ ਹੈ। ਕਹਿੰਦਾ ਜੀ ਕਿਵੇਂ? ਕਹਿੰਦੇ ਅਸਲ ਵਿੱਚ ਤੇਰੇ ਇੰਨੇ ਕੁ ਜਨਮ ਬਾਕੀ ਸੀ ਅਜੇ, ਤੈਨੂੰ ਕਰਮਾਂ ਅਨੁਸਾਰ ਭੋਗਣੇ ਪੈਣੇ ਸੀ। ਇਹ ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਰਹਿਮਤ ਹੋਈ, ਤੇਰੇ ਇਹ ਜਨਮ ਜਦ ਤੋਂ ਅੰਮ੍ਰਿਤ ਛਕ ਲਿਆ, ਤੇਰੇ ਸੁਪਨੇ ਵਿੱਚ ਭੁਗਤਾ ਦਿੱਤੇ ਨੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਮੀਰ ਨੇ ਮੁਕਤੀ ਮੰਗੀ, ਮੁਕਤੀ ਵੀ ਮਿਲ ਗਈ, ਅੰਮ੍ਰਿਤ ਦੀ ਦਾਤ ਵੀ ਮਿਲ ਗਈ, ਗੁਰੂ ਦਾ ਪਿਆਰ ਵੀ ਮਿਲ ਗਿਆ। ਮੈਂ ਫਿਰ ਯਾਦ ਕਰਵਾ ਦਿਆਂ, ਆਪਣੀ ਮੰਜ਼ਿਲ ਮੁਕਤੀ ਨਹੀਂ, ਆਪਾਂ ਮੁਕਤੀ ਤੋਂ ਅੱਗੇ ਜਾਣਾ ਹੈ। ਅੱਜ ਦੇ ਸ਼ਬਦ ਦੇ ਰਾਹੀਂ ਮੇਰੇ ਸਤਿਗੁਰੂ ਸਮਝਾ ਰਹੇ ਨੇ, ਕਹਿੰਦੇ ਮੰਗਣਾ ਸਿੱਖ ਲੈ, ਮੰਮੇ ਅੱਖਰ ਰਾਹੀਂ ਉਪਦੇਸ਼ ਹੈ।
ਕਹਿੰਦੇ ਮੰਗਣਾ ਸਿੱਖ ਲੈ। ਮੈਂ ਫਿਰ ਦੁਹਰਾ ਦਿਆਂ, ਰਾਜੇ ਮਹਾਰਾਜਿਆਂ ਤੋਂ ਤੂੜੀ ਦੀਆਂ ਪੰਡਾਂ ਨਹੀਂ ਮੰਗੀ ਦੀਆਂ, ਰਾਜੇ ਮਹਾਰਾਜਿਆਂ ਤੋਂ ਹੀਰੇ ਜਵਾਹਰਾਤ ਮੰਗੀ ਦੇ ਨੇ। ਐਸੇ ਤਰ੍ਹਾਂ ਗੁਰੂ ਸਾਹਿਬ ਦੇ ਘਰ ਵਿੱਚ ਆ ਕੇ ਪਦਾਰਥ ਨਹੀਂ ਮੰਗੀ ਦੇ ਹੁੰਦੇ, ਬੜੇ ਪਦਾਰਥ ਨੇ ਆਪਾਂ ਭੋਗਦੇ ਹੀ ਆਏ ਹਾਂ ਹੁਣ ਤੱਕ ਜਿੰਨੀ ਉਮਰ ਹੈ। ਇੱਥੇ ਆ ਕੇ ਤੇ ਚਰਨ ਕਮਲਾਂ ਦਾ ਪਿਆਰ ਮੰਗ ਲੈਣਾ ਚਾਹੀਦਾ ਹੈ, ਸਤਿਗੁਰੂ ਦੀਆਂ ਬਖਸ਼ਿਸ਼ਾਂ ਖੁਸ਼ੀਆਂ ਮੰਗਣੀਆਂ ਚਾਹੀਦੀਆਂ ਨੇ। ਪੰਕਤੀ ਬੋਲੀ ਸੀ ਪਿਛਲੇ ਦਿਨਾਂ ਵਿੱਚ, ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ। ਇੱਕ ਪੁਰਾਣਕ ਸਾਖੀ ਹੈ, ਇੱਕ ਮਿੰਟ ਵਿੱਚ ਹੀ ਪੂਰੀ ਹੋ ਜਾਣੀ ਹੈ, ਲੰਬੀ ਨਹੀਂ ਹੈ, ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖ ਦਿਆਂ। ਕਹਿੰਦੇ ਵੀ ਕਿਤੇ ਇੱਕ ਪਤੀ ਪਤਨੀ ਅਤੇ ਤੀਜਾ ਉਹਨਾਂ ਦਾ ਪੁੱਤਰ, ਉਹਨਾਂ ਨੇ ਇਬਾਦਤ ਕੀਤੀ, ਭਗਤੀ ਕੀਤੀ ਭੋਲੇ ਸ਼ੰਕਰ ਦੀ, ਸ਼ਿਵਜੀ ਦੀ। ਕਿਉਂ ਕੀਤੀ? ਹਿੰਦੂ ਸਮਾਜ ਵਿੱਚ ਇਹ ਵਿਸ਼ਵਾਸ ਹੈ ਵੀ ਸੋਮਵਾਰ ਦਾ ਰੱਖੋ ਵਰਤ ਅਤੇ ਸ਼ਿਵਜੀ ਦਾ ਕਰੋ ਆਰਾਧਨ, ਮਾਇਆ ਬੜੀ ਖੁੱਲ੍ਹੀ ਬਖਸ਼ ਦਿੰਦੇ ਨੇ, ਇਹ ਉਹਨਾਂ ਦੀ ਸੋਚ ਹੈ। ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਇਹ ਸੋਚ ਨੂੰ ਰੱਖਿਆ ਸਾਹਮਣੇ, ਕਹਿੰਦੇ ਸੰਪੈ ਕਹੋ ਈਸਰ ਧਿਆਈਐ, ਸੰਪੈ ਸੰਪਤੀ ਮਾਇਆ। ਕਹਿੰਦੇ ਜਿਹੜੀ ਮਾਇਆ ਵਾਸਤੇ ਤੁਸੀਂ ਸ਼ਿਵਜੀ ਨੂੰ ਧਿਆਉਂਦੇ ਫਿਰਦੇ ਹੋ ਨਾ, ਨਹੀਂ ਮਿਲਣੀ। ਗੁਰਸਿੱਖਾਂ ਨੂੰ ਉਪਦੇਸ਼ ਹੈ ਹੁਣ, ਉੱਥੋਂ ਨਹੀਂ ਮਿਲਣੀ। ਹਾਂ, ਸੰਪੈ ਪੁਰਬ ਲਿਖੇ ਕੀ ਪਾਈਐ, ਇਹ ਪਰਾਲਬਧ ਅਨੁਸਾਰ ਲੇਖਾਂ ਅਨੁਸਾਰ ਤੁਹਾਨੂੰ ਮਿਲ ਹੀ ਜਾਣੀ ਹੈ, ਉਹਨੂੰ ਕੋਈ ਰੋਕ ਨਹੀਂ ਸਕਦਾ। ਉਹ ਸਾਖੀ ਕੁਝ ਇਸ ਤਰ੍ਹਾਂ ਹੈ, ਕਹਿੰਦੇ ਤਿੰਨਾਂ ਨੇ ਭਗਤੀ ਕਰ ਲਈ ਸ਼ਿਵਜੀ ਦੀ, ਅਤੇ ਤਿੰਨਾਂ ਨੂੰ ਹੋ ਕੇ ਸਮਾਂ ਪਾ ਕੇ ਦਰਸ਼ਨ, ਅਤੇ ਜਦੋਂ ਦਰਸ਼ਨ ਹੋਏ ਅਤੇ ਵਾਰੀ ਵਾਰੀ ਉਹ ਪਹਿਲਾਂ ਉਸ ਬੀਬੀ ਨੂੰ ਪੁੱਛਿਆ, ਕਹਿੰਦੇ ਭੋਲੇ ਸ਼ੰਕਰ ਨੇ ਵੀ ਮੰਗ ਲੈ ਕੁਝ, ਮੈਂ ਖੁਸ਼ ਹੈ। ਕਹਿੰਦੀ ਮੇਰਾ ਰੂਪ ਬਹੁਤ ਸੋਹਣਾ ਬਣਾ ਦਿਓ। ਇਹ ਖਾਸ ਇੱਛਾ ਹੈ ਵੈਸੇ ਤੇ ਹਰ ਮਨੁੱਖ ਦੇ ਅੰਦਰ ਹੈ, ਪਰ ਔਰਤ ਦੇ ਅੰਦਰ ਇਹ ਬਿਰਤੀ ਬਹੁਤ ਪ੍ਰਬਲ ਹੁੰਦੀ ਹੈ ਵੀ ਮੈਂ ਸੋਹਣੀ ਲੱਗਾਂ, ਕਿਵੇਂ ਕਰ ਦਿਓ ਮੈਨੂੰ। ਗੁਰਮੁਖ ਬੀਬੀਆਂ ਦੀ ਗੱਲ ਨਹੀਂ ਇੱਥੇ ਆਉਣੀ, ਸਮਾਜ ਸੰਸਾਰ ਦੀ ਗੱਲ ਹੈ, ਅਰ ਸੱਚ ਹੈ। ਉਹਨੇ ਭਗਤੀ ਵੀ ਕੀਤੀ, ਇਸ਼ਟ ਮਨਾ ਵੀ ਲਿਆ, ਦਰਸ਼ਨ ਹੋ ਗਏ ਅਤੇ ਮੰਗਿਆ ਕਿ ਸੋਹਣੀ ਹੋ ਜਾਵਾਂ। ਕਹਿੰਦਾ ਤਥਾ ਅਸਤੂ, ਉਹਦੇ ਰੂਪ 'ਤੇ ਨਿਖਾਰ ਆ ਗਿਆ ਚੰਦ ਦਿਨਾਂ ਦੇ ਵਿੱਚ, ਵਾਕਈ ਸੋਹਣੀ ਲੱਗਣ ਲੱਗ ਪਈ। ਕਿਤੇ ਲੋਕਲ ਜਿਹੜਾ ਰਾਜਾ ਸੀ ਉਹਦੀ ਨਜ਼ਰ ਪੈ ਗਈ ਅਤੇ ਉਹ ਚੁੱਕ ਕੇ ਲੈ ਗਿਆ। ਹੁੰਦਾ ਰਿਹਾ, ਅੱਜ ਕਿਹੜਾ ਨਹੀਂ ਹੋ ਜਾਂਦਾ, ਕਈ ਵਾਰੀ ਅੱਜ ਵੀ ਵਾਪਰਦਾ, ਦਰਿੰਦੇ ਲੋਕ ਐਸਾ ਕਰ ਜਾਂਦੇ ਨੇ। ਉਹਦੇ ਪਤੀ ਨੂੰ ਬੜਾ ਗੁੱਸਾ ਆਇਆ, ਹੁਣ ਵਰ ਉਹਨੂੰ ਵੀ ਮਿਲ ਗਿਆ, ਅਤੇ ਉਹਨੇ ਜਦੋਂ ਵੇਖਿਆ ਵੀ ਮੈਨੂੰ ਤਾਂ ਛੱਡ ਕੇ ਚਲੇ ਗਈ, ਹਾਲਾਂਕਿ ਉਹਦਾ ਕਸੂਰ ਚਾਹੇ ਨਾ ਵੀ ਹੋਵੇ, ਉਹ ਕਹਿੰਦਾ ਵੀ ਮੇਰਾ ਵਰ ਇਹ ਹੈ, ਮੈਨੂੰ ਇਹ ਕਿਰਪਾ ਕਰ ਦਿਓ, ਤੁਸੀਂ ਜੇ ਪ੍ਰਸੰਨ ਹੋਇਓ ਤਾਂ ਇੱਕ ਰੂਪ ਹੋ ਜਾਵੇ, ਸੂਰੀ ਬਣ ਜਾਵੇ, ਸੂਰ ਵਰਗੀ ਸ਼ਕਲ ਬਣ ਜਾਵੇ। ਬਣ ਗਈ, ਥੋੜ੍ਹਾ ਦਿਨਾਂ ਦੇ ਵਿੱਚ ਕੁਰੂਪ ਹੋ ਗਿਆ ਚਿਹਰਾ, ਅਤੇ ਹੁਣ ਕੁਰੂਪ ਦੇਖ ਕੇ ਰਾਜੇ ਨੇ ਕੱਢਤੀ ਵੀ ਤਾਂ ਇੱਥੋਂ ਕੀ ਕਰਾਉਣਾ, ਹੁਣ ਘਰ ਆ ਗਈ। ਹੁਣ ਇੰਨੇ ਨੂੰ ਉਹ ਬੱਚੇ ਦੀ ਭਗਤੀ ਵੀ ਪ੍ਰਸੰਨ ਹੋ ਗਿਆ, ਉਹ ਸ਼ਿਵ ਜੀ ਉਹਦੇ 'ਤੇ ਵੀ, ਕਹਿੰਦਾ ਤੂੰ ਵੀ ਕੁਛ ਮੰਗ ਲੈ। ਉਹ ਹੁਣ ਆਪਣੀ ਮਾਂ ਵੱਲ ਵੇਖਦਾ ਅਤੇ ਕਹਿੰਦਾ ਜੀ ਮੇਰੀ ਮਾਂ ਨੂੰ ਪਹਿਲਾਂ ਵਰਗੀ ਉਹ ਕਰ ਦਿਓ, ਬਸ ਉਹੀ ਚੰਗੀ ਹੈ ਮੈਨੂੰ। ਹੋ ਵੀ ਗਈ, ਅਤੇ ਹੁਣ ਤਿੰਨ ਬੰਦਿਆਂ ਨੇ ਭਗਤੀ ਕੀਤੀ, ਇਸ਼ਟ ਮਨਾ ਵੀ ਲਿਆ, ਅਤੇ ਤਿੰਨਾਂ ਨੇ ਆਪਣੀ ਮੰਗ ਵੀ ਲਈ, ਪਰ ਰਹੇ ਖਾਲੀ ਦੇ ਖਾਲੀ, ਪਹਿਲਾਂ ਵਰਗੀ ਨੇ, ਵੱਖਰਾ ਕੁਝ ਵੀ ਨਹੀਂ, ਉੱਥੇ ਦੇ ਉੱਥੇ ਹੀ ਰਹਿ ਗਏ ਨਾ। ਇਹ ਪੁਰਾਣਕ ਸਾਖੀ ਹੈ, ਸਿੱਖਿਆਦਾਇਕ ਹੈ। ਇਸ ਲਈ ਮੰਗਣ ਵੇਲੇ ਬਹੁਤ ਕੁਝ ਵਿਚਾਰਨ ਦੀ ਲੋੜ ਹੁੰਦੀ ਹੈ, ਅਤੇ ਅੱਜ ਸਤਿਗੁਰੂ ਮੰਗਣਾ ਸਿਖਾਉਂਦੇ ਨੇ, ਕਹਿੰਦੇ ਐਵੇਂ ਨਾ ਮਾਇਆ ਮੰਗੀ ਜਾਇਆ ਕਰ, ਪਦਾਰਥ ਇਹ ਨਾ ਮੰਗੀ ਜਾਇਆ ਕਰ, ਕੁਛ ਵੱਖਰਾ ਵੀ ਮੰਗ ਲੈ। ਆਓ ਸ਼ਬਦ ਦੀ ਕਰੀਏ ਵਿਚਾਰ, ਪ੍ਰਕਰਨ ਇਹੀ ਚੱਲੇਗਾ। ਹੁਣ ਗੁਰੂ ਸਾਹਿਬ ਦੇ ਅੱਖਰਾਂ ਦੀ ਵਿਆਖਿਆ ਆਪਾਂ ਨਾਲ ਲਵਾਂਗੇ। ਸਲੋਕ ਦੇ ਰਾਹੀਂ ਸਤਿਗੁਰੂ ਗੱਲ ਆਰੰਭ ਕਰਦੇ ਨੇ, ਕਹਿੰਦੇ ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤੇ ਸੰਗ।
ਕਹਿੰਦੇ ਜਿਹੜੀ ਮਾਇਆ ਦੇ ਨਾਲ ਪਦਾਰਥਵਾਦ ਦੇ ਨਾਲ ਤੇਰਾ ਮਨ ਲਪਟਿਆ ਹੋਇਆ, ਲਪਟਿਆ ਤੋਂ ਭਾਵ ਲਿਪਟਿਆ ਪਿਆ, ਲੰਪਟ ਹੋਇਆ, ਲੀਨ ਹੋਇਆ ਪਿਆ ਮਾਇਆ ਦੇ ਵਿੱਚ, ਪਦਾਰਥਾਂ ਦੇ ਵਿੱਚ, ਇਹ ਮਾਇਆ ਡੋਲੈ ਬਹੁ ਵਿਧੀ। ਇਸ ਮਾਇਆ ਵਿੱਚ ਫਸਿਆ ਹੋਇਆ ਮਨ ਅਨੇਕਾਂ ਤਰ੍ਹਾਂ ਨਾਲ ਡੋਲਦਾ। ਮਾਇਆ ਦੀ ਪਰਿਭਾਸ਼ਾ ਕਈ ਵਾਰੀ ਸੁਣੀ ਹੈ ਪਰ ਮੈਂ ਯਾਦ ਕਰਵਾ ਦਿਆਂ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਹੁਣ ਜਦੋਂ ਮਾਇਆ ਦਾ ਪ੍ਰਭਾਵ ਹੈ ਬੰਦੇ ਦੇ ਮਨ ਦੇ ਉੱਤੇ ਨਾ, ਫਿਰ ਇਹ ਮਾਇਆ ਨੇ ਪਤਾ ਨਹੀਂ ਕਿੱਧਰੋਂ ਅਟੈਕ ਕਰ ਦੇਣਾ, ਕਿੱਧਰੋਂ ਡੁਲਾ ਦੇਣਾ ਮਨ ਨੂੰ। ਇੰਦਰੀਆਂ ਪੰਜ ਦੀਆਂ ਪੰਜ, ਤੇ ਕਿਸੇ ਵੀ ਇੰਦਰੀ ਦੇ ਰਾਹੀਂ ਮਾਇਆ ਆਪਣਾ ਪ੍ਰਭਾਵ ਦੇ ਸਕਦੀ ਹੈ, ਅੱਖਾਂ ਰਾਹੀਂ ਦੇ ਸਕਦੀ ਹੈ, ਕੁਛ ਪਦਾਰਥ ਵੇਖਿਆ ਜਾਂ ਸੋਹਣਾ ਸਰੂਪ ਦੇਖਿਆ ਆਪੋਜਿਟ ਜੈਂਡਰ ਦਾ, ਡੋਲ ਗਿਆ ਮਨ। ਸੋ ਇਸੇ ਤਰ੍ਹਾਂ ਕੰਨਾਂ ਦੇ ਨਾਲ ਕੁਛ ਐਸਾ ਸੁਣਿਆ, ਭਾਵੇਂ ਉਹ ਲੱਚਰਤਾ ਵੱਲ ਖਿੱਚ ਬਣ ਗਈ, ਭਾਵੇਂ ਨਿੰਦਿਆ ਸੁਣਨ ਦੀ ਖਿੱਚ ਬਣ ਗਈ, ਡੋਲ ਗਿਆ ਮਨ। ਗੁਰਮੁਖ ਪਿਆਰਿਓ, ਸੋਹਣੇ ਪਦਾਰਥ, ਸਵਾਦਲੇ ਪਦਾਰਥ ਵੇਖ ਕੇ ਜੀਭ ਡੋਲ ਗਈ ਹੈ। ਸਮਾਂ ਨਹੀਂ ਮੈਂ ਲੰਬੀ ਗੱਲ ਕਰਾਂਗਾ, ਪਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਥੋੜ੍ਹਾ ਜਿਹਾ ਟੱਚ ਇੱਥੇ ਜ਼ਰੂਰ ਲਈਏ। ਇਹ ਰਸਨਾ, ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਾਂ ਕਿਤੇ, ਜੀ ਚਰ ਜਿੰਨਾ ਚਿਰ, ਜੀ ਚਰ ਹਰ ਰਸ ਪੱਲੇ ਨਾ ਪਾਏ, ਤੇਰੀ ਪਿਆਸ ਨਾ ਜਾਏ। ਹੁਣ ਕੇਵਲ ਆਪਾਂ ਖਾਣ ਦੀ ਗੱਲ ਕਰ ਰਹੀਏ, ਹਰ ਰੋਜ਼ ਸਾਨੂੰ ਵੰਨ ਸਵੰਨਤਾ ਚਾਹੀਦੀ ਹੈ। ਕਿਚਨ ਦੇ ਅੰਦਰ ਕਹਿੰਦੇ ਹਰ ਰੋਜ਼ ਦਾਲ ਸਬਜ਼ੀ ਨਵੀਂ ਚਾਹੀਦੀ ਹੈ, ਹਰ ਇੱਕ ਦਾ ਮਨ ਚਾਹ ਰਿਹਾ, ਇੱਕ ਵਾਰੀ ਖਾ ਕੇ ਉਹ ਤੋਂ ਮਨ ਮੁੜ ਰਿਹਾ, ਹੁਣ ਹੋਰ ਚਾਹੀਦਾ। ਸਵੇਰੇ ਜੋ ਖਾਧਾ ਉਹ ਸ਼ਾਮ ਨੂੰ ਨਹੀਂ ਖਾਣ ਨੂੰ ਦਿਲ ਕਰਦਾ, ਕੁਛ ਹੋਰ ਚਾਹੀਦਾ। ਪੰਜ ਕੁ ਦਿਨ ਤਾਂ ਰਸੋਈ ਚੋਂ ਖਾ ਲਿਆ, ਘਰ ਵਾਲੀ ਚੋਂ, ਬੇਬੇ ਦੀ ਰਸੋਈ ਚੋਂ, ਛੇਵੇਂ ਦਿਨ ਵੀਕਐਂਡ ਤੇ ਕਹਿੰਦਾ ਚਲੋ ਅੱਜ ਰੈਸਟੋਰੈਂਟ ਚੱਲੀਏ, ਕੁਛ ਵੱਖਰਾ ਚਾਹੀਦਾ। ਜੀਵ ਅਨੇਕਾਂ ਸਵਾਦਾਂ ਨੂੰ ਭੋਗਣਾ ਚਾਹੁੰਦੀ ਹੈ ਪਰ ਪਿਆਸ ਇਹਦੀ ਫੇਰ ਨਹੀਂ ਮਿਟਦੀ। ਇਸ ਤਰ੍ਹਾਂ ਮਨ ਡੋਲ ਰਿਹਾ ਕਦੇ ਜੀਭ ਦੇ ਰਾਹੀਂ, ਕਿਸੇ ਵੀ ਇੰਦਰੀ ਦੇ ਰਾਹੀਂ, ਨੱਕ ਰਾਹੀਂ ਵੀ ਡੋਲ ਰਿਹਾ, ਹੱਦ ਹੋ ਗਈ ਹੈ। ਪਰਫਿਊਮ ਵਧੀਆ ਤੋਂ ਵਧੀਆ ਚਾਹੀਦਾ, ਚਲੋ ਸਾਰੇ ਤੇ ਨਹੀਂ ਵੀ ਵਰਤਦੇ ਹੋਣੇ ਪਰ ਜਿਹੜੇ ਵਰਤਦੇ ਨੇ ਉਹਨਾਂ ਨੂੰ ਪੁੱਛੋ। ਪਰਫਿਊਮ ਵੀ ਸਟੇਟਸ ਸਿੰਬਲ ਬਣਾਇਆ ਹੋਇਆ ਮਨੁੱਖ ਨੇ, ਵੀ ਮੇਰਾ ਪਰਫਿਊਮ ਵਧੀਆ ਹੋਵੇਗਾ ਤੇ ਪਤਾ ਲੱਗਣਾ ਲੋਕਾਂ ਨੂੰ ਵੀ ਹਾਂ ਇਹ ਹਾਈ ਫਾਈ ਬੰਦਾ, ਸੁਗੰਧੀ ਬੜੀ ਸੋਹਣੀ ਆਉਂਦੀ ਹੈ, ਤੇ ਦੂਜਿਆਂ ਤੇ ਪ੍ਰਭਾਵ ਜਾਵੇਗਾ। ਯਾਰਾਂ ਦੋਸਤਾਂ ਤੇ ਨੌਜਵਾਨ ਸੋਚਦੇ ਨੇ ਵੀ ਇਹਦਾ ਪਰਫਿਊਮ ਬੜਾ ਮਹਿੰਗਾ, ਇਹ ਕੁਛ ਚੱਲ ਰਿਹਾ ਨਾ। ਆ ਕਈ ਵਾਰੀ ਮੌਲ ਵਿੱਚ ਕਿਸੇ ਸਟੋਰ ਵਿੱਚੋਂ ਤੁਸੀਂ ਲੰਘਦੇ ਹੋ ਤੇ ਉਹਦੇ ਸਾਹਮਣੇ ਬੰਦੇ ਖੜੇ ਨੇ, ਉਹ ਜਾਂਦਿਆਂ ਜਾਂਦਿਆਂ ਨੂੰ ਹੀ ਪਰਫਿਊਮ ਦੀ ਐਡ ਕਰ ਰਹੇ ਹੁੰਦੇ ਨੇ, ਥੋੜ੍ਹਾ ਜਿਹਾ ਲਾ ਦਿੰਦੇ ਨੇ ਵੀ ਲਾ ਕੇ ਵਰਤ ਕੇ ਵੇਖੋ ਫਿਰ ਲੈ ਲਿਓ ਜੇ ਚੰਗਾ ਲੱਗਿਆ। ਹੋ ਰਿਹਾ ਨਾ ਇਹ ਕੁਛ। ਸੋ ਕਹਿਣ ਦਾ ਭਾਵ ਵੀ ਨੱਕ ਰਾਹੀਂ ਵੀ ਮਾਇਆ ਆਪਣਾ ਪ੍ਰਭਾਵ ਦਿੰਦੀ ਹੈ, ਡੋਲ ਜਾਂਦਾ ਮਨ ਨੱਕ ਦੇ ਰਾਹੀਂ ਵੀ, ਹਰ ਇੰਦਰੀ ਦੇ ਰਾਹੀਂ ਡੋਲਦਾ। ਮਾਇਆ ਡੋਲੈ ਬਹੁ ਵਿਧੀ, ਮਨ ਲਪਟਿਓ ਤੇ ਸੰਗ, ਮਨ ਮਾਇਆ ਨਾਲ ਲਪਟਿਆ ਪਿਆ, ਲੀਨ ਹੋਇਆ ਪਿਆ, ਇੱਕਮਿਕ ਹੋਇਆ ਪਿਆ। ਤੇ ਅੱਗੇ ਆਖਿਆ ਕਹਿੰਦੇ ਮੰਗਨ ਤੇ ਜੇ ਤੁਮ ਰੱਖੋ, ਪਦਾਰਥ ਜਾਂ ਮਾਇਆ ਮੰਗਣ ਤੋਂ ਜਿਸ ਨੂੰ ਤੁਸੀਂ ਖੁਦ ਬਚਾ ਲਵੋ। ਮੇਰੇ ਵਾਹਿਗੁਰੂ ਜੀ, ਸਤਿਗੁਰੂ ਜੀ, ਮਾਇਆ ਮੰਗਣ ਤੋਂ ਕਿਸੇ ਨੂੰ ਬਚਾ ਲਵੋ, ਭਾਵ ਸਮਝ ਆ ਜਾਵੇ ਉਸ ਬੰਦੇ ਨੂੰ ਵੀ ਇਹ ਤੂੰ ਬਹੁਤਾ ਮੰਗਣ ਦੀ ਲੋੜ ਹੈ ਨਹੀਂ, ਚੱਲਦਾ ਕੰਮ। ਫਿਰ ਅੱਗੇ ਆਖਦੇ ਨੇ ਕਹਿੰਦੇ ਸੋ ਨਾਨਕ ਨਾਮਹਿ ਰੰਗ। ਉਹ ਫਿਰ ਮਾਇਆ ਤੋਂ ਬਿਰਤੀ ਮੁੜਨ ਤੋਂ ਬਾਅਦ ਪਰਮੇਸ਼ਰ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ, ਉਹਨਾਂ ਤੇ ਕਿਰਪਾ ਹੁੰਦੀ ਹੈ। ਸਲੋਕ ਰਾਹੀਂ ਆਖਿਆ ਪੌੜੀ ਮੰਮਾ ਮਾਂਗਨਹਾਰ ਅਨ। ਹੁਣ ਤਰਸ ਕਰਕੇ ਸਤਿਗੁਰੂ ਗੱਲ ਕਰ ਰਹੇ ਨੇ, ਕਹਿੰਦੇ ਜੀਵ ਕਰੇ ਵੀ ਕੀ, ਇਹਦੀ ਮੱਤ ਬੜੀ ਛੋਟੀ ਹੈ, ਸਮਝ ਬੜੀ ਛੋਟੀ ਹੈ, ਇਹ ਇਆਣਾ ਹੈ। ਇਆਣਾ ਨਿਆਣੇ ਨੂੰ ਇਹ ਕਹੀਦਾ, ਆਪਾਂ ਨੰਨੇ ਨਾਲ ਵੀ ਬੋਲ ਲੈਂਦੇ ਹਾਂ, ਈੜੀ ਨਾਲ ਵੀ ਬੋਲੀਏ, ਇੱਕੋ ਹੀ ਗੱਲ ਹੈ।
ਕਹਿੰਦਾ ਮੰਗਣ ਵਾਲਾ ਪਾਤਸ਼ਾਹ ਕਹਿੰਦੇ ਬੜਾ ਇਆਣਾ ਹੈ, ਬੱਚਾ ਹੀ ਹੈ ਅਜੇ। ਜਿਵੇਂ ਬੱਚੇ ਨੂੰ ਦੁਨੀਆਦਾਰੀ ਦੀ ਅਜੇ ਸੋਝ ਹੀ ਨਹੀਂ ਵੀ ਮੇਰੀਆਂ ਮੁੱਖ ਲੋੜਾਂ ਕੀ ਨੇ ਉਹਨੂੰ ਪਤਾ ਹੀ ਨਹੀਂ, ਉਹਨੂੰ ਤੇ ਪਤਾ ਨਹੀਂ ਵੀ ਕਿਹੜਾ ਭੋਜਨ ਮੇਰੇ ਵਾਸਤੇ ਸਿਹਤ ਵਾਸਤੇ ਚੰਗਾ। ਬੱਚੇ ਜੰਕ ਫੂਡ ਹੀ ਖਾਂਦੇ ਫਿਰੀ ਜਾਂਦੇ ਨੇ, ਮੰਨਦੇ ਹੀ ਨਹੀਂ, ਕਹਿੰਦੇ ਜੀ ਬਰਗਰ ਜ਼ਰੂਰ ਖਾਣਾ, ਕੋਈ ਕੁਛ ਹੋਰ ਮੰਗਦਾ। ਇਹ ਇਆਣਪਣਾ, ਅਗਿਆਨਤਾ ਹੈ। ਇਸੇ ਤਰ੍ਹਾਂ ਮਨੁੱਖ ਧਰਮ ਦੀ ਦੁਨੀਆਂ ਵਿੱਚ ਓਨਾ ਚਿਰ ਬੱਚਾ ਹੀ ਹੈ ਜਿੰਨਾ ਚਿਰ ਇਹਨੂੰ ਮੰਗਣਾ ਨਹੀਂ ਆਇਆ। ਮੰਗਵਾ ਮੰਗਣ ਹਾਰ ਇਆਨਾ, ਇਹ ਤੇ ਇਆਣਾ ਹੈ, ਭੋਲਾ ਹੈ, ਮੰਗੀ ਜਾਂਦਾ। ਪਰ ਜਦੋਂ ਸਤਿਗੁਰੂ ਦੀ ਮਿਹਰ ਹੋ ਜਾਵੇ ਨਾ, ਅਸਲ ਦਾਤੇ ਤੱਕ ਇਹ ਪਹੁੰਚ ਜਾਵੇ, ਫਿਰ ਦੇਣ ਹਾਰ ਦੇ ਰਹਿਓ ਸੁਜਾਨਾ। ਦੇਣ ਵਾਲਾ ਸਿਆਣਾ ਹੈ, ਉਹ ਦਾਤਾ ਬੜਾ ਸਿਆਣਾ ਹੈ, ਉਹ ਨਹੀਂ ਗਲਤ ਚੀਜ਼ ਦਿੰਦਾ। ਮੈਂ ਫਿਰ ਕਹਿ ਦਿਆਂ, ਬੱਚਾ ਜੋ ਮੰਗੇ ਮੰਗੀ ਜਾਵੇ, ਜੇ ਮਾਂ ਬਾਪ ਸਿਆਣੇ ਨੇ ਫਿਰ ਨਹੀਂ ਲੈ ਕੇ ਦੇਣਗੇ ਉਹ ਚੀਜ਼ ਜਿਹੜੀ ਉਹਦੇ ਵਾਸਤੇ ਸਾਰਥਕ ਨਾ ਹੋਵੇ ਜਾਂ ਨੁਕਸਾਨਦਾਇਕ ਹੋਵੇ। ਸਤਿਗੁਰੂ ਆਪਣੇ ਸਿੱਖ ਨੂੰ ਮਾਇਆ ਦੇ ਵਿੱਚ ਕਿਉਂ ਰੋਲਣਗੇ? ਇੰਨੀ ਮਾਇਆ ਜੇ ਖੁੱਲ੍ਹੀ ਸਿੱਖ ਨੂੰ ਦੇ ਦਿੱਤੀ, ਉਹ ਤਾਂ ਫਿਰ ਮੁੜ ਕੇ ਮਾਇਆ ਵਿੱਚ ਉਲਝ ਕੇ ਰਹਿ ਜਾਵੇਗਾ ਨਾ। ਦਿੰਦੇ ਨੇ ਜ਼ਰੂਰਤ ਅਨੁਸਾਰ, ਦਿੰਦੇ ਨੇ ਲੋੜਾਂ ਅਨੁਸਾਰ, ਅਸੀਂ ਵੱਧ ਮੰਗਦੇ ਹਾਂ। ਇਹ ਵੀ ਇੱਕ ਨੁਕਤਾ ਹੈ, ਬੱਚਾ ਉਹ ਚੀਜ਼ ਮੰਗਦਾ ਜਿਹੜੀ ਉਹਨੂੰ ਵਰਤਣੀ ਨਹੀਂ ਆਉਂਦੀ। ਛੋਟਾ ਬੱਚਾ ਹੈ ਘਰ ਵਿੱਚ, ਅਤੇ ਬੱਚਾ ਰਸੋਈ ਵਿੱਚ, ਬੀਬੀ ਉਹ ਤੁਸੀਂ ਵੇਖਦੇ ਹੋਣੇ ਆ, 2-4 ਸਾਲ ਦੇ ਜਿਹੜੇ ਬੱਚੇ ਨੇ ਨਾ, ਉਹ ਰਸੋਈ ਵਿੱਚ ਜਾ ਕੇ ਕਰਦ ਚੁੱਕ ਲੈਂਦੇ ਨੇ, ਨਾਈਫ ਚੁੱਕ ਲੈਂਦੇ ਨੇ। ਕਦੇ ਦਿੱਤਾ ਉਹਨਾਂ ਨੂੰ ਵੀ ਚੱਲ ਕੋਈ ਗੱਲ ਨਹੀਂ, ਚੁੱਕ ਲੈ ਖੇਡ ਲੈ ਇਹਦੇ ਨਾਲ? ਨਹੀਂ, ਰੋਕ ਦਿੱਤਾ, ਨੁਕਸਾਨ ਹੋ ਜਾਏਗਾ, ਮਰਾ ਲਵੇਗਾ। ਸਤਿਗੁਰੂ ਵੀ ਮਾਤਾ ਪਿਤਾ ਵਾਂਗ ਸਾਨੂੰ ਬੱਚਿਆਂ ਵਾਲਾ ਪਿਆਰ ਦੇ ਰਹੇ ਨੇ, ਵੀ ਉਹਦੇ ਬੱਚੇ ਆ। ਅਸੀਂ ਮੰਗੀ ਜਾਂਦੇ ਹਾਂ ਮਾਇਆ ਮਾਇਆ ਮਾਇਆ, ਦੇ ਦਿਓ ਖੁੱਲੀ, ਹੋਰ ਦੇ ਦਿਓ। 4 ਘਰ ਤਾਂ ਹੋ ਗਏ, ਹੁਣ 5ਵਾਂ ਵੀ ਲੈ ਲਈਏ, ਕੋਈ 4 ਟਰੱਕ ਲੈ ਲਏ, ਹੁਣ 5ਵਾਂ ਵੀ ਚਾਹੀਦਾ। ਪਾਪ ਵੀ ਕਰ ਲੈਂਦੇ ਨੇ ਕਈ, ਕਹਿੰਦੇ ਡਰੱਗ ਹੀ ਵੇਚ ਲਓ, ਮਾਇਆ ਤਾਂ ਮਿਲੂਗੀ। ਪਰ ਸਤਿਗੁਰੂ ਆਪਣੇ ਪਿਆਰੇ ਗੁਰਸਿੱਖਾਂ ਨੂੰ ਐਕਸਟਰਾ ਨਹੀਂ ਦਿੰਦੇ, ਕਿਉਂਕਿ ਜਿੰਨਾ ਚਿਰ ਸੁਰਤ ਦਾ ਲੈਵਲ ਨਹੀਂ ਬਣਿਆ, ਜਾਂ ਇਹ ਕਹਿ ਲਓ ਵੀ ਮਾਇਆ ਰੂਪੀ ਨਾਗਣੀ ਨੂੰ ਜੇ ਪਟਾਰੀ ਵਿੱਚ ਪਾਉਣਾ ਨਹੀਂ ਆਇਆ, ਤੇ ਫਿਰ ਨਾਗਣੀ ਨਹੀਂ ਦਿੰਦੇ। ਇਹ ਕਿਹਾ ਸਤਿਗੁਰਾਂ ਨੇ, ਮਾਇਆ ਹੋਏ ਨਾਗਣੀ, ਜਗਤ ਰਹੀ ਲਪਟਾਏ, ਜੋ ਇਸ ਕੀ ਸੇਵਾ ਕਰੇ ਤਿਸ ਹੀ ਕੋ ਫਿਰ ਖਾਏ। ਅਗਲੀ ਗੱਲ, ਗੁਰਮੁਖ ਕੋਈ ਗਾਰੜੂ, ਜ਼ਹਿਰ ਨਿਵਾਰਨ ਵਾਲਾ ਜਿਹੜਾ ਮੰਤਰ ਗਾਰੜੂ ਮੰਤਰ ਹੁੰਦਾ ਹੈ, ਗਾਰੜੂ ਲੋਕ ਪੜ੍ਹਦੇ ਨੇ, ਇਹ ਮੰਨਿਆ ਜਾਂਦਾ ਹੈ। ਇੱਧਰ ਧਰਮ ਦੀ ਦੁਨੀਆਂ ਵਿੱਚ ਕੋਈ ਕੋਈ ਗੁਰਮੁਖ ਅਵਸਥਾ ਵਿੱਚ ਪਹੁੰਚਿਆ ਜਿਹੜਾ ਹੈ ਨਾ, ਗੁਰਮੁਖ ਜਨ ਕੋਈ ਕੋਈ ਹੈ, ਗੁਰਮੁਖ ਕੋਈ ਗਾਰੜੂ, ਜਿਨ ਮਲ ਦਲ ਲਾਈ ਪਾਏ, ਜਿਹਨੇ ਮਧੋਲ ਕੇ ਇਹ ਮਾਇਆ ਰੂਪੀ ਸੱਪਣੀ ਪੈਰਾਂ ਵਿੱਚ ਸੁੱਟ ਲਈ ਹੈ। ਮਾਇਆ ਦਾਸੀ ਭਗਤਾ ਕੀ ਕਾਰ ਕਮਾਵੇ। ਇਸ ਲਈ ਦਿੰਦੇ ਨੇ ਸਤਿਗੁਰੂ, ਪਰ ਜਿੰਨਾ ਚਿਰ ਸੁਰਤ ਨਹੀਂ ਉੱਚੀ ਉੱਠਦੀ ਤੇ ਓਨਾ ਚਿਰ ਨਹੀਂ ਦਿੰਦੇ, ਘੱਟ ਹੀ ਦਿੰਦੇ ਨੇ, ਜ਼ਰੂਰਤਾਂ ਅਨੁਸਾਰ ਹੀ ਦਿੰਦੇ ਨੇ। ਤੇ ਸਤਿਗੁਰੂ ਕਹਿੰਦੇ, ਮੰਮਾ ਮੰਗਣ ਹਾਰ ਇਆਨਾ, ਦੇਣ ਹਾਰ ਦੇ ਰਹੇ ਸੁਜਾਨਾ। ਦੇਣ ਵਾਲਾ ਬੜਾ ਸਿਆਣਾ ਹੈ, ਉਹਨੂੰ ਪਤਾ ਵੀ ਮੈਂ ਆਪਣੇ ਸਿੱਖ ਨੂੰ ਕੀ ਦੇਣਾ। ਜੋ ਦੀਨੋ ਸੋ ਇੱਕ ਹੈ ਵਾਰ, ਕਹਿੰਦੇ ਉਹਨੇ ਇੱਕ ਵਾਰੀ ਤੇਰੀ ਪਰਾ ਲੱਭ ਦੇ ਲੇਖਾਂ ਵਿੱਚ ਪਾ ਦਿੱਤਾ, ਸੰਤੁਸ਼ਟੀ ਰੱਖ ਥੋੜੀ ਬਹੁਤੀ। ਮਨ ਮੂਰਖ ਕਹਿ ਕਰੈ ਪੁਕਾਰ, ਐਵੇਂ ਕਾਹਨੂੰ ਇਹੀ ਅਰਦਾਸਾਂ ਕਰੀ ਜਾਂਦਾ, ਹੋਰ ਦੇ ਦਿਓ ਹੋਰ ਦੇ ਦਿਓ। ਛੱਡ ਦੇ ਇਹ ਗੱਲ, ਨਾਮ ਮੰਗ ਲੈ, ਬੰਦਗੀ ਮੰਗ ਲੈ। ਪਰ ਮੂਰਖ ਮਨੁੱਖ ਦਾ ਸੁਭਾਅ ਕਹਿੰਦੇ, ਜੋ ਮੰਗ ਹੈ ਤੋ ਮੰਗ ਹੈ ਬੀਆ, ਬੀਆ ਤੋਂ ਭਾਵ ਹੈ ਦੂਜਾ। ਇਹ ਜਦੋਂ ਵੀ ਮੰਗਦਾ ਰੱਬ ਨੂੰ ਛੱਡ ਕੇ ਕੁਛ ਵੱਖਰਾ ਹੀ ਮੰਗਦਾ, ਦੂਜਾ ਹੀ ਮੰਗਦਾ, ਪਦਾਰਥ ਹੀ ਮੰਗਦਾ। ਜਾ ਤੇ ਕੁਛ ਲਕਾਹੂ ਥੀ, ਉਹ ਕੁਛ ਮੰਗੀ ਜਾਂਦਾ ਜਿਹਦੇ ਨਾਲ ਇਹਦਾ ਭਲਾ ਨਹੀਂ ਹੋ ਸਕਦਾ, ਉਲਟਾ ਉਲਝ ਜਾਵੇਗਾ ਪਦਾਰਥਵਾਦ ਦੀ ਦੁਨੀਆਂ ਦੇ ਵਿੱਚ। ਤੇ ਆਖਰੀ ਪੰਕਤੀਆਂ ਕਹਿੰਦੇ, ਮੰਗਨ ਮੰਗਤ ਇੱਕ ਹੈ ਮੰਗ, ਜੇ ਕੁਛ ਮੰਗਣਾ ਹੈ ਨਾ, ਬਸ ਇੱਕ ਵਾਹਿਗੁਰੂ ਨੂੰ ਹੀ ਮੰਗ ਲੈ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਮਿਲ ਗਿਆ, ਉਹਦੇ ਖਜ਼ਾਨੇ ਨਾਲ ਹੀ ਮਿਲ ਜਾਣੇ ਨੇ, ਕਿਉਂਕਿ ਉਹ ਵੱਖਰਾ ਨਹੀਂ, ਉਹਨੇ ਆਪ ਹੀ ਤੇਰੇ ਤੇ ਮਿਹਰ ਦੀ
ਕਹਿ ਲਓ ਵੀ ਕਿਰਪਾ ਜੋ ਕਰ ਦੇਣੀ ਹੈ ਨਾ, ਮਿਹਰ ਕਰ ਦੇਣੀ ਹੈ, ਉਹਦੇ ਨਾਲ ਬਰਕਤਾਂ ਵੀ ਪੈ ਜਾਣੀਆਂ ਨੇ। ਤੇ ਆਖਿਰ ਵਿੱਚ ਨਾਨਕ ਜਾ ਤੇ ਪਰਹ ਪਰਾਗ, ਜਿਸ ਚੀਜ਼ ਨਾਲ ਤੇਰੀ ਕਲਿਆਣ ਹੋਵੇ, ਭਲਾ ਹੋ ਜਾਵੇ, ਬਸ ਵਾਹਿਗੁਰੂ ਹੀ ਮੰਗਿਆ ਕਰ, ਜਪ ਲਈਏ।

ਰੋਮ ਰੋਮ ਕਰਕੇ ਸ਼ੁਕਰਾਨਾ ਕਰੀਏ ਸਹਿਬ ਸੱਚੇ ਪਾਤਸ਼ਾਹ ਦਾ। ਧੰਨਵਾਦ ਸਰਬ ਸੰਗਤਾਂ ਦਾ, ਅਸੀਸ ਬਖਸ਼ਿਸ਼ ਕਰੋ ਜੀ ਦੇਹੋ ਸੱਜਣ ਅਸੀਸੜੀਆਂ, ਜਿਉਂ ਹੋਵੇ ਸਹਿਬ ਸਿਉ ਮੇਲ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

सुन हो संत हो। साचा नाम मेरा वाजे पंच शब्द, कार सुभागे शब्द वाजे।

ਬਿਨਵੰਤ ਨਾਨਕ ਗੁਰ ਚਰਨ ਲਾਗੇ ਸੁਣਤੇ ਪੁਨੀਤ ਕਹਿਤੇ ਪਵਿੱਤ ਬਿਨਵੰਤ ਨਾਨਕ ਗੁਰ ਚਰਨ ਲਾਗੇ

ਸਾਰੀ ਜਿਉ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਅਰਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਉ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਪਿਆਰਿਆਂ ਚੌਹਾਂ ਸਾਹਿਬ ਜਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਮਹਾਨ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਸੁੰਦਰ ਦੀਵਾਨ ਸਜੇ ਸਜੇ ਹੋਏ ਦੀਵਾਨਾ ਅੰਦਰ ਵਾਹਿਗੁਰੂ ਗੁਰਮੰਤਰ ਦੇ ਜਾਪ ਆਸਾ ਜੀ ਦੀ ਵਾਰ ਦੇ ਕੀਰਤਨ ਲੜੀਵਾਰ ਸ਼ਬਦ ਦੀ ਵਿਚਾਰ ਛੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੇ ਪਾਠ ਹੋਏ ਅਗਾਧ ਬੋਧ ਬਾਣੀ ਦੇ ਜਾਪ ਕਰਦਿਆਂ ਤੋਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ
ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ, ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਇਸ ਤਰ੍ਹਾਂ ਜੋੜੀ ਰੱਖਣਾ। ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਗ ਸਜਾ ਕੇ ਹਾਜ਼ਰ ਹੈ, ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ, ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲਿਓ ਚਾਹੈ।

0: ਹਾਜ਼ਰੀ ਦਰ ਪ੍ਰਵਾਨ, ਸਤਿਗੁਰੂ ਕਿਰਪਾ ਕਰਨ ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰਸਿੱਖੀ ਜੀਵਨ ਦੀ ਦਾਤ, ਗੁਰੂ ਚਰਨਾਂ ਨਾਲ ਪ੍ਰੇਮ ਅਤੇ ਪ੍ਰਤੀਤ ਬਖਸ਼ਿਸ਼ ਕਰਨ। ਸੁਆਉ ਅਗਲਾ ਸਮਾਂ ਸਰਵਣ ਕਰਦੇ ਹਾਂ। ਦਾਸਰਿਆਂ ਦੀ ਫਤਿਹ ਪ੍ਰਵਾਨ ਕਰਨ ਜੀ ਬਲਾਉ ਫਤਿਹ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੂਸ਼ੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਇਆ ਸਨ ਭਾਈ ਗੁਰਜੀਤ ਸਿੰਘ ਜੀ, ਬੈਂਕਾ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ। ਬਹੁਤ ਬਹੁਤ ਧੰਨਵਾਦ ਇਹਨਾਂ ਦਾ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰ ਕਿਰਪਾ ਆਪਣੀ ਭਗਤੀ ਲਾਏ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਦਵਿੰਦਰ ਸਿੰਘ ਜੀ, ਫਤਿਹਗੜ੍ਹ ਸਾਹਿਬ ਵਾਲਿਆਂ ਦਾ ਜੱਥਾ। ਹੁਣ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਇਹਨਾਂ ਤੋਂ ਬਾਅਦ ਭਾਈ ਗੁਰਦਾਸ ਜੀ ਦੇ ਕਵਿਤਾ ਵਿੱਚੋਂ ਕਥਾ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸੋਹਈਆਂ ਭੁੱਲਾ ਚੁੱਕਾ ਦੀ ਖਿਮਾ ਬਖਸ਼ਿਸ਼ ਕਰੋ। ਬੁਲਾਓ ਜੀ ਫਤਿਹ ਸਾਰੀ ਸੰਗਤ ਆਖੋ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਰਾਖਾ ਏਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ, ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ। ਘਰ ਸੁਖ ਪਾਇਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੁ ਨਾਨ ਗੁਰ ਮੰਤਰ ਦ੍ਰਿੜਾਇਆ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾਏ ਸਨ ਭਾਈ ਸੁਖਵਿੰਦਰ ਸਿੰਘ ਜੀ, ਗੁਰਦੁਆਰਾ ਜਾਮਣੀ ਸਾਹਿਬ ਵਾਲਿਆਂ ਦਾ ਜਥਾ, ਤਿਨ੍ਹਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਜਗਦੇਵ ਸਿੰਘ ਜਾਚਕ ਤਿੰਨਾਂ ਪਾਸੋਂ ਚੱਲ ਰਹੀ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜਾਗਤ ਜੋਤ ਹਾਜ਼ਰਾ ਹਜ਼ੂਰ ਜ਼ਹਰਾ ਜ਼ਹੂਰ ਆਤਮਕ ਸੀਤਲਤਾ ਦੇ ਮੁਜੱਸਮੇ ਰੂਹਾਨੀ ਗਿਆਨ ਦੇ ਚਾਨਣ ਮੁਨਾਰੇ

ਮੁਕੱਦਸ ਨਿੱਘੀ ਗੋਦ ਅੰਦਰ ਸਤਸੰਗਤ ਦੀਆਂ ਘੜੀਆਂ ਦਾ ਆਨੰਦ ਮਾਣ ਰਹੀ ਗੁਰੂ ਸਵਾਰੀ ਖਾਲਸਾ ਸਾਧ ਸੰਗਤ ਜੀ ਔਰ ਜਿੰਨੀ ਵੀ ਸੰਗਤ ਆਪਣੇ ਘਰਾਂ ਵਿੱਚ ਬੈਠ ਕੇ ਸੋਸ਼ਲ ਮੀਡੀਏ ਜ਼ਰੀਏ ਸਤਿਗੁਰੂ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਨਾਲ ਜੁੜ ਕੇ

ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬੜੀ ਮਹਾਨ ਅਤਿ ਉੱਤਮ ਰਚਨਾ ਕਵਿੱਤ ਸਵਈਆਂ ਦੀ ਕਥਾ ਵਿਚਾਰ ਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਆਪ ਜੀ ਜਾਣਦੇ ਹੋ ਗੁਰੂ ਘਰ ਦੇ ਮਹਾਨ ਗੁਰਸਿੱਖ ਨੇ, ਜਿਨ੍ਹਾਂ ਆਪਣੇ ਜੀਵਨ ਕਾਲ ਦੌਰਾਨ ਸਤਿਗੁਰੂ ਪਾਤਸ਼ਾਹ ਜੀ ਦੇ ਹਜ਼ੂਰ ਰਹਿ ਕੇ ਤੀਸਰੇ, ਚੌਥੇ, ਪੰਜਵੇਂ ਅਤੇ ਛੇਵੇਂ ਪਾਤਸ਼ਾਹ ਤੱਕ ਗੁਰੂ ਦੀਆਂ ਬਖਸ਼ਿਸ਼ਾਂ ਬਾਣੀਆਂ, ਗੁਰੂ ਘਰ ਦੀਆਂ ਬੜੀਆਂ ਮਹਾਨ ਸੇਵਾਵਾਂ ਕੀਤੀਆਂ, ਜਿਨ੍ਹਾਂ ਵਿੱਚ ਇੱਕ ਵੱਡੀ ਸੇਵਾ ਪੰਚਮ ਗੁਰਦੇਵ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹੁਕਮ ਮੁਤਾਬਕ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਾਵਨ ਸਰੂਪ ਆਪਣੀ ਕਲਮ ਨਾਲ ਲਿਖਣਾ, ਇਹ ਸੇਵਾ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਹਿੱਸੇ ਆਈ। ਪਰ ਉਹਨਾਂ ਨੇ ਆਪਣੀ ਬਾਣੀ ਆਪਣੀ ਕਲਮ ਨਾਲ ਲਿਖੀ, ਜਿਨ੍ਹਾਂ ਵਿੱਚ ਉਹਨਾਂ ਦੀਆਂ 40 ਵਾਰਾਂ ਨੇ ਅਤੇ ਕਵਿਤ ਸਵਈਆਂ ਦੀ ਗਿਣਤੀ 500 ਤੋਂ ਵੀ ਵਧੇਰੇ ਹੈ। ਕਵਿਤ ਸਵਈਆਂ ਦੀ ਵਿਚਾਰ ਆਪਾਂ ਕਰ ਰਹੇ ਹਾਂ। ਭਾਈ ਸਾਹਿਬ ਜੀ ਦੀ ਬਾਣੀ ਨੂੰ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਦੀ ਕੁੰਜੀ ਹੋਣ ਦਾ ਮਾਣ ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ਿਸ਼ ਕੀਤਾ। ਜਿਸ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਗੋਹਜ ਰਹੱਸ ਅਤੇ ਰਮਜ਼ਾਂ ਨੂੰ ਸਮਝਣਾ ਹੋਵੇ, ਉਸ ਲਈ ਇਹ ਜ਼ਰੂਰੀ ਹੈ ਕਿ ਉਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਰਚਨਾ ਵਾਰਾਂ ਅਤੇ ਕਵਿਤ ਸਵਈਆਂ ਦਾ ਪਾਠ ਕਰੇ, ਸਮਝੇ, ਵਿਚਾਰੇ। ਇਸੇ ਮਕਸਦ ਨਾਲ ਪ੍ਰਬੰਧਕਾਂ ਵੱਲੋਂ ਪਿਛਲੇ ਕੁਝ ਸਮੇਂ ਤੋਂ ਭਾਈ ਗੁਰਦਾਸ ਜੀ ਦੀਆਂ ਪਹਿਲਾਂ ਵਾਰਾਂ ਦਾ ਆਰੰਭ ਕਰਕੇ ਉਸਨੂੰ ਕਥਾ ਦੇ ਰੂਪ ਵਿੱਚ ਵਿਚਾਰਿਆ ਗਿਆ, ਪਰ ਹੁਣ ਕਵਿਤ ਸਵਈਆਂ ਦੀ ਵਿਚਾਰ ਚੱਲ ਰਹੀ ਹੈ। ਜੋ ਕਵਿਤ ਆਪ ਜੀ ਨੇ ਸਰਵਣ ਕੀਤਾ 360 ਨੰਬਰ ਕਵਿਤ ਹੈ। ਭਾਈ ਸਾਹਿਬ ਇਸ ਕਵਿਤ ਵਿੱਚ ਕੀ ਦੱਸਣਾ ਚਾਹ ਰਹੇ ਨੇ? ਭਾਈ ਸਾਹਿਬ ਹੋਰੀ, ਇੱਕ ਗੁਰਸਿੱਖ ਕੈਸਾ ਹੈ, ਉਹਦਾ ਜੀਵਨ ਕੈਸਾ ਹੈ? ਗੁਰਸਿੱਖ ਦੇ ਜੀਵਨ ਦੀ ਮਹਾਨਤਾ ਦਰਸਾਉਣ ਲਈ ਗੁਰੂ ਕੇ ਸਿੱਖ ਦੀ ਤੁਲਨਾ ਸੁਮੇਰ ਪਰਬਤ ਨਾਲ ਕਰ ਰਹੇ ਨੇ। ਇੱਕ ਬਹੁਤ ਵੱਡਾ ਵਿਸ਼ਾਲ ਪਹਾੜ, ਜਿਸ ਨੂੰ ਸੁਮੇਰ, ਮੇਰ ਜਾਂ ਮੇਰੂ ਵੀ ਆਖਿਆ ਜਾਂਦਾ ਹੈ। ਬਾਣੀ ਵਿੱਚ ਥਾਂ ਪੁਰ ਥਾਂ ਉਦਾਹਰਨਾਂ ਆਈਆਂ ਨੇ, ਜਿਸ ਤਰ੍ਹਾਂ ਆਪ ਜੀ ਨੇ ਮੰਗਲ ਦੇ ਰੂਪ ਵਿੱਚ ਸਰਵਣ ਕੀਤਾ, ਤੂੰ ਮੇਰੋ ਮੇਰ ਪਰਬਤ ਸੁਆਮੀ, ਉੱਥੇ ਵੀ ਮੇਰ ਦਾ ਅਰਥ ਸੁਮੇਰ ਪਰਬਤ ਹੈ। ਖੈਰ, ਸਤਿਗੁਰੂ ਪਾਤਸ਼ਾਹ ਜੀ ਦਾ ਇਹ ਮਹਾਨ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਜਿੱਥੇ ਮਹਾਨ ਵਿਦਵਾਨ ਨੇ, ਉਹਨਾਂ ਦੀ ਵਿਦਵਤਾ ਅੱਗੇ ਸੀਸ ਝੁਕਦਾ, ਤੇ ਇਕੱਲੇ ਵਿਦਵਾਨ ਨਹੀਂ, ਗੁਰਮਤ ਦੀ ਫਿਲਾਸਫੀ ਨੂੰ ਸਮਝਣ ਵਾਲੇ ਤੇ ਕਮਾਉਣ ਵਾਲੇ ਨੇ। ਗੁਰਮਤ ਨੂੰ ਅੱਗੇ ਸੰਗਤ ਵਿੱਚ ਸੁਖੈਨ ਰੂਪ ਵਿੱਚ ਸਮਝਾਉਣ ਲਈ ਭਾਈ ਸਾਹਿਬ ਨੇ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਹ ਬਾਣੀ ਰਚੀ। ਤੇ ਸਤ ਸੰਗਤ, ਭਾਈ ਗੁਰਦਾਸ ਜੀ ਦੀ ਬਾਣੀ ਐਸੀ ਬਾਣੀ ਹੈ, ਹਰਿਮੰਦਰ ਸਾਹਿਬ ਵਿੱਚ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਤੋਂ ਇਲਾਵਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਗਾਇਨ ਹੋ ਸਕਦੀ ਹੈ, ਉਹਦਾ ਕੀਰਤਨ ਹੋ ਸਕਦਾ, ਜਾਂ ਫਿਰ ਦੋ ਸਿੱਖਾਂ ਦੀ ਬਾਣੀ ਦਾ, ਇੱਕ ਨੇ ਭਾਈ ਨੰਦ ਲਾਲ ਜੀ ਤੇ ਦੂਜੇ ਨੇ ਭਾਈ ਗੁਰਦਾਸ ਜੀ, ਇਹਨਾਂ ਦੀ ਬਾਣੀ ਵੀ ਕੀਰਤਨ ਰੂਪ ਵਿੱਚ ਗਾਇਨ ਕੀਤੀ ਜਾਂਦੀ ਹੈ। ਆਪ ਜੀ ਇੱਥੇ ਵੀ ਗੁਰੂ ਕੇ ਕੀਰਤਨੀਆਂ ਪਾਸੋਂ ਕੀਰਤਨ ਦੇ ਰੂਪ ਵਿੱਚ ਭਾਈ ਸਾਹਿਬ ਜੀ ਦੀਆਂ ਵਾਰਾਂ ਤੇ ਕਵਿਤ ਸਵਈਏ ਸਰਵਣ ਕਰਦੇ ਹੋ। ਆਪਾਂ ਵਿਚਾਰ ਕਰ ਰਹੇ ਹਾਂ ਭਾਈ ਸਾਹਿਬ ਕਿੱਡੇ ਮਹਾਨ ਵਿਦਵਾਨ ਨੇ। ਹੁਣ ਉਦਾਹਰਨਾਂ ਤੁਸੀਂ ਵੇਖਿਓ, ਸ਼ੁਰੂ ਵਿੱਚ ਪਹਿਲਾਂ ਉਦਾਹਰਨਾਂ ਦਿੰਦੇ ਨੇ ਤੇ ਆਖਰੀ ਪੰਕਤੀ ਵਿੱਚ ਜੋ ਕਹਿਣਾ ਚਾਹੁੰਦੇ ਨੇ ਉਹ ਤਤ ਸਾਰ ਕਵਿਤ ਦਾ ਆਖਰੀ ਪੰਕਤੀ ਵਿੱਚ ਹੁੰਦਾ। ਭਾਈ ਸਾਹਿਬ ਸ਼ੁਰੂਆਤ ਕਰਦੇ ਨੇ, ਜੈਸੇ ਤੋ ਸੁਮੇਰ ਊਚ ਅਚਲ ਅਗਮ ਅਤ। ਭਾਈ ਸਾਹਿਬ ਕਹਿੰਦੇ ਨੇ ਜਿਸ ਤਰ੍ਹਾਂ ਸੁਮੇਰ ਪਰਬਤ, ਸੁਮੇਰ ਨਾਂ ਦਾ ਇਹ ਵੱਡਾ ਪਹਾੜ, ਵਿਸ਼ਾਲ

ਉੱਚ ਭਾਵ ਬਹੁਤ ਉੱਚਾ। ਅਚਲ ਕਹਿੰਦੇ ਨੇ ਅਚਲ ਨੂੰ, ਜਿਹੜਾ ਇੱਕ ਥਾਂ ਤੇ ਅਹਿਲ ਖੜਾ, ਜਿਹੜਾ ਹਿੱਲ ਨਹੀਂ ਸਕਦਾ। ਅਗੰਮ ਅਤ, ਜਿਸ ਤੱਕ ਪਹੁੰਚਣਾ ਬਹੁਤ ਔਖਾ ਹੈ ਮਨੁੱਖ ਦਾ, ਉਸ ਪਹਾੜ ਤੇ ਚੜ੍ਹਨਾ ਪਹੁੰਚਣਾ ਬਹੁਤ ਔਖਾ ਹੈ। ਜੋਗੀ ਲੋਕ ਪਹਾੜਾਂ ਤੇ ਰਹਿੰਦੇ ਸਨ, ਗੱਲ ਜੋਗੀ ਦੀ ਆਏਗੀ, ਜੋਗੀਆਂ ਦੇ ਨਾਲ ਵੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਤਸ਼ਬੀਹ ਭਾਈ ਸਾਹਿਬ ਗੁਰਦਾਸ ਜੀ ਨੇ ਦਿੱਤੀ ਹੈ, ਸਿੱਖ ਨੂੰ ਜੋਗੀ ਆਖਿਆ। ਇਸ ਪਹਾੜ ਉੱਪਰ ਚੜ੍ਹਨਾ ਪਹੁੰਚਣਾ ਬਹੁਤ ਔਖਾ ਹੈ, ਪਰ ਸਤਿਗੁਰੂ ਨਾਨਕ ਦੇ ਮਹਾਰਾਜ ਆਦਿ ਸਤਿਗੁਰੂ ਨਿਰੰਕਾਰੀ ਬਾਬਾ ਜੀ ਇਸ ਪਹਾੜ ਉੱਪਰ ਜੋਗੀਆਂ ਨੂੰ ਮਿਲੇ ਸਨ। ਮਹਾਰਾਜ ਦੀ ਅਰਬਲਾ ਜੋਗੀਆਂ ਦੇ ਹਿਸਾਬ ਨਾਲ ਥੋੜੀ ਸੀ, ਕਿਉਂਕਿ ਜੋਗੀ ਯੋਗ ਸਾਧਨਾ ਕਰਦੇ ਸਨ, ਤੇ ਜੋਗੀਆਂ ਨੇ ਮਹਾਰਾਜ ਨੂੰ ਆਖਿਆ ਕਿਹੜੀ ਸ਼ਕਤੀ ਤੁਹਾਨੂੰ ਇੱਥੇ ਲਿਆਈ, ਇੱਥੇ ਤਾਂ ਪਹੁੰਚਣਾ ਬਹੁਤ ਔਖਾ ਹੈ। ਕਵਣ ਸ਼ਕਤ ਤੋਹੇ ਇੱਥੇ ਲਿਆਈ, ਭਾਈ ਗੁਰਦਾਸ ਜੀ ਦੇ ਬਚਨ ਨੇ, ਭਾਵ ਉਸ ਪਹਾੜ ਤੇ ਚੜ੍ਹਨਾ ਪਹੁੰਚਣਾ ਬਹੁਤ ਔਖਾ ਹੈ। ਗੱਲ ਸਿਰਫ ਇੰਨੀ ਸਮਝਣ ਲਈ ਕਿ ਗੁਰੂ ਨਾਨਕ ਸਾਹਿਬ ਨੂੰ ਸਿੱਧਾਂ ਨੇ ਆਖਿਆ ਸੀ ਤੁਸੀਂ ਇੱਥੇ ਕਿਵੇਂ ਆ ਗਏ, ਇੱਥੇ ਤਾਂ ਕੋਈ ਆ ਹੀ ਨਹੀਂ ਸਕਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਫਰਮਾਉਂਦੇ ਨੇ ਜਿਸ ਸੁਮੇਰ ਪਰਬਤ ਉੱਪਰ ਚੜ੍ਹਨਾ ਬਹੁਤ ਔਖਾ ਹੈ, ਜਿਸ ਪਹਾੜ ਜਿਸ ਸੁਮੇਰ ਪਰਬਤ ਦੀ ਉਚਾਈ ਬਹੁਤ ਜ਼ਿਆਦਾ ਹੈ, ਤੇ ਜਿਹੜਾ ਅਹਿਲ ਹੈ ਇੱਕ ਥਾਂ ਤੇ ਟਿਕਿਆ ਹੋਇਆ, ਕੋਈ ਉਹਨੂੰ ਹਿਲਾ ਨਹੀਂ ਸਕਦਾ। ਪਾਵਕ ਪਵਨ ਜਲ ਵਿਆਪ ਨਾ ਸਕਤ ਹੈ, ਪਾਵਕ ਕਹਿੰਦੇ ਨੇ ਅੱਗ ਨੂੰ, ਪਵਨ ਹਵਾ, ਜਲ ਪਾਣੀ, ਆਮ ਤੌਰ ਤੇ ਤਿੰਨ ਚੀਜ਼ਾਂ ਹੀ ਨੁਕਸਾਨ ਕਰਨ ਵਾਲੀਆਂ ਨੇ ਨਾ, ਜੇ ਨੁਕਸਾਨ ਦੇ ਪੱਖ ਤੋਂ ਵੇਖਿਆ ਜਾਏ, ਹੈ ਇਹਨਾਂ ਦੇ ਫਾਇਦੇ ਵੀ। ਪਾਣੀ ਦੇ ਬੜੇ ਫਾਇਦੇ ਨੇ, ਪਾਣੀ ਤੋਂ ਬਗੈਰ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ, ਪਾਣੀ ਪੀਣ ਤੋਂ ਬਗੈਰ। ਪਹਿਲਾ ਪਾਣੀ ਜੀਓ ਹੈ, ਜਿੱਤ ਹਰਿਆ ਸਭ ਕੋਏ, ਪਰ ਪਾਣੀ ਦੇ ਹੜ ਆ ਜਾਏ ਤੇ ਨੁਕਸਾਨ ਵੀ ਨੇ। ਅੱਗ ਜ਼ਰੂਰੀ ਹੈ ਭੋਜਨ ਪਦਾਰਥ ਪਕਾਉਣ ਲਈ, ਸਰਦੀ ਤੋਂ ਬਚਣ ਲਈ, ਪਰ ਜੇ ਅੱਗ ਬੇਕਾਬੂ ਹੋ ਜਾਏ ਤੇ ਸਾੜ ਕੇ ਸਵਾਹ ਕਰ ਦਿੰਦੀ ਹੈ ਜੋ ਕੁਝ ਵੀ ਅੱਗੇ ਆਏ। ਤੁਸੀਂ ਵੇਖਦੇ ਹੋ ਇਹਨਾਂ ਮੁਲਕਾਂ ਵਿੱਚ ਗਰਮੀ ਦੀ ਰੁੱਤ ਵਿੱਚ ਕਿਸੇ ਨਾ ਕਿਸੇ ਜੰਗਲ ਨੂੰ ਅੱਗ ਲੱਗੀ ਰਹਿੰਦੀ ਹੈ, ਰੋਕਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ, ਕਿੰਨਾ ਸਮਾਂ ਲੱਗ ਜਾਂਦਾ ਹੈ। ਪਿੱਛੇ ਤੁਸੀਂ ਵੇਖਿਆ ਕਿੰਨਾ ਨੁਕਸਾਨ ਅੱਗ ਨਾਲ ਹੋਇਆ, ਭਾਵੇਂ ਅਮੈਰੀਕਾ ਭਾਵੇਂ ਕੈਨੇਡਾ। ਤੇ ਫਿਰ ਤੀਜੀ ਚੀਜ਼ ਹੈ ਹਵਾ, ਜਦੋਂ ਹਵਾ ਵੀ ਬੇਕਾਬੂ ਹੋ ਜਾਏ, ਜਦੋਂ ਹਵਾ ਵੀ ਤੂਫਾਨ ਬਣ ਕੇ ਆਉਂਦੀ ਹੈ ਤੇ ਦਰਖਤ ਜੜ੍ਹਾਂ ਤੋਂ ਪੁੱਟੇ ਜਾਂਦੇ ਨੇ, ਇਹਨਾਂ ਦਾ ਨੁਕਸਾਨ ਹੈ ਨਾ। ਪਰ ਭਾਈ ਸਾਹਿਬ ਕਹਿੰਦੇ ਨੇ ਤਿੰਨੇ ਚੀਜ਼ਾਂ ਸੁਮੇਰ ਪਰਬਤ ਨੂੰ ਕੋਈ ਕਿਸੇ ਕਿਸਮ ਦਾ ਨੁਕਸਾਨ ਨਹੀਂ ਪਹੁੰਚਾ ਸਕਦੀਆਂ, ਨਾ ਹਵਾ ਇਹਨੂੰ ਉਡਾ ਸਕਦੀ ਹੈ, ਨਾ ਜਲ ਇਸ ਪਹਾੜ ਨੂੰ ਡੋਬ ਸਕਦਾ ਕਿਉਂਕਿ ਉਚਾਈ ਇੰਨੀ ਜ਼ਿਆਦਾ, ਤੇ ਨਾ ਹੀ ਅੱਗੇ ਨੂੰ ਸਾੜ ਸਕਦੀ ਹੈ। ਤੇ ਅੱਗੇ ਹੁਣ ਦੂਸਰੀ ਪੰਕਤੀ ਵਿੱਚ ਫਰਮਾ ਰਹੇ ਨੇ, ਪਾਵਕ ਪ੍ਰਗਾਸ ਤਾਸ ਬਾਣੀ ਚੌਗਨੀ ਚੜ੍ਹਤ। ਭਾਈ ਸਾਹਿਬ ਕਹਿੰਦੇ ਨੇ ਹੁਣ ਇਹਨਾਂ ਤਿੰਨਾਂ ਚੋਂ ਪਹਿਲਾਂ ਅੱਗ ਦੀ ਗੱਲ ਕਰ ਲਈਏ। ਜਦੋਂ ਅੱਗ ਦਾ ਚਾਨਣ ਹੁੰਦਾ, ਅੱਗ ਦੀਆਂ ਲਾਟਾਂ ਨਿਕਲਦੀਆਂ ਨੇ, ਇੱਕ ਚਾਨਣ ਵੀ ਹੁੰਦਾ ਨਾ, ਰਾਤ ਦੇ ਹਨੇਰੇ ਵਿੱਚ ਕਿਤੇ ਅੱਗ ਲੱਗੀ ਹੋਵੇ ਤੇ ਅੱਗ ਦੀ ਰੋਸ਼ਨੀ ਵਿੱਚ ਆਲਾ ਦੁਆਲਾ ਵੀ ਸਾਫ਼ ਦਿਸਣ ਲੱਗ ਜਾਂਦਾ। ਭਾਈ ਸਾਹਿਬ ਕਹਿੰਦੇ ਨੇ ਜਦੋਂ ਅੱਗ ਚਾਨਣ ਕਰਦੀ ਹੈ, ਅੱਗ ਦੇ ਪ੍ਰਕਾਸ਼ ਵਿੱਚ ਇਸ ਸੁਮੇਰ ਪਰਬਤ ਦੀ, ਤਾਸ ਦਾ ਮਤਲਬ ਸੁਮੇਰ ਪਰਬਤ ਵੱਲ ਇਸ਼ਾਰਾ ਹੈ, ਬਾਣੀ ਚੌਗਨੀ ਚੜ੍ਹਤ, ਬਾਣੀ ਦਾ ਅਰਥ ਹੈ ਰੰਗ, ਇਹਦਾ ਜਿਹੜਾ ਰੰਗ ਹੈ ਪਹਾੜ ਦਾ ਹੋਰ ਵੀ ਚੌਗਣਾ ਚੜ੍ਹਤ ਵਾਲਾ ਹੋ ਜਾਂਦਾ, ਹੋਰ ਵੀ ਪਹਾੜ ਸੋਹਣਾ ਲੱਗਦਾ। ਅੱਗ ਨੇ ਇਹਦਾ ਨੁਕਸਾਨ ਤਾਂ ਕੀ ਕਰਨਾ ਹੈ, ਅੱਗ ਦੀ ਰੋਸ਼ਨੀ ਵਿੱਚ ਇਹ ਹੋਰ ਵੀ ਜ਼ਿਆਦਾ ਚੌਗਣਾ ਸੋਹਣਾ ਲੱਗਦਾ। ਫਿਰ ਅੱਗੇ ਫਰਮਾਉਂਦੇ ਨੇ ਪੌਣ, ਹਵਾ ਦੀ ਗੱਲ ਕਰਦੇ ਨੇ, ਪੌਣ ਗੌਣ ਧੂਰ ਦੂਰ ਹੋਏ ਚਮਕਤ ਹੈ, ਤੇ ਜਦੋਂ ਹਵਾ ਦਾ ਜ਼ੋਰਦਾਰ ਬੁੱਲਾ ਆਉਂਦਾ, ਹਵਾ ਵਗਦੀ ਹੈ ਜ਼ੋਰਦਾਰ ਹਨੇਰੀ ਵਾਲੀ, ਇਹਨੂੰ ਤਾਂ ਕੀ ਉਡਾ ਸਕਣਾ, ਸਗੋਂ ਇਹਦਾ ਇੱਕ ਫਾਇਦਾ ਹੁੰਦਾ, ਜਿਹੜੀ ਧੂੜ ਮਿੱਟੀ ਇਹ ਸੁਮੇਰ ਪਰਬਤ ਉੱਪਰ ਪੱਥਰਾਂ ਉੱਪਰ ਜੰਮੀ ਹੋਈ ਹੈ, ਉਹ ਧੂੜ ਹਵਾ ਵਗਣ ਨਾਲ ਦੂਰ ਹੋ ਜਾਂਦੀ ਹੈ ਤੇ ਇਹ ਹੋਰ ਵੀ ਚਮਕਣ ਲੱਗ ਜਾਂਦਾ। ਫਿਰ ਅੱਗੇ ਪਾਣੀ ਦੀ ਗੱਲ ਕਰਦੇ ਨੇ, ਸੰਗਮ ਸਲਿਲ
ਮਲ ਧੋਏ ਨਿਰਮਲ ਕਰੇ। ਹੁਣ ਤੀਜਾ ਪਾਣੀ, ਸਲਲ ਕਹਿੰਦੇ ਨੇ ਪਾਣੀ ਨੂੰ, ਸੰਗਮ ਭਾਵ ਪਾਣੀ ਦਾ ਮਿਲਾਪ। ਜਦੋਂ ਫਿਰ ਪਾਣੀ ਇਹਦੇ ਨਾਲ ਮਿਲਦਾ, ਆਮ ਤੌਰ 'ਤੇ ਏਡੀ ਉਚਾਈ 'ਤੇ ਹੋਰ ਪਾਣੀ ਨਹੀਂ ਜਾ ਸਕਦਾ, ਜਦੋਂ ਬਾਰਿਸ਼ ਪੈਂਦੀ ਹੈ, ਬਾਰਿਸ਼ ਦਾ ਪਾਣੀ, ਜਦੋਂ ਪਾਣੀ ਬਾਰਿਸ਼ ਦੇ ਰੂਪ ਵਿੱਚ ਵਰਦਾ ਹੈ ਅਤੇ ਇਹਦੀ ਮੈਲ ਜਿਹੜੀ ਹੈ ਉਹ ਚੰਗੀ ਤਰ੍ਹਾਂ ਧੋਤੀ ਜਾਂਦੀ ਹੈ, ਪਹਾੜ ਸਾਫ਼ ਹੋ ਜਾਂਦਾ, ਨਿਰਮਲ ਪਵਿੱਤਰ ਹੋ ਜਾਂਦਾ, ਮਲ ਤੋਂ ਮੈਲ ਤੋਂ ਰਹਿਤ ਹੋ ਜਾਂਦਾ। ਹਰੇ ਦੁੱਖ ਦੇਖ ਸੁਣ ਸੁਜਸ ਬਕਤ ਹੈ। ਅਤੇ ਹੁਣ ਭਾਈ ਸਾਹਿਬ ਫਰਮਾਉਂਦੇ ਨੇ ਇਸ ਪਹਾੜ ਬਾਰੇ, ਇਹਦਾ ਇੱਕ ਜਿਹੜਾ ਹੋਰ ਸੰਸਾਰ ਦੇ ਲੋਕਾਂ ਨੂੰ ਫਾਇਦਾ ਹੈ ਉਹ ਇਹ ਹੈ, ਹਰੇ ਦੁੱਖ, ਇਹ ਦੁੱਖਾਂ ਨੂੰ ਦੂਰ ਕਰਨ ਵਾਲਾ ਪਹਾੜ ਹੈ। ਮਨ ਵਿੱਚ ਸਵਾਲ ਪੈਦਾ ਹੋਵੇਗਾ ਕਿ ਪਹਾੜ ਦੁੱਖਾਂ ਨੂੰ ਦੂਰ ਕਿਵੇਂ ਕਰਦਾ। ਆਮ ਤੌਰ 'ਤੇ ਪਹਾੜਾਂ ਵਿੱਚੋਂ ਕੁਝ ਇਸ ਤਰ੍ਹਾਂ ਦੀਆਂ ਜੜੀਆਂ ਬੂਟੀਆਂ ਪ੍ਰਾਪਤ ਹੋ ਜਾਂਦੀਆਂ ਨੇ ਜਿਹੜੀਆਂ ਮਨੁੱਖੀ ਸਰੀਰ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਲਈ ਲਾਭਕਾਰੀ ਨੇ। ਬਹੁਤ ਸਾਰੇ ਰੋਗ ਇਹਨਾਂ ਪਹਾੜ, ਇਸ ਪਹਾੜ ਤੋਂ ਪ੍ਰਾਪਤ ਹੋਈਆਂ ਜੜੀਆਂ ਬੂਟੀਆਂ ਨਾਲ ਦੂਰ ਹੁੰਦੇ ਨੇ। ਦੁੱਖ, ਹਰੇ ਦੁੱਖ ਦੇਖ ਸੁਣ ਸੁਜਸ ਬਕਤ ਹੈ, ਅਤੇ ਇਹ ਦੁੱਖ ਦੂਰ ਹੁੰਦਾ ਵੇਖ ਕੇ ਜਾਂ ਕਿਸੇ ਪਾਸੋਂ ਇਹ ਸੁਣ ਕੇ ਕਿ ਸੁਮੇਰ ਪਰਬਤ ਤੋਂ ਫਲਾਨੀ ਬੂਟੀ ਮਿਲੀ ਅਤੇ ਉਸ ਬੂਟੀ ਦੀ ਬਦੌਲਤ ਕਿਸੇ ਫਲਾਨੇ ਮਨੁੱਖ ਦੀ ਬੜੀ ਭਿਆਨਕ ਬਿਮਾਰੀ ਦੂਰ ਹੋ ਗਈ। ਲੋਕ ਇਸ ਪਹਾੜ ਦੀ ਵਡਿਆਈ ਆਪਣੀ ਜ਼ੁਬਾਨ ਤੋਂ ਕਰਦੇ ਨੇ। ਹੁਣ ਸਤਸੰਗ ਤਿੰਨ ਪੰਕਤੀਆਂ ਵਿੱਚ ਸੁਮੇਰ ਪਰਬਤ ਦੀ ਗੱਲ ਕੀਤੀ ਹੈ ਅਤੇ ਚੌਥੀ ਪੰਕਤੀ ਵਿੱਚ ਭਾਈ ਸਾਹਿਬ ਹੁਣ ਨਿਰਣਾ ਕਰਨ ਲੱਗੇ ਨੇ ਤੈਸੇ

0: ਭਾਈ ਸਾਹਿਬ ਫਰਮਾਉਂਦੇ ਨੇ ਜਿਵੇਂ ਸੁਮੇਰ ਪਰਬਤ ਹੈ ਨਾ, ਇਸੇ ਤਰ੍ਹਾਂ ਹੀ ਗੁਰੂ ਕਾ ਸਿੱਖ ਹੈ। ਤੇ ਨਾਲ ਹੀ ਇੱਕ ਸ਼ਬਦ ਵਰਤਿਆ ਜੋਗੀ, ਤ੍ਰਿਗੁਣ ਅਤੀਤ ਚੀਤ। ਇਸੇ ਤਰ੍ਹਾਂ ਸੁਮੇਰ ਪਰਬਤ ਵਾਂਗ ਗੁਰੂ ਕਾ ਸਿੱਖ ਹੈ, ਤੇ ਉਹ ਗੁਰੂ ਕਾ ਸਿੱਖ ਜਿਹੜਾ ਇੱਕ ਜੋਗੀ ਹੈ, ਪਰਮਾਤਮਾ ਨਾਲ ਜੁੜਿਆ ਹੋਇਆ। ਜੋਗ ਦਾ ਮਤਲਬ ਹੈ ਜੁੜਨਾ, ਤੇ ਜੋਗੀ ਜੁੜੇ ਹੋਏ ਨੂੰ ਕਹਿੰਦੇ ਨੇ। ਤ੍ਰਿਗੁਣ ਅਤੀਤ ਚੀਤ, ਤੇ ਇਸ ਤਰ੍ਹਾਂ ਦਾ ਜੋਗੀ ਹੈ ਗੁਰੂ ਕਾ ਸਿੱਖ ਜਿਹੜਾ ਮਾਇਆ ਦੇ ਤਿੰਨਾਂ ਗੁਣਾਂ ਤੋਂ, ਮਾਇਆ ਦਾ ਤਿੰਨ ਤਰ੍ਹਾਂ ਦਾ ਸੁਭਾਅ ਮੰਨਿਆ ਗਿਆ ਹੈ ਨਾ, ਰਜ ਗੁਣ, ਤਮ ਗੁਣ, ਸਤਗੁਣ ਕਹੀਏ, ਇਹ ਤੇਰੀ ਸਭ ਮਾਇਆ। ਸਤਿਗੁਰੂ ਫਰਮਾਉਂਦੇ ਨੇ ਇਹ ਪ੍ਰਭੂ ਤੇਰੀ ਇਹ ਮਾਇਆ ਹੈ ਜਿਹੜੀ ਤਿੰਨ ਰੂਪਾਂ ਵਿੱਚ ਵਿਆਪਦੀ ਹੈ, ਤਿੰਨ ਤਰ੍ਹਾਂ ਦਾ ਇਹਦਾ ਸੁਭਾਅ ਹੈ, ਰਜੋ ਗੁਣ, ਤਮੋ ਗੁਣ ਤੇ ਸਤੋ ਗੁਣ। ਹੁਣ ਇਸ ਮਾਇਆ ਨੂੰ ਜੇ ਰਜਗੁਣ, ਤਮ ਗੁਣ, ਸਤਗੁਣ ਨੂੰ ਸੌਖਿਆਂ ਸਮਝਣਾ ਹੋਵੇ, ਰਜਗੁਣ ਆਮ ਤੌਰ ਤੇ ਜਿਹੜੇ ਰਾਜੇ ਮਹਾਰਾਜੇ ਨੇ ਉਹਨਾਂ ਦਾ ਸੁਭਾਅ ਜਿਹੜਾ ਉਹ ਰਜੋਗੁਣੀ ਹੁੰਦਾ। ਰਾਜਿਆਂ ਮਹਾਰਾਜਿਆਂ ਵਿੱਚ ਆਪਾਂ ਵੇਖਦੇ ਹਾਂ ਰਾਜ ਭਾਗ ਦਾ ਹੰਕਾਰ ਵੀ ਹੁੰਦਾ, ਉਹਨਾਂ ਦੇ ਅੰਦਰ ਵਧੇਰੇ ਸਮਾਂ ਰਾਜ ਕਰਨ ਦੀ ਤ੍ਰਿਸ਼ਨਾ ਵੀ ਹੁੰਦੀ ਹੈ, ਉਹਨਾਂ ਦੇ ਅੰਦਰ ਕ੍ਰੋਧ ਵੀ ਹੁੰਦਾ। ਤੇ ਸਾਧ ਸੰਗਤ, ਫਿਰ ਦੂਸਰਾ ਹੈ ਤਮ ਗੁਣ, ਤਾਮਸੀ ਸੁਭਾਅ। ਤਾਮਸੀ ਸੁਭਾਅ ਇਹ ਵੀ ਮਾਇਆ ਦਾ ਇੱਕ ਐਸਾ ਰੂਪ ਹੈ ਜਿਹੜਾ ਪਰਮਾਰਥ ਵਿੱਚ ਅੜਿੱਕਾ ਹੈ। ਤਮ ਗੁਣ ਤੋਂ ਭਾਵ ਤਮ ਕਹਿੰਦੇ ਨੇ ਸਾਹ ਘੁੱਟਣ ਨੂੰ ਵੀ, ਜਦੋਂ ਬੰਦੇ ਦਾ ਸਾਹ ਰੁਕ ਜਾਏ। ਜੇ ਬੰਦੇ ਉੱਪਰ ਤਮੋ ਗੁਣੀ ਮਾਇਆ ਹਾਵੀ ਹੋ ਜਾਏ ਤੇ ਬੰਦਾ ਪਰਮਾਰਥ ਵਾਲੇ ਪਾਸਿਓਂ ਦਾ ਸਾਹ ਘੁੱਟਿਆ ਜਾਂਦਾ, ਪਰਮਾਰਥਕ ਤੌਰ ਤੇ, ਰੂਹਾਨੀ ਤੌਰ ਤੇ ਤਰੱਕੀ ਨਹੀਂ ਕਰ ਸਕਦਾ। ਤਾਮਸੀ ਸੁਭਾਅ, ਕ੍ਰੋਧ, ਲਾਲਚ, ਲੋਭ, ਠੱਗੀ, ਧੋਖਾ, ਸਾਰੇ ਭੈੜੇ ਜਿਹੜੇ ਔਗਣ ਨੇ ਆ ਜਾਂਦੇ ਨੇ। ਤੇ ਤੀਜਾ ਜਿਹੜਾ ਹੈ ਸਤਗੁਣ। ਸਤਗੁਣ ਮਾਇਆ ਦਾ ਗੁਣ ਹੈ, ਪਰ ਇਹਦੇ ਵਿੱਚ ਬੰਦੇ ਦੇ ਸੁਭਾਅ ਵਿੱਚ ਚੰਗੇ ਗੁਣ ਹੁੰਦੇ ਨੇ। ਜਿਹੜੇ ਬੰਦੇ ਸਤੋ ਗੁਣੀ ਨੇ ਉਹਨਾਂ ਦੇ ਅੰਦਰ ਦਇਆ ਵੀ ਹੁੰਦੀ ਹੈ, ਧੀਰਜ ਹੁੰਦਾ ਹੈ, ਧਰਮ ਹੁੰਦਾ ਹੈ, ਸ਼ਾਂਤੀ ਹੁੰਦੀ ਹੈ, ਪਰਉਪਕਾਰ ਦੀ ਬਿਰਤੀ ਰੱਖਦੇ ਨੇ, ਸੇਵਾ ਭਾਵਨਾ ਵਾਲੇ ਹੁੰਦੇ ਨੇ, ਪਰ ਹੈ ਇਹ ਮਾਇਆ ਦਾ ਹਿੱਸਾ। ਇਹ ਤਿੰਨ ਤਰ੍ਹਾਂ ਦੀ ਜੋ ਮਾਇਆ ਮੰਨੀ ਗਈ ਹੈ, ਭਾਈ ਸਾਹਿਬ ਫਰਮਾਉਂਦੇ ਨੇ ਗੁਰੂ ਕੇ ਸਿੱਖ ਉੱਪਰ ਇਸ ਮਾਇਆ ਦਾ ਕੋਈ ਪ੍ਰਭਾਵ ਨਹੀਂ ਹੁੰਦਾ। ਇਹ ਤਿੰਨ ਤਰ੍ਹਾਂ ਦੀ ਮਾਇਆ ਤੋਂ ਗੁਰੂ ਕਾ ਸਿੱਖ ਨਿਰਲੇਪ ਰਹਿੰਦਾ। ਹੁਣ ਸਾਧ ਸੰਗਤ, ਸਿੱਖ ਕਿਸ ਨੂੰ ਕਹਿੰਦੇ ਨੇ? ਸਾਡੇ ਲਈ ਆਪਣੇ ਅੰਦਰ ਝਾਤੀ ਮਾਰਨ ਲਈ ਗੁਰੂ ਕਾ ਉਪਦੇਸ਼ ਇੱਕ ਕਸਵੱਟੀ ਹੈ। ਇਸ ਕਸਵੱਟੀ ਉੱਪਰ ਅਸੀਂ ਆਪਣਾ ਜੀਵਨ ਲਾ ਕੇ ਵੇਖਣਾ ਕਿ ਅਸੀਂ ਕਿੱਥੇ ਖਲੋਤੇ ਹਾਂ। ਜਿਹੜੇ ਗੁਣ ਸਤਿਗੁਰੂ ਬਾਣੀ ਵਿੱਚ ਕਹਿ ਰਹੇ ਨੇ ਕਿ ਸਾਡੇ ਅੰਦਰ ਇਹ ਹੈ ਨਾ। ਹੁਣ ਗੁਰਸਿੱਖ ਜੋਗੀ, ਜੋਗੀ ਦੇ ਨਾਲ ਜੇ ਸਿੱਖ ਦੀ ਤੁਲਨਾ ਕਰਨੀ ਹੋਵੇ, ਜੋਗੀ ਜਿਹੜਾ ਹੈ, ਜੋਗੀ ਸ਼ਿਵਜੀ ਦੀ ਉਪਾਸ਼ਨਾ ਕਰਦੇ ਨੇ, ਇਹ ਸ਼ਿਵਜੀ ਨੂੰ ਆਪਣਾ ਇਸ਼ਟ ਮੰਨਦੇ ਨੇ। ਤੇ ਜੋਗ ਦਾ ਜਿਹੜਾ ਜੋਗ ਦੀ ਮੰਜ਼ਿਲ ਹੈ ਉਹ ਗੁਰਮਤ ਨਾਲੋਂ ਵੱਖਰੀ ਹੈ। ਸਾਡੀ ਸਿੱਖ ਦੀ ਮੰਜ਼ਿਲ ਕੀ ਹੈ? ਸਿੱਖ ਨੇ ਸਾਧਨਾ ਕਰਦਿਆਂ ਕਰਦਿਆਂ, ਪ੍ਰਭੂ ਦੀ ਬੰਦਗੀ ਕਰਦਿਆਂ ਕਰਦਿਆਂ ਉਹਦੇ ਵਿੱਚ ਅਭੇਦ ਹੋਣਾ। ਜੇ ਸਿੱਖ ਬੰਦਗੀ ਕਰਦਾ ਕਰਦਾ ਉਸ ਪ੍ਰਭੂ ਦਾ ਰੂਪ ਹੋ ਗਿਆ ਤੇ ਉਸਨੂੰ ਮੰਜ਼ਿਲ ਪ੍ਰਾਪਤ ਹੋ ਗਈ, ਰੱਬ ਦੀ ਪ੍ਰਾਪਤੀ ਹੋ ਜਾਣੀ, ਇਹ ਸਾਡੀ ਮੰਜ਼ਿਲ ਹੈ, ਉਹਦਾ ਰੂਪ ਹੋ ਜਾਣਾ। ਪਰ ਜੋਗੀਆਂ ਦੀ ਰੱਬ ਮੰਜ਼ਿਲ ਨਹੀਂ, ਜੋਗੀ ਰੱਬ ਦੇ ਪੁਜਾਰੀ ਨਹੀਂ। ਜੋਗੀਆਂ ਦੀ ਮੰਜ਼ਿਲ ਹੈ ਕਿ ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰ ਲੈਣਾ, ਮਨ ਨੂੰ ਇਕਾਗਰ ਕਰ ਲੈਣਾ। ਜੋਗੀ ਸਾਧਨਾ ਕਰਦੇ ਨੇ, ਕੰਮ ਸੌਖਾ ਨਹੀਂ। ਸਾਧ ਸੰਗਤ ਜੀ, ਜੇ ਅਸੀਂ ਇਹ ਆਖੀਏ, ਆਪਣੇ ਆਪ ਨੂੰ ਆਖੀਏ ਕਿ ਅਸੀਂ ਸਿੱਖ ਹਾਂ ਤੇ ਜੋਗੀ ਲੋਕ ਜਿਹੜੇ ਨੇ ਉਹਨਾਂ ਨੂੰ ਕੋਈ ਪ੍ਰਾਪਤੀ ਨਹੀਂ, ਪਰ ਆਪਾਂ ਸਾਧਨਾ ਵੇਖੀਏ, ਜੋਗੀ ਲੋਕ ਮਨ ਨੂੰ ਇਕਾਗਰ ਕਰ ਲੈਂਦੇ ਨੇ, ਉਹਨਾਂ ਨੂੰ ਸਿੱਧੀਆਂ ਹਾਸਲ ਹੋ ਜਾਂਦੀਆਂ ਨੇ। ਬੇਸ਼ੱਕ ਸਿੱਖ ਦੀ ਮੰਜ਼ਿਲ ਰਿਧੀਆਂ ਸਿੱਧੀਆਂ ਨਹੀਂ, ਸਿੱਖ ਦੀ ਮੰਜ਼ਿਲ ਕੇਵਲ ਤੇ ਕੇਵਲ ਪ੍ਰਭੂ ਦਾ ਮਿਲਾਪ ਹੈ। ਪਰ ਜਿਹੜਾ ਜੋਗੀ ਨੇ ਸਾਧਨਾ ਬੜੀ ਕਰਦੇ ਨੇ, ਪਰ ਜੋਗੀਆਂ ਦੇ ਕੋਲ ਜਿਹੜੀਆਂ ਚੀਜ਼ਾਂ ਨੇ, ਸਭ ਤੋਂ ਵੱਡਾ ਹੈ ਜੋਗੀਆਂ ਕੋਲ ਭੇਖ, ਉਹਨਾਂ ਦੇ ਖਾਸ ਲਿਬਾਸ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਬਾਣੀ ਅੰਦਰ ਜੋਗੀਆਂ ਨੂੰ ਮੁਖਾਤਬ ਹੋ ਕੇ ਕੁਝ ਸ਼ਬਦ ਉਚਾਰੇ ਨੇ। ਜੋਗੀਆਂ ਦੇ ਨਾਲ ਮਹਾਰਾਜ ਦਾ ਜਦੋਂ ਵੀ ਕਿਸੇ ਵੀ ਜਾਮੇ ਵਿੱਚ ਵਾਰਤਾਲਾਪ ਹੋਇਆ, ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਦਾ ਮਿਲਾਪ ਹੋਇਆ, ਜਪਜੀ ਸਾਹਿਬ ਜੀ ਦੀ ਅਸੀਂ ਬਾਣੀ ਪੜ੍ਹਦੇ ਹਾਂ ਤੇ ਜਪਜੀ ਸਾਹਿਬ ਜੀ ਦੀ ਪੌੜੀ ਆਪ ਜੀ ਨੂੰ ਯਾਦ ਹੈ। ਸਤਿਗੁਰੂ ਪਾਤਸ਼ਾਹ ਜੋਗੀਆਂ ਦੇ ਚਿੰਨ੍ਹਾਂ ਦੀ ਗੱਲ ਕਰਦੇ ਨੇ, ਜੋਗੀਆਂ ਕੋਲ ਜਿਹੜੇ ਬਾਹਰੀ ਚਿੰਨ੍ਹ ਨੇ ਉਹਨਾਂ ਵਿੱਚ ਕੀ ਹੈ। ਸਤਿਗੁਰੂ ਪਾਤਸ਼ਾਹ ਇਸ ਪੌੜੀ ਵਿੱਚ ਫਰਮਾਉਂਦੇ ਨੇ, ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਹੁਣ ਗੁਰੂ ਕੇ ਸਿੱਖ ਕਿਸ ਤਰ੍ਹਾਂ ਦੇ ਜੋਗੀ ਨੇ, ਪਹਿਲਾਂ ਜੋਗੀਆਂ ਦਾ ਜੀਵਨ, ਜੋਗੀਆਂ ਕੋਲ ਚਿੰਨ੍ਹ ਨੇ। ਗੁਰੂ ਨਾਨਕ ਸਾਹਿਬ ਮੁਖਾਤਬ ਹੋ ਕੇ ਕਹਿੰਦੇ ਨੇ, ਭਾਈ ਸੱਜਣੋ ਤੁਹਾਡੇ ਕੋਲ ਚਿੰਨ੍ਹ ਨੇ, ਠੀਕ ਹੈ ਤੁਹਾਡੇ ਪੰਥ ਦਾ ਇਹ ਪਹਿਰਾਵਾ ਹੈ, ਤੁਸੀਂ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਹੋ, ਤੁਸੀਂ ਹੱਥ ਵਿੱਚ ਡੰਡਾ ਰੱਖਦੇ ਹੋ, ਤੁਹਾਡੇ ਕੋਲ ਚਿੱਪੀ ਹੈ, ਤੁਹਾਡੇ ਕੋਲ ਝੋਲੀ ਹੈ, ਤੁਹਾਡੇ ਖਿੰਥਾ ਗੋਦੜੀ ਪਹਿਨੀ ਹੋਈ ਹੈ। ਪਰ ਹਜ਼ੂਰ ਨੇ ਆਖਿਆ ਇਹ ਬਾਹਰੀ ਲਿਬਾਸ ਨਾਲ ਨਹੀਂ ਸਰਨਾ, ਜੇ ਇਕੱਲਾ ਬਾਹਰੀ ਤੌਰ ਤੇ ਬੰਦੇ ਨੇ ਧਰਮ ਦੇ ਚਿੰਨ੍ਹ ਧਾਰਨ ਕੀਤੇ ਨੇ ਗੱਲ ਨਹੀਂ ਬਣੇਗੀ, ਤੇ ਇਹ ਗੱਲ ਬਾਕੀਆਂ ਤੇ ਨਹੀਂ ਸਾਡੇ ਤੇ ਵੀ ਲਾਗੂ ਹੁੰਦੀ ਹੈ। ਸਤਸੰਗਤ ਜੀ, ਜੇ ਸਿੱਖ ਨੇ ਪੰਜ ਕਕਾਰ ਤਾਂ ਧਾਰਨ ਕਰ ਲਏ, ਪਰ ਜਿਹੜਾ ਪੰਜਾਂ ਕਕਾਰਾਂ ਦੀ ਰਹਿਤ ਹੈ ਉਹ ਨਹੀਂ, ਫਿਰ ਗੁਰੂ ਦੀ ਨਜ਼ਰ ਵਿੱਚ ਓਨੀ ਦੇਰ ਪ੍ਰਵਾਨ ਨਹੀਂ ਜਿੰਨੀ ਦੇਰ ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨ ਹੀ ਨਹੀਂ ਹੋਇਆ। ਪੰਜ ਕਕਾਰ ਸਾਨੂੰ ਕੁਝ ਕਹਿ ਰਹੇ ਨੇ, ਸਿੱਖ ਦੇ ਕਿਰਪਾਨ ਤਾਂ ਪਾਈ ਹੈ ਪਰ ਅੱਖਾਂ ਦੇ ਸਾਹਮਣੇ ਕਿਸੇ ਤੇ ਜ਼ੁਲਮ ਹੋ ਰਿਹਾ, ਕਿਸੇ ਮਜ਼ਲੂਮ ਤੇ, ਤੇ ਸਿੱਖ ਦੀ ਕਿਰਪਾਨ ਬਾਹਰ ਹੀ ਨਹੀਂ ਨਿਕਲਦੀ, ਫਿਰ ਗੁਰੂ ਨੂੰ ਮਨਜ਼ੂਰ ਨਹੀਂ। ਗੁਰੂ ਨੇ ਇਹ ਕਿਰਪਾਨ ਕੇਵਲ ਚਿੰਨ੍ਹ ਦੇ ਤੌਰ ਤੇ ਨਹੀਂ ਦਿੱਤੀ, ਸਿੱਖ ਨੂੰ ਹਥਿਆਰ ਦੇ ਤੌਰ ਤੇ ਦਿੱਤੀ। ਖੈਰ ਅੱਜ ਦਾ ਜ਼ਮਾਨਾ ਕੁਝ ਹੋਰ ਹੈ, ਕਾਨੂੰਨ ਦਾ ਪਾਬੰਦ ਹੋ ਕੇ ਬੰਦੇ ਨੂੰ ਕਈ ਵਾਰ ਬੇਵੱਸ ਹੋਣਾ ਪੈਂਦਾ, ਪਰ ਜਿੱਥੇ ਕਿਤੇ ਲੋੜ ਪਵੇ ਸਿੱਖ ਦਾ ਫਰਜ਼ ਹੈ ਮਜ਼ਲੂਮ ਦੀ ਰੱਖਿਆ ਕਰੇ। ਇਹ ਜਿਹੜੀ ਕਿਰਪਾਨ ਹੈ ਇਹ ਮਜ਼ਲੂਮ ਦੀ ਰੱਖਿਆ ਤੇ ਜਰਵਾਣੇ ਦੀ ਭੱਖਿਆ ਲਈ ਹੈ। ਇਹਨਾਂ ਕਕਾਰਾਂ ਦਾ ਇੱਕ ਸੰਦੇਸ਼ ਹੈ, ਕੇਵਲ ਕਕਾਰ ਹੀ ਧਾਰਨ ਨਹੀਂ ਕਰਨੇ, ਕਸ਼ਹਿਰਾ ਤਾਂ ਪਾਇਆ ਪਰ ਆਚਰਣ ਉੱਚਾ ਨਹੀਂ, ਫਿਰ ਉਹ ਕਸ਼ਹਿਰਾ ਪਵਾਇਆ ਪ੍ਰਵਾਨ ਨਹੀਂ। ਗੁਰੂ ਨੇ ਤੈਨੂੰ ਜੇ ਪੰਜ ਕਕਾਰ ਦਿੱਤੇ ਨੇ ਤੇ ਇਹਨਾਂ ਪੰਜਾਂ ਕਕਾਰਾਂ ਦੇ ਪਿੱਛੇ ਇਹਨਾਂ ਦੀ ਰਹਿਤ ਹੈ, ਉਹ ਵੀ ਧਾਰਨ ਕਰਨੀ ਪਵੇਗੀ। ਜੋਗੀ ਨੂੰ ਮਹਾਰਾਜ ਦਾ ਕਹਿਣ ਦਾ ਭਾਵ ਕਿ ਇਕੱਲਾ ਅਸੀਂ ਜੋਗੀਆਂ ਨੂੰ ਕਹੀਏ ਜਾਂ ਕਿਸੇ ਅਨਮਤ ਦੇ ਲੋਕਾਂ ਨੂੰ ਕਹੀਏ, ਆਪਣੇ ਵੱਲ ਅਸੀਂ ਖਿਆਲ ਹੀ ਨਾ ਕਰੀਏ ਤੇ ਫਿਰ ਗੱਲ ਨਹੀਂ ਬਣੇਗੀ। ਸਾਰਿਆਂ ਲਈ ਮਹਾਰਾਜ ਦਾ ਉਪਦੇਸ਼ ਹੈ, ਆਪਣੇ ਸਿੱਖਾਂ ਲਈ ਵੀ। ਸਤਿਗੁਰੂ ਸੱਚੇ ਪਾਤਸ਼ਾਹ ਜੋਗੀ ਨੂੰ ਕਹਿੰਦੇ ਨੇ, ਸੱਜਣਾ ਕਿ ਤੂੰ ਕੰਨਾਂ ਦੇ ਵਿੱਚ ਮੁੰਦਰਾਂ ਪਾਈਆਂ ਨੇ, ਇਕੱਲੀਆਂ ਮੁੰਦਰਾਂ ਨਾਲ ਨਹੀਂ ਸਰਨਾ, ਕੰਨ ਪਾੜ ਕੇ ਕੱਚ ਦੀਆਂ ਮੁੰਦਰਾਂ ਪਾ ਲਈਆਂ, ਕੱਚ ਦੀਆਂ ਮੁੰਦਰਾਂ ਨਾਲ ਹੋ ਕੀ ਹੋ ਜਾਏਗਾ, ਲੋਕਾਂ ਨੂੰ ਪਤਾ ਲੱਗ ਜਾਏਗਾ ਕਿ ਜੋਗੀ ਹੈ, ਭਗਵਾਂ ਭੇਖ ਹੈ, ਹੱਥ ਵਿੱਚ ਚਿੱਪੀ ਡੰਡਾ, ਗੋਦੜੀ ਪਾਈ ਹੋਈ ਹੈ, ਪਿੰਡੇ ਤੇ ਸਵਾਹ ਮਲੀ ਹੈ, ਲੋਕ ਕਹਿਣਗੇ ਜੋਗੀ ਆ ਗਿਆ। ਪਰ ਤੂੰ ਕੀ ਸੱਚਮੁੱਚ ਜੋਗੀ ਹੈ, ਕੀ ਸੱਚਮੁੱਚ ਜੁੜਿਆ ਹੋਇਆ ਪਰਮੇਸ਼ਰ ਦੇ ਨਾਲ? ਗੱਲ ਇਹ ਹੈ, ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ, ਮੁੰਦਾ ਸੰਤੋਖ, ਤੇਰੇ ਕੋਲ ਇਹ ਚਿੰਨ ਹੋਣ ਦੇ ਨਾਲ ਨਾਲ ਇਹ ਗੁਣ ਵੀ ਚਾਹੀਦੇ ਨੇ। ਤੇਰੇ ਜੀਵਨ ਦੇ ਵਿੱਚ ਸੰਤੋਖ ਹੋਵੇ, ਭਾਵ ਸੰਤੋਖ ਦੀਆਂ ਮੁੰਦਰਾਂ, ਇਹਦਾ ਭਾਵ ਅਰਥ ਇਹੀ ਹੈ ਸੰਤੋਖ ਜੀਵਨ ਵਿੱਚ ਹੋਵੇ। ਸਰਮ ਪਤ ਝੋਲੀ, ਸਰਮ ਕਹਿੰਦੇ ਨੇ ਉੱਦਮ ਨੂੰ, ਤੂੰ ਉੱਦਮੀ ਹੋਵੇਂ ਆਲਸੀ ਨਾ ਹੋਵੇਂ। ਜੇ ਦੁਨਿਆਵੀ ਜੀਵਨ ਵੱਲ ਵੇਖੀਏ ਬੰਦੇ ਨੂੰ ਉੱਦਮੀ ਹੋਣਾ ਪਵੇਗਾ, ਫਿਰ ਹੀ ਉਹ ਕਮਾਈ ਕਰ ਸਕਦਾ, ਫਿਰ ਆਪਣੇ ਪਰਿਵਾਰ ਦਾ ਗੁਜ਼ਾਰਾ ਤੋਰ ਸਕਦਾ। ਤੇ ਜੋਗੀ ਲੋਕ ਤੁਸੀਂ ਜਾਣਦੇ ਹੋ ਕਿ ਆਪ ਕਿਰਤ ਨਹੀਂ ਸਨ ਕਰਦੇ, ਜੋਗੀ ਮੰਗ ਕੇ ਖਾਂਦੇ ਸਨ। ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਜਦੋਂ ਅਚਲ ਬਟਾਲੇ ਦੀ ਧਰਤੀ ਤੇ ਮਿਲਾਪ ਹੋਇਆ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਮੇਲਾ ਸੁਣ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਗੁਰੂ ਨਾਨਕ ਦੇਵ ਮਹਾਰਾਜ ਅਚਲ ਬਟਾਲੇ ਸ਼ਿਵਰਾਤਰੀ ਦੇ ਮੇਲੇ ਤੇ ਪਹੁੰਚ ਗਏ। ਸ਼ਿਵਰਾਤਰੀ ਉਸ ਪੁਰਬ ਨੂੰ ਕਹਿੰਦੇ ਨੇ ਜਿਹੜਾ ਸ਼ਿਵ ਜੀ ਦੇ ਵਿਆਹ ਵਾਲੀ ਰਾਤ ਸ਼ਿਵ ਜੀ ਦੀ ਯਾਦ ਵਿੱਚ, ਕਿਉਂਕਿ ਜੋਗੀ ਉਹਦੇ ਉਪਾਸ਼ਕ ਨੇ, ਮਨਾਇਆ ਜਾਂਦਾ। ਅਚਲ ਬਟਾਲੇ ਦੀ ਧਰਤੀ ਤੇ ਬੜਾ ਭਾਰੀ ਮੇਲਾ ਲੱਗਦਾ ਸੀ। ਸਤਿਗੁਰੂ ਨਾਨਕ ਦੇਵ ਮਹਾਰਾਜ ਚਾਰ ਉਦਾਸੀਆਂ ਕਰਨ ਤੋਂ ਬਾਅਦ ਕਰਤਾਰਪੁਰ ਪੱਕੇ ਤੌਰ ਤੇ ਬਿਰਾਜ ਗਏ। ਧਰਮਸ਼ਾਲਾ ਵਿੱਚ ਕੀਰਤਨ ਵੀ ਹੁੰਦਾ ਤੇ ਮਹਾਰਾਜ ਨਾਲ ਖੇਤੀ ਵੀ ਕਰਦੇ ਨੇ। ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦਾ ਇੱਥੇ ਪ੍ਰੈਕਟੀਕਲ ਰੂਪ ਵੇਖਣ ਨੂੰ ਮਿਲਦਾ ਕਰਤਾਰਪੁਰ ਦੀ ਧਰਤੀ ਤੇ। ਸਤਿਗੁਰੂ ਨਾਨਕ ਦੇਵ ਮਹਾਰਾਜ ਕਰਤਾਰਪੁਰੋਂ ਅਚਲ ਬਟਾਲੇ ਗਏ ਸਨ। ਇਸ ਸਮੇਂ ਤੱਕ ਸਤਿਗੁਰੂ ਦੀ ਬੜੀ ਪ੍ਰਸਿੱਧੀ ਹੋ ਗਈ ਸੀ। ਬੱਚਾ ਬੱਚਾ ਗੁਰੂ ਨਾਨਕ ਦੇ ਨਾਮ ਤੋਂ ਵਾਕਫ ਸੀ, ਜਾਣੂ ਸੀ। ਜੋਗੀ ਜਿਨ੍ਹਾਂ ਦਾ ਇਹ ਅਸਥਾਨ ਸੀ ਅਚਲ ਬਟਾਲਾ, ਉਹਨਾਂ ਦੀ ਬੜੀ ਮਾਨਤਾ ਸੀ। ਹੁਣ ਲੋਕ ਬੜੇ ਵੱਡੀ ਗਿਣਤੀ ਵਿੱਚ ਮੇਲੇ ਵਿੱਚ ਸ਼ਾਮਲ ਹੋਣ ਲਈ ਆਏ ਸਨ, ਪਰ ਜਦੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਆਏ ਨੇ, ਜੋਗੀਆਂ ਵਾਲੇ ਪਾਸਿਓਂ ਲੋਕ ਉਸ ਪਾਸੇ ਟੁੱਟ ਕੇ ਪੈ ਗਏ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਲਈ ਜਿੱਥੇ ਮਹਾਰਾਜ ਦਾ ਡੇਰਾ ਸੀ, ਭਾਵ ਮਹਾਰਾਜ ਜਿੱਥੇ ਬੈਠੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਐਡੀ ਭੀੜ ਇਕੱਠੀ ਹੋਈ ਵੇਖ ਕੇ ਜੋਗੀਆਂ ਦੇ ਅੰਦਰ ਈਰਖਾ ਆ ਗਈ। ਸੋਚਣ ਲੱਗੇ ਜਿਹੜੀਆਂ ਭੇਟਾਵਾਂ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਲੋਕਾਂ ਨੇ ਅਰਪਣ ਕੀਤੀਆਂ ਨੇ, ਇਹ ਸਾਡੇ ਲਈ ਆਈਆਂ ਸਨ। ਜੇ ਗੁਰੂ ਨਾਨਕ ਨਾ ਆਉਂਦੇ ਤੇ ਸਾਰਾ ਕੁਝ ਸਾਨੂੰ ਮਿਲਣਾ ਸੀ? ਆਪ ਕਿਰਤ ਨਹੀਂ ਸਨ ਕਰਦੇ, ਮੰਗ ਕੇ ਖਾਂਦੇ ਸਨ। ਤੇ ਵੱਡੀ ਗੱਲ, ਇੱਕ ਮੰਗ ਕੇ ਖਾਣਾ ਹੁੰਦਾ ਹੈ, ਇੱਕ ਰੋਹਬ ਨਾਲ ਮੰਗ ਕੇ ਖਾਣਾ ਹੁੰਦਾ। ਸਤਸੰਗਤ, ਜੋਗੀ ਲੋਕਾਂ ਤੋਂ ਰੋਹਬ ਨਾਲ ਮੰਗ ਕੇ ਖਾਂਦੇ ਸਨ, ਸਰਾਪਾਂ ਦਾ ਡਰ ਦੇ ਕੇ। ਵਰ ਦਾ ਲਾਲਚ ਤੇ ਸਰਾਪ ਦਾ ਡਰ, ਇਹ ਜੋਗੀਆਂ ਦਾ ਵੱਡਾ ਹਥਿਆਰ ਸੀ। ਪਰ ਗੁਰੂ ਨਾਨਕ ਸਾਹਿਬ ਦੀ ਐਡੀ ਵੱਡੀ ਵਡਿਆਈ, ਲੋਕ ਸਾਰੇ ਜੋਗੀਆਂ ਦੀ ਪਰਵਾਹ ਕੀਤੇ ਬਗੈਰ, ਹਾਲਾਂਕਿ ਲੋਕ ਜਾਣਦੇ ਸਨ ਕਿ ਜੋਗੀਆਂ ਕੋਲ ਰਿੱਧੀਆਂ ਸਿੱਧੀਆਂ ਸ਼ਕਤੀਆਂ ਨੇ, ਪਰ ਉਹਨਾਂ ਨੂੰ ਪਤਾ ਸੀ ਇਹ ਜਿਹੜਾ ਬਾਬਾ ਹੈ ਜੋਗੀਆਂ ਤੋਂ ਵੀ ਵੱਡਾ ਹੈ। ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ ਤੇ ਜੋਗੀਆਂ ਨੇ ਹੁਣ ਮਹਾਰਾਜ ਦੇ ਨਾਲ ਟੱਕਰ ਲੈਣ ਦਾ ਫੈਸਲਾ ਕਰ ਲਿਆ। ਸੰਖੇਪ ਵਿੱਚ ਮੈਂ ਬੇਨਤੀ ਕਰਾਂ, ਪਹਿਲਾਂ ਜੋਗੀਆਂ ਨੇ ਕੀ ਕੀਤਾ? ਮੇਲੇ ਵਿੱਚ ਇੱਕ ਰਾਸ ਪਾਉਣ ਵਾਲੇ ਰਾਸ ਧਾਰੀਏ ਸਨ, ਉਹ ਰਾਸ ਪਾ ਰਹੇ ਸਨ, ਉਹ ਆਪਣਾ ਪ੍ਰੋਗਰਾਮ ਪੇਸ਼ ਕਰ ਰਹੇ ਸਨ। ਤੇ ਪਿੰਡ ਦੇ ਵਿੱਚ ਚਾਰੇ ਪਾਸੇ ਜਿੱਥੇ ਲੋਕ ਖਲੋਤੇ ਸਨ, ਪਿੰਡ ਦੇ ਵਿੱਚ ਰਾਸ ਧਾਰੀਏ ਰਾਸ ਪਾ ਰਹੇ ਸਨ। ਤੇ ਅੱਗੇ ਉਹਨਾਂ ਨੇ ਇੱਕ ਲੋਟਾ ਰੱਖਿਆ ਹੋਇਆ ਸੀ, ਜਿਸ ਲੋਟੇ ਵਿੱਚ ਲੋਕ ਉਹਨਾਂ ਦੀ ਹੌਸਲਾ ਅਫਜ਼ਾਈ ਕਰਨ ਲਈ ਮਾਇਆ ਪਾ ਰਹੇ ਸਨ, ਪੈਸੇ ਪਾ ਰਹੇ ਸਨ। ਸਭ ਤੋਂ ਪਹਿਲਾਂ ਜੋਗੀਆਂ ਨੇ ਆਪਣੀਆਂ ਕਰਾਮਾਤਾਂ ਨਾਲ ਉਹ ਲੋਟਾ ਗਾਇਬ ਕਰ ਦਿੱਤਾ ਤੇ ਆਖਿਆ ਗੁਰੂ ਨਾਨਕ ਸਾਹਿਬ ਲੋਟਾ ਲੱਭ ਕੇ ਵਿਖਾਉਣ। ਤੇ ਸਾਰੇ ਲੋਕ ਉਹ ਰਾਸ ਧਾਰੀਆਂ ਸਮੇਤ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਚਲੇ ਗਏ। ਕਹਿਣ ਲੱਗੇ, ਮਹਾਰਾਜ ਆਹ ਭਾਣਾ ਵਾਪਰ ਗਿਆ, ਇਹਨਾਂ ਗਰੀਬਾਂ ਦੇ ਅੱਗੇ ਜਿਹੜੇ ਚਾਰ ਪੈਸੇ ਇਕੱਠੇ ਹੋਏ ਸਨ, ਉਹ ਪੈਸਿਆਂ ਵਾਲਾ ਲੋਟਾ ਜੋਗੀਆਂ ਨੇ ਆਪਣੀ ਕਰਾਮਾਤ ਨਾਲ ਗਾਇਬ ਕਰ ਦਿੱਤਾ ਤੇ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ ਲੱਭ ਕੇ ਵਿਖਾਉਣ। ਸਤਿਗੁਰੂ ਨਾਨਕ ਦੇਵ ਮਹਾਰਾਜ ਕਰਾਮਾਤ ਨਹੀਂ ਸਨ ਵਿਖਾਉਂਦੇ, ਪਰ ਕਰਾਮਾਤ ਆਮ ਤੌਰ ਤੇ ਕੁਝ ਸਾਡੇ ਇਤਿਹਾਸ ਵਿੱਚ ਐਸੀਆਂ ਘਟਨਾਵਾਂ ਨੇ ਜਿਨ੍ਹਾਂ ਨੂੰ ਅਸੀਂ ਕਰਾਮਾਤ ਕਹਿ ਕੇ ਖੰਡਨ ਕਰ ਰਹੇ ਹਾਂ। ਪਰ ਕਰਾਮਾਤ ਕੀ ਹੁੰਦੀ ਹੈ? ਸਤਸੰਗਤ, ਕਿਸੇ ਆਤਮਕ ਸ਼ਕਤੀ ਦਾ ਆਪਣੀ ਪੂਜਾ ਪ੍ਰਤਿਸ਼ਠਾ ਲਈ ਪ੍ਰਗਟਾਵਾ ਕਰਨਾ, ਇਹ ਸੋਚਣਾ ਕਿ ਲੋਕਾਂ ਨੂੰ ਮੈਂ ਕਰਾਮਾਤ ਵਿਖਾਵਾਂਗਾ, ਲੋਕ ਕਹਿਣਗੇ ਬੱਲੇ ਬੱਲੇ ਮੇਰੀ ਪੂਜਾ ਹੋਵੇਗੀ, ਮੇਰਾ ਨਾਮ ਹੋਵੇਗਾ, ਜੇ ਇਸ ਭਾਵਨਾ ਨਾਲ ਕੋਈ ਆਤਮਕ ਸ਼ਕਤੀ ਦਾ ਪ੍ਰਗਟਾਵਾ ਕਰਦਾ ਫਿਰ ਉਹ ਹੈ ਕਰਾਮਾਤ। ਪਰ ਗੁਰੂ ਨਾਨਕ ਸਾਹਿਬ ਜਾਂ ਗੁਰੂ ਦਸ ਪਾਤਸ਼ਾਹੀਆਂ ਨੇ ਇਸ ਤਰੀਕੇ ਨਾਲ ਕਰਾਮਾਤ ਨਹੀਂ ਵਿਖਾਈ, ਲੋੜ ਪੈਣ ਤੇ ਆਤਮਕ ਬਲ ਵਰਤਿਆ ਜ਼ਰੂਰ ਹੈ। ਹੁਣ ਲੋਕ ਸਤਿਗੁਰੂ ਜਿਨ੍ਹਾਂ ਨੂੰ ਸੱਚ ਦਾ ਉਪਦੇਸ਼ ਦੇ ਰਹੇ ਸਨ, ਅਕਾਲ ਪੁਰਖ ਨਾਲ ਜੋੜ ਰਹੇ ਸਨ, ਸੱਚੀ ਸੁੱਚੀ ਜੀਵਨ ਜਾਚ ਸਿਖਾ ਰਹੇ ਸਨ, ਉਹ ਜਿਹੜੇ ਲੋਕ ਨੇ ਉਹਨਾਂ ਦੇ ਮਨਾਂ ਵਿੱਚੋਂ ਜੋਗੀਆਂ ਦਾ ਡਰ ਕੱਢਣ ਲਈ ਮਹਾਰਾਜ ਨੇ ਫਿਰ ਸ਼ਕਤੀ ਵਰਤੀ, ਜੋਗੀਆਂ ਦਾ ਲੋਟਾ ਲੱਭ ਲਿਆਂਦਾ ਜਿਹੜਾ ਲੁਕਾਇਆ ਹੋਇਆ ਸੀ। ਬੱਲੇ ਬੱਲੇ ਹੋ ਗਈ, ਜੋਗੀ ਸ਼ਰਮਸਾਰ ਹੋ ਗਏ। ਹੁਣ ਜੋਗੀਆਂ ਨੇ ਫਿਰ ਸੋਚਿਆ ਹੁਣ ਕੀ ਕੀਤਾ ਜਾਏ। ਕੁਝ ਮੰਗਲਨਾਥ ਵਰਗੇ ਚੰਗੇ ਵੀ ਸਨ, ਉਹਨਾਂ ਆਖਿਆ ਆਪਾਂ ਪਹਿਲਾਂ ਵੀ ਗੁਰੂ ਨਾਨਕ ਸਾਹਿਬ ਨਾਲ ਵਿਚਾਰ ਚਰਚਾ ਕਰਕੇ ਵੇਖ ਚੁੱਕੇ ਹਾਂ, ਇਹ ਬਹੁਤ ਵੱਡੇ ਨੇ ਸਾਡੇ ਤੋਂ, ਇਹਨਾਂ ਦੇ ਦੀ ਬਰਾਬਰੀ ਸਾਡੇ ਤੋਂ ਨਹੀਂ ਹੋ ਸਕਦੀ, ਇਸ ਕਰਕੇ ਸਾਨੂੰ ਇਹਨਾਂ ਦੇ ਨਾਲ ਕੋਈ ਈਰਖਾ ਨਹੀਂ ਕਰਨੀ ਚਾਹੀਦੀ, ਇਹਨਾਂ ਦੇ ਚਰਨ ਫੜਨੇ ਚਾਹੀਦੇ ਨੇ। ਪਰ ਭੰਗਰਨਾਥ ਵਰਗੇ ਜੋਗੀ ਇਹ ਕਹਿਣ ਲੱਗੇ ਨਹੀਂ, ਇਹਨਾਂ ਨਾਲ ਵਿਚਾਰ ਚਰਚਾ ਕਰਾਂਗੇ। ਇਹਨਾਂ ਨੇ ਹੁਣ ਵਿਚਾਰ ਚਰਚਾ ਸ਼ੁਰੂ ਕੀਤੀ ਤੇ ਵਿਚਾਰ ਚਰਚਾ ਵਿੱਚ ਕੀ ਆਖਿਆ? ਪੁੱਛੇ ਜੋਗੀ ਭੰਗਰਨਾਥ, ਤੁਸੀਂ ਦੁੱਧ ਵਿੱਚ ਕਿਉਂ ਕਾਂਜੀ ਪਾਈ? ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ? ਇਹ ਸਵਾਲ ਕਰ ਦਿੱਤਾ ਬੜੀ ਰਮਜ਼ ਦੇ ਨਾਲ। ਭੰਗਰਨਾਥ ਦਾ ਸਵਾਲ ਸੀ ਕਿ ਐ ਗੁਰੂ ਨਾਨਕ ਸਾਹਿਬ, ਪਹਿਲਾਂ ਤੁਸੀਂ ਘਰ ਬਾਰ ਛੱਡਿਆ, ਉਦਾਸੀਆਂ ਕੀਤੀਆਂ, ਤੇ ਫਿਰ ਚਾਰ ਉਦਾਸੀਆਂ ਕਰਨ ਤੋਂ ਬਾਅਦ ਜਿਹੜੀ ਤੁਸੀਂ ਬੜੀ ਮਿਹਨਤ ਕੀਤੀ, ਭ੍ਰਮਣ ਕੀਤਾ ਧਰਤੀ ਦਾ, ਤੇ ਫਿਰ ਬਾਅਦ ਵਿੱਚ ਆ ਕੇ ਤੁਸੀਂ ਪਰਿਵਾਰ ਵਿੱਚ, ਫਿਰ ਪਰਿਵਾਰ ਨੂੰ ਛੱਡਣ ਤੋਂ ਬਾਅਦ ਫਿਰ ਕਰਤਾਰਪੁਰ ਪਰਿਵਾਰ ਵਿੱਚ ਆ ਕੇ ਰਹਿਣ ਲੱਗ ਪਏ। ਫਿਰ ਉਦਾਸੀਆਂ ਵਾਲੇ ਕੱਪੜੇ ਲਾ ਕੇ ਗ੍ਰਸਤੀਆਂ ਵਾਲੇ ਕੱਪੜੇ ਪਹਿਨ ਲਏ। ਇਹ ਤਾਂ ਇਸ ਤਰ੍ਹਾਂ ਹੋਇਆ ਜਿਵੇਂ ਦੁੱਧ ਦਾ ਜਿਹੜਾ ਚਾਟਾ ਹੈ ਉਹਦੇ ਵਿੱਚ ਕਾਂਜੀ ਪਾ ਦਿੱਤੀ ਜਾਏ ਤੇ ਕਾਂਜੀ ਪਾਉਣ ਨਾਲ ਜਿਵੇਂ ਦੁੱਧ ਫਟ ਜਾਂਦਾ, ਐਵੇਂ ਤੁਹਾਡੀ ਜਿਹੜੀ ਕੀਤੀ ਹੋਈ ਕਮਾਈ ਉਹ ਸਾਰੀ ਖਤਮ ਹੋ ਗਈ, ਕਿਉਂਕਿ ਤੁਸੀਂ ਘਰ ਵਿੱਚ ਆ ਕੇ ਬੱਚਿਆਂ ਵਿੱਚ ਰਹਿਣ ਲੱਗ ਪਏ। ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਗੱਲ ਸੁਣੀ ਤੇ ਮਹਾਰਾਜ ਨੇ ਜਵਾਬ ਦਿੱਤਾ, ਬਾਬਾ ਆਖੇ ਭੰਗਰਨਾਥ ਤੇਰੀ ਮਾਂ ਕੁਚੱਜੀ ਆਹੀ। ਮਹਾਰਾਜ ਨੇ ਆਖਿਆ ਭੰਗਰਨਾਥਾ ਤੇਰੀ ਤਾਂ ਮਾਂ ਹੀ ਕੁਚੱਜੀ ਹੈ, ਮਾਂ ਦਾ ਮਤਲਬ ਹੈ ਇੱਥੇ ਮੱਤ, ਤੇਰੀ ਤਾਂ ਮੱਤ ਹੀ ਕੁਚੱਜੀ ਹੈ, ਹੈ ਭਾਂਡਾ ਧੋਏ ਨਾ ਜਾਤਿਓ ਭਾਏ ਕੁਚੱਜੇ ਫੁੱਲ ਸੜਾਹੀ। ਤੈਨੂੰ ਤਾਂ ਪਤਾ ਹੀ ਨਹੀਂ ਕਿ ਦੁੱਧ ਨੂੰ ਜਾਗ ਕਿਵੇਂ ਲਾਈਦਾ ਤੇ ਦੁੱਧ ਜੰਮਦਾ ਕਿਵੇਂ ਹੈ। ਭਾਵ ਪਰਮਾਰਥ ਦੀ ਗੱਲ ਹੋ ਰਹੀ ਹੈ ਕਿ ਤੁਸੀਂ ਕਹਿ ਰਹੇ ਹੋ ਮੈਂ ਜਿਹੜੀ ਕਮਾਈ ਕੀਤੀ, ਜਿਹੜੀ ਸਾਧਨਾ ਕੀਤੀ, ਉਹ ਘਰ ਵਿੱਚ ਆ ਕੇ ਰਹਿਣ ਨਾਲ, ਗ੍ਰਸਤੀਆਂ ਵਾਲੇ ਕੱਪੜੇ ਪਾਉਣ ਨਾਲ, ਪਰਿਵਾਰ ਵਿੱਚ ਰਹਿਣ ਨਾਲ ਖਤਮ ਹੋ ਗਈ, ਤੁਸੀਂ ਕਹਿ ਰਹੇ ਹੋ ਨਾ। ਫਿਰ ਮਹਾਰਾਜ ਨੇ ਜਿਹੜਾ ਜਵਾਬ ਦਿੱਤਾ ਬੜਾ ਕਮਾਲ ਦਾ ਸੀ। ਮਹਾਰਾਜ ਨੇ ਆਖਿਆ ਹੋਏ ਅਤੀਤ ਗ੍ਰਸਤ ਤਾਜ, ਫਿਰ ਉਹਨੂੰ ਕਹਿ ਘਰ ਮੰਗਣ ਜਾਈ, ਭੰਗਰਨਾਥ ਜੀ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਮੈਂ ਪਹਿਲਾਂ ਪਰਿਵਾਰ ਛੱਡ ਕੇ ਕਮਾਈ ਕੀਤੀ, ਗ੍ਰਸਤੀ ਜੀਵਨ ਤਿਆਗਿਆ, ਪਰਿਵਾਰ ਬੱਚੇ ਛੱਡੇ, ਪਰ ਮੈਂ ਤੁਹਾਡੇ ਵਾਂਗੂ ਗ੍ਰਸਤ ਨਹੀਂ ਤਿਆਗਿਆ ਸੀ, ਮੈਂ ਇੱਕ ਮਿਸ਼ਨ ਤੇ ਗਿਆ ਸੀ, ਵਾਪਸ ਆ ਕੇ ਫਿਰ ਪਰਿਵਾਰ ਵਿੱਚ ਰਹਿਣ ਲੱਗ ਪਿਆ, ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲੱਗ ਪਿਆ। ਜੇ ਤੁਸੀਂ ਕਹਿੰਦੇ ਹੋ ਗ੍ਰਸਤ ਵਿੱਚ ਰਹਿਣ ਨਾਲ ਮੇਰੀ ਕਮਾਈ ਖਤਮ ਹੋ ਗਈ, ਤੇ ਭੰਗਰਨਾਥਾ ਤੁਸੀਂ ਪੈਦਾ ਗ੍ਰਸਤੀਆਂ ਦੇ ਘਰੇ ਹੋਏ, ਮਾਂ ਬਾਪ ਨੇ ਤੁਹਾਨੂੰ ਪਾਲਿਆ, ਵੱਡੇ ਕੀਤਾ, ਜਦੋਂ ਮਾਂ ਬਾਪ ਦੀ ਸਾਂਭ ਸੰਭਾਲ ਤੁਸੀਂ ਕਰਨੀ ਸੀ ਤੇ ਤੁਸੀਂ ਘਰੋਂ ਭਗੌੜੇ ਹੋ ਗਏ, ਭੱਜ ਕੇ ਜਾ ਕੇ ਪਰਬਤਾਂ ਵਿੱਚ ਡੇਰੇ ਲਾ ਲਏ। ਇੱਕ ਪਾਸੇ ਤੁਸੀਂ ਗ੍ਰਸਤੀਆਂ ਨੂੰ ਮਾੜਾ ਕਹਿੰਦੇ ਹੋ, ਪਰ ਜਦੋਂ ਪੇਟ ਨੂੰ ਭੁੱਖ ਲੱਗਦੀ ਹੈ ਤੇ ਠੂਠਾ ਫੜ ਕੇ ਆਉਂਦੇ ਹੋ ਗ੍ਰਸਤੀਆਂ ਦੇ ਬੂਹੇ ਤੇ, ਉੱਥੇ ਆ ਕੇ ਖੈਰ ਮੰਗਦੇ ਹੋ। ਜੇ ਗ੍ਰਸਤੀ ਮਾੜੇ ਨੇ ਤੇ ਉਹਨਾਂ ਦੇ ਘਰ ਦਾ ਖਾਣੇ ਕਿਉਂ? ਨਿਰੁੱਤਰ ਹੋ ਗਏ ਜੋਗੀ। ਕਹਿਣ ਤੋਂ ਭਾਵ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਸਿੱਖ ਇਹਨਾਂ ਜੋਗੀਆਂ ਤੋਂ ਉੱਤਮ ਨੇ। ਕਿਉਂ? ਕਿਉਂਕਿ ਸਿੱਖ ਪਰਮਾਰਥਕ ਜੀਵਨ ਵੀ ਕਮਾਉਂਦੇ ਨੇ ਤੇ ਦੁਨਿਆਵੀ ਜਿਹੜਾ ਆਪਣਾ ਗੁਜ਼ਰਾਨ ਹੈ, ਗੁਜ਼ਾਰਾ, ਉਹਦੇ ਲਈ ਕਿਸੇ ਦੂਜੇ ਅੱਗੇ ਹੱਥ ਨਹੀਂ ਅੱਡਦੇ, ਕਿਰਤ ਕਰਦੇ ਨੇ। ਇਸੇ ਕਰਕੇ ਮਹਾਰਾਜ ਨੇ ਇਕੱਲੇ ਭੇਖ ਦੀ, ਜੇ ਧਰਮ ਦਾ ਇਕੱਲਾ ਭੇਖ ਹੀ ਹੈ ਨਾ, ਅੰਦਰ ਧਰਮ ਨਹੀਂ, ਇਕੱਲੇ ਭੇਖ ਦੀ ਮਹਾਰਾਜ ਨੇ ਨਿਖੇਧੀ ਕੀਤੀ ਹੈ ਤੇ ਆਖਿਆ ਗ੍ਰਸਤੀ ਇਹਦੇ ਨਾਲੋਂ ਚੰਗਾ। ਇਸ ਭੇਖੈ ਥਾਵੋਂ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਗ੍ਰਸਤੀ ਇਹਦੇ ਨਾਲੋਂ ਚੰਗਾ, ਜਿੱਥੇ ਗ੍ਰਸਤੀ ਦੇ ਘਰ ਅੱਗੇ ਕੋਈ ਵੀ ਆ ਕੇ ਦਰਵਾਜ਼ਾ ਖੜਕਾ ਦੇਵੇ, ਕੋਈ ਕਿਸੇ ਭੇਖਦਾ ਹੋਵੇ, ਕੋਈ ਮੰਗਤਾ ਹੋਵੇ, ਕੋਈ ਆਪਣੇ ਆਪ ਨੂੰ ਮਹਾਤਮਾ, ਕੋਈ ਜੋਗੀ ਅਖਵਾਏ, ਗ੍ਰਸਤੀ ਆਪਣੇ ਘਰ ਵਿੱਚੋਂ ਦਾਣਿਆਂ ਦੀ ਆਟੇ ਦੀ ਮੁੱਠ ਉਹਦੇ ਠੂਠੇ ਵਿੱਚ ਜ਼ਰੂਰ ਪਾਉਂਦਾ। ਮਹਾਰਾਜ ਨੇ ਸਿੱਖ ਨੂੰ ਉੱਤਮ ਬਣਾਇਆ ਨਾ। ਵਿਚਾਰ ਚੱਲ ਰਹੀ ਹੈ ਗੁਰਸਿੱਖ ਜੋਗੀ, ਗੁਰੂ ਕੇ ਸਿੱਖ ਇੱਕ ਜੋਗੀ ਨੇ, ਜੋਗੀਆਂ ਕੋਲ ਇਕੱਲਾ ਭੇਖ ਹੈ। ਮਹਾਰਾਜ ਨੇ ਜੋਗੀਆਂ ਨੂੰ ਉਪਦੇਸ਼ ਦਿੱਤਾ ਸੀ ਕਿ ਤੁਹਾਡੇ ਕੋਲ ਕੇਵਲ ਕੰਨਾਂ ਵਿੱਚ ਮੁੰਦਰਾਂ ਨੇ, ਕੰਨਾਂ ਵਾਲੀਆਂ ਮੁੰਦਰਾਂ ਨਾਲ ਨਹੀਂ ਸਰਨਾ। ਸਤਿਗੁਰੂ ਪਾਤਸ਼ਾਹ ਨੇ ਆਖਿਆ ਮੁੰਦਾ ਸੰਤੋਖ, ਤੁਹਾਡੇ ਕੋਲ ਸੰਤੋਖ ਵੀ ਹੋਣਾ ਚਾਹੀਦਾ। ਸਰਮਪਤ ਝੋਲੀ, ਜਿਵੇਂ ਤੁਹਾਡੇ ਕੋਲ ਚਿੱਪੀ ਹੈ, ਝੋਲੀ ਹੈ, ਇਸੇ ਤਰ੍ਹਾਂ ਤੁਹਾਡੇ ਕੋਲ ਉੱਦਮ ਦਾ ਵੀ ਪਾਤਰ ਹੋਣਾ ਚਾਹੀਦਾ, ਉੱਦਮ ਦਾ ਭਾਂਡਾ ਵੀ ਹੋਣਾ ਚਾਹੀਦਾ। ਧਿਆਨ ਕੀ ਕਰੇ ਵਿਭੂਤ, ਤੁਸੀਂ ਪਿੰਡੇ ਤੇ ਤਾਂ ਸਵਾਹ ਮੜ ਲੈਂਦੇ ਹੋ, ਪਰ ਰੱਬ ਨਾਲ ਧਿਆਨ ਜੋੜੋ। ਧਿਆਨ ਭਾਵੇਂ ਤੁਸੀਂ ਲਾਉਂਦੇ ਹੋ ਆਪਣੇ ਤਰੀਕੇ ਨਾਲ, ਪਰ ਪਰਮਾਤਮਾ ਨਾਲ ਧਿਆਨ ਲਾਓ। ਕਿਉਂਕਿ ਆਖਰੀ ਜਿਹੜੀਆਂ ਪੰਕਤੀਆਂ ਨੇ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਥੇ ਰੱਬ ਦਾ ਸਰੂਪ ਅੰਕਿਤ ਕੀਤਾ ਗਿਆ। ਜੋਗੀਆਂ ਨੂੰ ਮਹਾਰਾਜ ਕਹਿੰਦੇ ਨੇ ਰੱਬ ਨਾਲ ਜੁੜੋ, ਧਿਆਨ ਉਹਦੇ ਨਾਲ ਜੋੜੋ। ਹੋਰ ਪਾਸੇ ਧਿਆਨ ਜੋੜੀ ਫਿਰਦੇ ਹੋ, ਸ਼ਕਤੀਆਂ ਆ ਜਾਂਦੀਆਂ ਨੇ, ਮਨ ਇਕਾਗਰ ਹੋ ਜਾਂਦਾ। ਮਨ ਇਕਾਗਰ ਕਰਕੇ ਤੁਸੀਂ ਸ਼ਕਤੀਆਂ ਹਾਸਲ ਕਰਕੇ ਦੁਨੀਆਂ ਵਿੱਚ ਵਡਿਆਈ ਬੱਲੇ ਬੱਲੇ ਚਾਹੁੰਦੇ, ਉਹਦੇ ਨਾਲ ਕੁਝ ਨਹੀਂ ਹੋਣ ਵਾਲਾ। ਅਸਲ ਪਰਮ ਸੁੱਖ ਪਰਮਾਤਮਾ ਦੇ ਨਾਮ ਵਿੱਚ ਹੈ। ਹਜ਼ੂਰ ਨੇ ਆਖਿਆ ਸਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰੇ ਵਿਭੂਤ, ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ। ਖਿੰਥਾ ਕਹਿੰਦੇ ਨੇ ਗੋਦੜੀ ਨੂੰ, ਜਿਹੜੇ ਜੋਗੀ ਚੋਲਾ ਪਾਉਂਦੇ ਨੇ, ਉਹਨੂੰ ਟਾਕੀਆਂ ਲੱਗੀਆਂ ਹੁੰਦੀਆਂ ਨੇ। ਸਤਸੰਗਤ, ਜ਼ਰੂਰੀ ਨਹੀਂ ਕਿ ਬੰਦਾ ਪਾਟੇ ਪੁਰਾਣੇ ਕੱਪੜਿਆਂ ਵਿੱਚ ਰਹੇ ਤੇ ਉਹ ਬਹੁਤ ਵੱਡਾ ਸਾਧੂ ਹੁੰਦਾ, ਇਸ ਤਰ੍ਹਾਂ ਨਹੀਂ। ਮਹਾਰਾਜ ਕਹਿੰਦੇ ਨੇ ਸਰੀਰ ਨੂੰ ਵੀ ਸਾਫ਼ ਰੱਖਣਾ, ਕੱਪੜੇ ਵੀ ਸੋਹਣੇ ਪਾਉਣੇ ਨੇ, ਸਮਾਜ ਵਿੱਚ ਰਹਿਣਾ। ਬੜੇ ਲੋਕ ਨੇ ਜਿਹੜੇ ਨੰਗੇ ਰਹਿੰਦੇ ਨੇ, ਜੋਗੀ ਟਾਕੀਆਂ ਜੋੜ ਕੇ ਬਣਾਈ ਹੋਈ ਖੇਂਥਾ ਪਾਉਂਦੇ ਨੇ। ਹਜ਼ੂਰ ਕਹਿੰਦੇ ਨੇ ਇਹ ਇਕੱਲਾ ਬਾਹਰੀ ਤੌਰ ਤੇ ਪਹਿਰਾਵਾ ਪਾਉਣ ਨਾਲ ਕੁਝ ਨਹੀਂ ਹੋਣਾ। ਹਜ਼ੂਰ ਕਹਿੰਦੇ ਨੇ ਇੱਕ ਹੋਰ ਚੀਜ਼, ਇੱਕ ਹੋਰ ਗੁਣ ਤੁਹਾਡੇ ਜੀਵਨ ਵਿੱਚ ਹੋਣਾ ਚਾਹੀਦਾ, ਉਹ ਕੀ ਹੈ? ਸਤਿਗੁਰੂ ਪਾਤਸ਼ਾਹ ਫਰਮਾ ਰਹੇ ਨੇ ਜਪਜੀ ਸਾਹਿਬ ਵਿੱਚ, ਮੁੰਦਾ ਸੰਤੋਖ ਸਰਮਪਤ ਝੋੜੀ ਧਿਆਨ ਕੀ ਕਰਿਆ ਵਿਭੂਤ, ਖਿੰਥਾ ਕਾਲ। ਕਾਲ ਕਹਿੰਦੇ ਨੇ ਸਮੇਂ ਨੂੰ ਵੀ ਕਹਿੰਦੇ ਨੇ, ਪਰ ਇੱਥੇ ਕਾਲ ਦਾ ਅਰਥ ਹੈ ਮੌਤ, ਮੌਤ ਨੂੰ ਯਾਦ ਰੱਖਣਾ। ਇਹ ਤੁਹਾਡੀ ਖਿੰਥਾ, ਤੁਹਾਡੀ ਗੋਦਰੀ, ਤੁਹਾਡਾ ਚੋਲਾ ਹੋਵੇ। ਖਿੰਥਾ ਕਾਲ ਕੁਆਰੀ ਕਾਇਆ, ਕਾਇਆ ਨੂੰ ਪਵਿੱਤਰ ਰੱਖਣਾ, ਪਾਪਾਂ ਤੋਂ ਪਰਹੇਜ਼ ਕਰਨਾ। ਜੁਗਤ, ਅਸਲ ਵਿੱਚ ਇਹ ਹੈ ਜੀਵਨ ਦੀ ਜੁਗਤ। ਸਤਸੰਗ ਜਦੋਂ ਇਹਦੀ ਕਥਾ ਵਿਖਿਆਨ ਹੋਵੇਗੀ ਤੇ ਵਿਸਰਾਮ ਆਏਗਾ ਜੁਗਤ ਤੇ, ਪਰ ਵੈਸੇ ਜਦੋਂ ਪਾਠ ਕਰਨਾ ਹੈ ਉਦੋਂ ਆਪਾਂ ਇਸੇ ਤਰ੍ਹਾਂ ਹੀ ਕਰਨਾ ਹੈ। ਖਿੰਥਾ ਕਾਲ ਕੁਆਰੀ ਕਾਇਆ, ਇੱਥੇ ਆ ਕੇ ਵਿਸਰਾਮ ਜੁਗਤ ਡੰਡਾ ਪ੍ਰਤੀਤ, ਪਰ ਜੁਗਤ ਅਰਥ ਕਰਨ ਲੱਗਿਆ ਕੁਆਰੀ ਕਾਇਆ ਜੁਗਤ, ਇਹ ਜੋਗ ਦੀ ਜੁਗਤ ਬਣ ਜਾਏ ਕਿ ਆਪਣੇ ਸਰੀਰ ਨੂੰ ਪਾਪਾਂ ਤੋਂ ਪਵਿੱਤਰ ਰੱਖਣਾ। ਇਹ ਜੋਗ ਦੀ ਜੁਗਤ ਅਸਲ ਇਹ ਹੋਣੀ ਚਾਹੀਦੀ ਹੈ ਤੁਹਾਡੀ। ਡੰਡਾ ਪ੍ਰਤੀਤ ਤੇ ਜਿਹੜਾ ਹੱਥ ਵਿੱਚ ਤੁਸੀਂ ਡੰਡਾ ਫੜਦੇ ਹੋ, ਇਹ ਭਰੋਸੇ ਦਾ ਡੰਡਾ ਹੋਣਾ ਚਾਹੀਦਾ ਹੈ। ਸਤਿਗੁਰੂ ਪਾਤਸ਼ਾਹ ਨੇ ਇਸ ਤਰ੍ਹਾਂ ਦਾ ਜੋਗੀਆਂ ਨੂੰ ਉਪਦੇਸ਼ ਦਿੱਤਾ। ਹੁਣ ਭਾਈ ਸਾਹਿਬ, ਭਾਈ ਗੁਰਦਾਸ ਜੀ ਕਹਿ ਰਹੇ ਨੇ, ਗੁਰ ਤੈਸੇ ਗੁਰ ਸਿੱਖ ਜੋਗੀ ਤ੍ਰਿਗੁਣ ਅਤੀਤ ਚੀਤ। ਤੇ ਯਾਦ ਰੱਖਣਾ ਜਿਹੜੇ ਜੋਗੀ ਨੇ ਇਹਨਾਂ ਉੱਪਰ ਮਾਇਆ ਦਾ ਬੜਾ ਗਹਿਰਾ ਪ੍ਰਭਾਵ ਸੀ, ਤੇ ਜੋਗੀ ਮਦਰਾਪਾਨ ਵੀ ਕਰਦੇ ਸਨ, ਸ਼ਰਾਬ ਵੀ ਪੀ ਲੈਂਦੇ ਨੇ। ਤੇ ਇੱਥੋਂ ਤੱਕ ਸਾਧਨਾ ਕਰਨ ਵਾਲੇ ਜੋਗੀਆਂ ਵਿੱਚ ਇਸ ਤਰ੍ਹਾਂ ਦੀਆਂ ਕਮਜ਼ੋਰੀਆਂ ਵੀ ਇਖਲਾਕੀ ਤੌਰ 'ਤੇ ਵੀ ਆ ਜਾਂਦੀਆਂ ਸਨ। ਜਿਸ ਤਰ੍ਹਾਂ ਲੰਕਾ ਦੇ ਰਾਜੇ ਦੀ ਮੌਤ ਹੋ ਗਈ, ਤੇ ਉਸ ਦੀ ਮੌਤ ਦਾ ਪਤਾ ਜੋਗੀ ਗੋਰਖਨਾਥ ਦੇ ਗੁਰੂ ਨੂੰ ਲੱਗਾ, ਤੇ ਉਹ ਆਪਣਾ ਸਰੀਰ ਛੱਡ ਕੇ ਰਾਜੇ ਅਮਰੂ ਦੇ ਸਰੀਰ ਵਿੱਚ ਪ੍ਰਵੇਸ਼ ਕਰ ਗਿਆ, ਤੇ ਕਈ ਸਾਲ ਉਹਦੀਆਂ ਰਾਣੀਆਂ ਨਾਲ ਭੋਗ ਵਿਲਾਸ ਕਰਦਾ ਰਿਹਾ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਗੁਰਸਿੱਖ ਜੋਗੀ ਭਾਈ ਸਾਹਿਬ ਗੁਰਦਾਸ ਜੀ, ਤੈਸੇ ਗੁਰਸਿੱਖ ਜੋਗੀ ਤ੍ਰਿਗਣ ਅਤੀਤ ਚੀਤ। ਗੁਰੂ ਕੇ ਸਿੱਖ ਇਸ ਤਰ੍ਹਾਂ ਦੇ ਜੋਗੀ ਨੇ ਜਿਨ੍ਹਾਂ ਉੱਪਰ ਮਾਇਆ ਦੇ ਤਿੰਨ ਗੁਣਾਂ ਦਾ ਕੋਈ ਪ੍ਰਭਾਵ ਨਹੀਂ, ਉਹ ਮਾਇਆ ਤੋਂ ਨਿਰਲੇਪ ਰਹਿੰਦੇ ਨੇ, ਮਾਇਆ ਉਹਨਾਂ 'ਤੇ ਅਸਰ ਨਹੀਂ ਕਰਦੀ। ਭਾਈ ਗੁਰਦਾਸ ਜੀ ਦਾ ਹੀ ਇੱਕ ਬਚਨ ਹੈ ਉਹਨਾਂ ਦੀਆਂ ਵਾਰਾਂ ਵਿੱਚ, ਭਾਈ ਸਾਹਿਬ ਫਰਮਾਉਂਦੇ ਨੇ ਗੁਰਸਿੱਖ ਜੋਗੀ ਜਾਗਦੇ ਮਾਇਆ ਅੰਦਰ ਕਰਨ ਉਦਾਸੀ। ਗੁਰੂ ਕੇ ਸਿੱਖ ਇਸ ਤਰ੍ਹਾਂ ਦੇ ਜੋਗੀ ਨੇ ਜਿਹੜੇ ਮਾਇਆ ਵਾਲੇ ਪਾਸਿਓਂ ਜਾਗਦੇ ਨੇ, ਮਾਇਆ ਅੰਦਰ ਕਰਨ ਉਦਾਸੀ, ਉਹ ਮਾਇਆ ਵਿੱਚ ਉਦਾਸ ਰਹਿੰਦੇ ਨੇ, ਰਹਿੰਦੇ ਮਾਇਆ ਵਿੱਚ ਨੇ, ਜਿਹੜੀ ਜੁਗਤ ਗੁਰੂ ਨਾਨਕ ਦੇਵ ਮਹਾਰਾਜ ਨੇ ਦੱਸੀ ਕਿ ਸੰਸਾਰ ਨੂੰ ਨਹੀਂ ਛੱਡਣਾ। ਸਵਾਲ ਹੈ ਨਾ ਸਿੱਧ ਗੋਸ਼ਟ ਵਿੱਚ ਜੋਗੀਆਂ ਦਾ, ਦੁਨੀਆਂ ਸਾਗਰ ਦੁੱਤਰ ਕਹੀਏ ਕਿਉਂ ਕਰ ਪਾਈਏ ਪਾਰੋ, ਚਰਪਟ ਬੋਲੇ ਅਵਧੂ ਨਾਨਕ ਦੇਹੋ ਸੱਚਾ ਵਿਚਾਰੋ। ਇਹ ਦੁਨੀਆਂ ਇਸ ਤਰ੍ਹਾਂ ਦਾ ਇੱਕ ਸਾਗਰ ਸਮੁੰਦਰ ਹੈ ਜਿਸ ਨੂੰ ਤਰਨਾ ਔਖਾ ਹੈ, ਦੁਸ਼ਵਾਰ ਹੈ, ਇਹਨੂੰ ਕਿਵੇਂ ਪਾਰ ਕੀਤਾ ਜਾਏ? ਗੁਰੂ ਨਾਨਕ ਸਾਹਿਬ ਨੂੰ ਜੋਗੀ ਚਰਪਟ ਨਾਥ ਸਵਾਲ ਕਰਦਾ ਕਿ ਤੁਸੀਂ ਆਪਣਾ ਵਿਚਾਰ ਦੱਸੋ, ਤੇ ਸਤਿਗੁਰੂ ਪਾਤਸ਼ਾਹ ਨੇ ਕੀ ਆਖਿਆ? ਮਹਾਰਾਜ ਦਾ ਜਵਾਬ ਹੈ, ਜੈਸੇ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਏ ਨਾਨਕ ਨਾਮ ਵਿਖਾਣੇ। ਹਜ਼ੂਰ ਨੇ ਆਖਿਆ ਬਸ ਕਰਨਾ ਕੀ ਹੈ, ਰਹਿਣਾ ਸੰਸਾਰ ਵਿੱਚ ਹੈ, ਤੁਹਾਡੇ ਵਾਂਗ ਸੰਸਾਰ ਨੂੰ ਨਹੀਂ ਛੱਡਣਾ, ਕਿਉਂਕਿ ਮਾਇਆ ਤਾਂ ਬਾਹਰ ਵੀ ਵਿਆਪ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਰਹਿਣਾ ਪਰਿਵਾਰ ਵਿੱਚ ਹੈ, ਜਿਵੇਂ ਮੁਰਗਾਬੀ ਪਾਣੀ ਵਿੱਚ ਤੈਰਦੀ ਹੈ ਪਰ ਪਾਣੀ ਵਿੱਚ ਡੁੱਬਦੀ ਨਹੀਂ, ਉਹ ਆਸਾਨੀ ਨਾਲ ਉਡਾਰੀ ਮਾਰ ਜਾਂਦੀ ਹੈ, ਕਿਉਂਕਿ ਆਮ ਤੌਰ 'ਤੇ ਜੇ ਪੰਛੀ ਗਿੱਲਾ ਹੋ ਜਾਏ ਉਹਨੂੰ ਉੱਡਣਾ ਔਖਾ ਹੋ ਜਾਂਦਾ ਨਾ, ਪਰ ਮੁਰਗਾਬੀ ਐਸੀ ਹੈ ਜਿਹੜੀ ਪਾਣੀ ਵਿੱਚ ਤੈਰਦੀ ਹੋਈ ਵੀ ਉਡਾਰੀ ਭਰ ਸਕਦੀ ਹੈ। ਉਹ ਆਪਣੇ ਆਪ ਨੂੰ ਪਾਣੀ ਵਿੱਚ ਡੁੱਬਣ ਨਹੀਂ ਦਿੰਦੀ, ਆਪਣੇ ਸਰੀਰ ਨੂੰ ਭਿੱਜਣ ਨਹੀਂ ਦਿੰਦੀ। ਕਮਲ ਦਾ ਫੁੱਲ ਪਾਣੀ ਵਿੱਚ ਪੈਦਾ ਹੋ ਕੇ, ਚਿੱਕੜ ਵਿੱਚ ਪੈਦਾ ਹੋ ਕੇ ਉਹਦੇ ਤੋਂ ਉੱਚਾ ਉੱਠ ਜਾਂਦਾ। ਇਸੇ ਤਰ੍ਹਾਂ ਗੁਰੂ ਕੇ ਸਿੱਖ ਨੇ ਜੇ ਰੱਬ ਨੂੰ ਬੰਦਾ ਇਨਸਾਨ ਮਿਲਣਾ ਚਾਹੁੰਦਾ, ਘਰ ਬਾਰ ਨਹੀਂ ਛੱਡਣਾ, ਪਰਿਵਾਰ ਵਿੱਚ ਸੰਸਾਰ ਵਿੱਚ ਰਹਿਣਾ, ਮਾਇਆ ਵਿੱਚ ਰਹਿਣਾ, ਪਰ ਮਾਇਆ ਤੋਂ ਆਪਣੀ ਸੁਰਤ ਨੂੰ ਨਿਰਲੇਪ ਰੱਖਣਾ, ਸੁਰਤ ਨੂੰ ਸ਼ਬਦ ਨਾਲ ਜੋੜਨਾ, ਹੱਥਾਂ ਨਾਲ ਸਾਰਾ ਕੰਮ ਕਾਜ ਕਰਨਾ। ਭਗਤ ਨਾਮਦੇਵ ਤੇ ਤ੍ਰਿਲੋਚਨ ਜੀ ਦੀ ਜਿਹੜੀ ਵਾਰਤਾਲਾਪ ਤੁਸੀਂ ਸਲੋਕਾਂ ਵਿੱਚ ਪੜ੍ਹਦੇ ਹੋ, ਸਮਾਂ ਬੜਾ ਸੀਮਤ ਹੈ, ਭਗਤ ਨਾਮਦੇਵ ਜੀ ਨੂੰ ਤ੍ਰਿਲੋਚਨ ਜੀ ਨੇ ਇਹੋ ਆਖਿਆ ਸੀ ਕਿ ਨਾਮਦੇਵ ਜੀ ਤੁਹਾਨੂੰ ਤਾਂ ਮਾਇਆ ਨੇ ਮੋਹ ਲਿਆ, ਤੁਸੀਂ ਤਾਂ ਬਸ ਕੱਪੜੇ ਛਾਪਣ ਵਿੱਚ ਰੰਗਣ ਵਿੱਚ ਲੱਗੇ ਰਹਿੰਦੇ ਹੋ। ਤੇ ਨਾਮਦੇਵ ਜੀ ਕਹਿਣ ਲੱਗੇ ਨਹੀਂ ਇਸ ਤਰ੍ਹਾਂ ਨਹੀਂ ਤ੍ਰਿਲੋਚਨ ਜੀ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਕੰਮ ਕਰਨਾ, ਚਿੱਤ ਤਾਂ ਨਿਰੰਜਨ ਨਾਲ ਰੱਬ ਨਾਲ ਜੋੜਿਆ ਹੋਇਆ ਨਾ। ਬਸ ਇਹੋ ਫਾਰਮੂਲਾ ਹੈ ਗੁਰਮਤ ਦਾ ਕਿ ਹੱਥ ਪੈਰ ਤੁਹਾਡੇ ਕਿਰਤਕਾਰ ਕਰਨ, ਤੁਸੀਂ ਰਸਨਾ ਨਾਲ ਨਾਮ ਜਪੋ, ਸੁਰਤ ਸ਼ਬਦ ਨਾਲ ਜੋੜ ਲਵੋ, ਸੁਰਤ ਵਿੱਚ ਕਰਤਾਰ ਦੀ ਯਾਦ ਰਹੇ, ਇੱਕ ਦੁਨੀਆਂ ਤੋਂ ਤਰਨ ਦਾ ਸੁਖਾਲਾ ਢੰਗ ਹੈ। ਤੇ ਗੁਰਸਿੱਖ ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਰਹਿੰਦੇ ਨੇ। ਭਾਈ ਸਾਹਿਬ ਫਰਮਾਉਂਦੇ ਨੇ ਮਾਇਆ ਅੰਦਰ ਕਰਨ ਉਦਾਸੀ, ਮਾਇਆ ਵਿੱਚ ਰਹਿੰਦੇ ਹੋਏ ਮਾਇਆ ਤੋਂ ਨਿਰਲੇਪ ਹੋ ਜਾਂਦੇ ਨੇ। ਤੇ ਅੱਗੇ ਹੁਣ ਯੋਗੀਆਂ ਦੇ ਚਿੰਨ੍ਹਾਂ ਦੀ ਗੱਲ ਭਾਈ ਗੁਰਦਾਸ ਜੀ ਨੇ ਵੀ ਇੱਥੇ ਕੀਤੀ ਹੈ। ਕੰਨੀ ਮੁੰਦਰਾ ਮੰਤਰ ਗੁਰ ਸੰਤਾਂ ਧੂੜ ਵਿਭੂਤ ਸੁਲਾਸੀ। ਭਾਈ ਸਾਹਿਬ ਕਹਿੰਦੇ ਨੇ ਜਿਵੇਂ ਜੋਗੀ ਕੰਨਾਂ ਵਿੱਚ ਮੁੰਦਰਾਂ ਪਾਉਂਦੇ ਨੇ, ਗੁਰਸਿੱਖ ਇਸ ਤਰ੍ਹਾਂ ਦੇ ਜੋਗੀ ਨੇ ਜਿਹੜੇ ਕੰਨਾਂ ਵਿੱਚ ਮੁੰਦਰਾਂ ਨਹੀਂ ਪਾਉਂਦੇ। ਸਾਧ ਸੰਗਤ, ਸਾਡੀ ਰਹਿਤ ਨਾਲ ਸੰਬੰਧਿਤ ਗੱਲ ਹੈ ਕਿ ਸਿੱਖ ਅੰਮ੍ਰਿਤਧਾਰੀ ਸਿੱਖ ਜਿਹੜਾ ਆਪਣਾ ਤਨ ਮਨ ਧਨ ਗੁਰੂ ਨੂੰ ਅਰਪਣ ਕਰਦਾ, ਜਿਹੜਾ ਕਹਿੰਦਾ ਕਿ ਮੈਂ ਗੁਰੂ ਕਾ ਸਿੱਖ ਹਾਂ, ਮਾਣ ਨਾਲ ਕਹਿੰਦਾ, ਕਹਿਣਾ ਵੀ ਚਾਹੀਦਾ। ਸਾਡੇ ਲਈ ਰਹਿਤ ਬਹੁਤ ਜ਼ਰੂਰੀ ਹੈ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਹੀਂ, ਰਹਿਤ ਬਿਨਾਂ ਨੇ ਸਿੱਖ ਕਹਾਵੈ, ਰਹਿਤ ਬਿਨਾਂ ਦਰ ਚੋਟਾਂ ਖਾਵੈ। ਹੁਣ ਸਿੱਖ ਬੀਬੀਆਂ ਲਈ ਕੰਨ ਤੇ ਨੱਕ ਵਿੰਨਣੇ ਛੇਦਣੇ ਵਰਜਿਤ ਨੇ, ਪਰ ਹੈਰਾਨੀ ਦੀ ਬਾਤ ਹੈ ਅੱਜ ਸ੍ਰੀ ਸਾਹਿਬ ਵੀ ਬੀਬੀ ਦੇ ਪਾਇਆ ਹੁੰਦਾ ਤੇ ਕੰਨਾਂ ਵਿੱਚ ਕਾਂਟੇ ਵੀ ਪਾਏ ਹੁੰਦੇ ਨੇ, ਨੱਕ ਵਿੱਚ ਕੋਕਾ ਵੀ ਪਾਇਆ ਹੁੰਦਾ, ਹਾਂ ਅਸੀਂ ਗੁਰੂ ਕੇ ਸਿੱਖ। ਦੋ ਗੱਲਾਂ ਇਕੱਠੀਆਂ ਨਹੀਂ। ਭਾਈ ਮੰਝ ਜੀ ਨੂੰ ਗੁਰੂ ਨਾਨਕ ਅਰਜਨ ਦੇਵ ਮਹਾਰਾਜ ਨੇ ਕੀ ਆਖਿਆ ਸੀ ਜਦੋਂ ਭਾਈ ਮੰਝ ਨੇ ਕਿਹਾ ਮਹਾਰਾਜ ਮੈਨੂੰ ਸਿੱਖੀ ਦਿਓ, ਮਹਾਰਾਜ ਨੇ ਆਖਿਆ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਕਹਿਣ ਲੱਗਾ ਮਹਾਰਾਜ ਕਿਸ ਤਰ੍ਹਾਂ ਸਮਝਿਆ ਨਹੀਂ। ਕਹਿਣ ਲੱਗੇ ਘਰੇ ਪੀਰਖਾਨਾ ਕਬਰ ਬਣਾਈ ਹੈ ਲਾਲਾਂ ਵਾਲੇ ਪੀਰ ਦੀ, ਤੇ ਇੱਥੇ ਸਾਡੇ ਕੋਲੋਂ ਗੁਰੂ ਨਾਨਕ ਦੀ ਸਿੱਖੀ ਭਾਲਦਾ। ਦੋ ਚੀਜ਼ਾਂ ਇਕੱਠੀਆਂ ਨਹੀਂ ਹੋ ਸਕਦੀਆਂ। ਅਸੀਂ ਕਹਿੰਦੇ ਅਸੀਂ ਦੁਨੀਆਂ ਨੂੰ ਵੀ ਸੋਹਣੇ ਲੱਗੀਏ ਤੇ ਗੁਰੂ ਨੂੰ ਵੀ ਸੋਹਣੇ ਲੱਗੀਏ, ਨਹੀਂ ਸਤਸੰਗ ਤਾਂ ਫਿਰ ਮਰਿਆਦਾ ਵਿੱਚ ਆਉਣਾ ਪਵੇਗਾ। ਅੱਜ ਦੁੱਖ ਦੀ ਗੱਲ ਹੈ, ਇੱਕ ਤਾਂ ਕੇਸ, ਮੈਂ ਜ਼ਰਾ ਹਟ ਕੇ ਬੇਨਤੀ ਕਰ ਰਿਹਾ, ਕੇਸ ਕੱਟਣੇ ਇੱਕ ਤਾਂ ਇਹ ਕੁਰੈਤ ਆ ਨਾ, ਇੱਕ ਕੇਸ ਰੰਗਣੇ, ਖਾਸ ਤੌਰ ਤੇ ਬੀਬੀਆਂ ਵਿੱਚ ਅੰਮ੍ਰਿਤਧਾਰੀ ਬੀਬੀਆਂ ਚੰਗੇ ਭਲੇ ਕੇਸਾਂ ਨੂੰ ਰੰਗ ਕੇ, ਯਾਦ ਰੱਖਣਾ ਕੇਸ ਰੰਗਣੇ ਕਿਸੇ ਡਾਕਟਰ ਨੂੰ ਪੁੱਛਿਓ, ਕੇਸ ਰੰਗਣੇ ਕੇਸਾਂ ਦਾ ਬਹੁਤ ਵੱਡਾ ਨੁਕਸਾਨ ਹੈ। ਤੁਸੀਂ ਲਗਾਤਾਰ ਕੇਸ ਰੰਗੀ ਜਾਓ, ਕੇਸਾਂ ਵਿੱਚ ਜਾਨ ਨਹੀਂ ਰਹਿੰਦੀ, ਕੇਸ ਨਿਰਜਿੰਦ ਨਹੀਂ, ਇਹਨਾਂ ਵਿੱਚ ਜਾਨ ਹੈ। ਗੁਰੂ ਰਹਿਮਤ ਕਰੇ, ਸਾਨੂੰ ਇਸ ਪਾਸੇ ਵੀ ਧਿਆਨ ਦੇਣ ਦੀ ਲੋੜ ਹੈ। ਗੁਰੂ ਕੇ ਸਿੱਖ, ਭਾਈ ਗੁਰਦਾਸ ਜੀ ਕਹਿੰਦੇ ਨੇ ਕੰਨੀ ਮੁੰਦਰਾ ਮੰਤਰ ਗੁਰ, ਗੁਰੂ ਦਾ ਮੰਤਰ, ਸਿੱਖਾਂ ਨੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਨੇ, ਗੁਰੂ ਦਾ ਉਪਦੇਸ਼ ਜਿਹੜਾ ਮੰਤਰ ਦਾ ਭਾਵ ਉਪਦੇਸ਼, ਗੁਰੂ ਦਾ ਉਪਦੇਸ਼ ਸਿੱਖ ਦੇ ਕੰਨਾਂ ਵਿੱਚ ਮੁੰਦਰਾਂ ਨੇ। ਸੰਤਾਂ ਧੂੜ ਵਿਭੂਤ ਸੁਲਾਸੀ, ਜਿਵੇਂ ਜੋਗੀ ਪਿੰਡੇ ਤੇ ਸਵਾਹ ਮਲਦਾ, ਗੁਰੂ ਕੇ ਸਿੱਖ ਨੇ ਸੰਤਾਂ ਦੀ ਚਰਨ ਧੂੜੀ, ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਨੂੰ ਆਪਣੇ ਪਿੰਡੇ ਤੇ ਮਲਿਆ ਹੋਇਆ ਸਮਝੋ। ਆਪਾਂ ਸੰਗਤ ਵੇਖਦੇ ਹਾਂ ਨਾ, ਸੰਗਤ ਜੋੜੇ ਜਿੱਥੇ ਲਾਉਂਦੀ ਹੈ, ਸਿੱਖ ਭਾਵਨਾ ਵਾਲਾ ਉੱਥੋਂ ਜੋੜੇ ਝਾੜ ਕੇ ਚਰਨ ਧੂੜ ਮੱਥੇ ਤੇ ਲਾਉਂਦਾ ਹੈ, ਇਹ ਨਿਮਰਤਾ ਦੀ ਦਾ ਸੂਚਕ ਹੈ। ਤੇ ਵੈਸੇ ਵੀ ਜੇ ਵੇਖਿਆ ਜਾਏ ਤੇ ਬਹੁਤ ਸਾਰੀਆਂ ਉਦਾਹਰਨਾਂ ਮਿਲ ਜਾਂਦੀਆਂ ਨੇ ਆਲੇ ਦੁਆਲੇ ਵਿੱਚੋਂ ਕਿ ਇਸ ਧੂੜੀ ਵਿੱਚ ਬਹੁਤ ਵੱਡੀ ਸ਼ਕਤੀ ਵੀ ਹੈ। ਗੁਰੂ ਰਹਿਮਤ ਕਰੇ, ਸਮਾਂ ਹੋਣ ਵਾਲਾ, ਕੇਵਲ ਇੱਕ ਦੋ ਮਿੰਟ ਬਾਕੀ ਨੇ। ਭਾਈ ਸਾਹਿਬ ਫਰਮਾਉਂਦੇ ਨੇ ਇਹ ਸੰਤਾਂ ਦੀ ਧੂੜੀ ਉੱਤਮ ਵਿਭੂਤੀ ਹੈ ਜਿਹੜੀ ਸਿੱਖ ਆਪਣੇ ਸਰੀਰ ਤੇ ਮਲਦੇ ਨੇ, ਭਾਵ ਇਹਦਾ ਭਾਵ ਅਰਥ ਲਿਆ ਜਾਂਦਾ ਕਿ ਸੰਤਾਂ ਦੀ, ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਨੇ। ਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਮਹਾਨ ਸਿੱਖ ਭਾਈ ਗੁਰਦਾਸ ਜੀ ਕਹਿੰਦੇ ਨੇ ਫਿਰ ਇਸੇ ਤਰ੍ਹਾਂ ਜਿਵੇਂ ਖਿੰਥਾ ਖਿਮਾ ਹਿੰਡਾਵਣੀ, ਖਿੰਥਾ ਕਹਿੰਦੇ ਨੇ ਚੋਲੇ ਨੂੰ, ਜਿਹੜਾ ਜੋਗੀ ਖਿੰਥਾ ਗੋਦੜੀ ਪਾਉਂਦੇ ਨੇ ਕਿਸੇ ਨੂੰ ਮਾਫ ਕਰ ਦੇਣਾ, ਸਿੱਖਾਂ ਨੇ ਖਿੰਥਾ ਪਾਈ ਹੋਈ ਹੈ, ਕਿਸੇ ਨੇ ਤੁਹਾਡੇ ਨਾਲ ਵਧੀਕੀ ਕੀਤੀ ਹੈ ਤੇ ਉਹਨੂੰ ਮਾਫ ਕਰ ਦੇਣਾ, ਜੇ ਉਹ ਮਾਫੀ ਮੰਗਦਾ ਉਹਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਉਹਨੂੰ ਮਾਫ ਕਰ ਦੇਣਾ, ਇਹ ਸ਼ਕਤੀ ਖਿਮਾ ਦੀ ਸਿੱਖ ਕੋਲ ਹੋਣੀ ਚਾਹੀਦੀ ਹੈ। ਖਿੰਥਾ ਖਿਮਾ ਹੰਡਾਵਣੀ, ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਕੀ ਬਾਣੀ ਅੰਦਰ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਪਣੇ ਕਵਿਤ 52 ਅੰਦਰ ਜੋਗੀ ਦੇ ਨਾਲ ਜਦੋਂ ਤਸਵੀਰ ਦਿੰਦੇ ਨੇ ਤੇ ਬਹੁਤ ਸਾਰੇ ਗੁਣਾਂ ਦਾ ਕਥਨ ਕਰਦੇ ਨੇ। ਇੱਥੇ ਕੇਵਲ ਇੰਨੀ ਗੱਲ ਸਮਝਣ ਵਾਲੀ ਹੈ ਕਿਉਂਕਿ ਸਮਾਂ ਹੋ ਗਿਆ, ਭਾਈ ਸਾਹਿਬ ਫਰਮਾ ਰਹੇ ਨੇ ਸ਼੍ਰੀ ਗੁਰ ਸ਼ਬਦ ਰਸ ਅੰਮ੍ਰਿਤ ਸ਼ਕਤ ਹੈ ਤੇ ਇਹ ਗੁਰੂ ਕੇ ਸਿੱਖ ਜੋਗੀ ਜਿਨ੍ਹਾਂ ਉੱਪਰ ਮਾਇਆ ਦਾ ਕੋਈ ਕਿਸੇ ਕਿਸਮ ਦਾ ਅਸਰ ਨਹੀਂ, ਮਾਇਆ ਤੋਂ ਨਿਰਲੇਪ ਨੇ, ਇਹ ਗੁਰੂ ਕੇ ਸ਼ਬਦ ਦਾ ਅੰਮ੍ਰਿਤ ਰਸ ਪੀਂਦੇ ਨੇ, ਅੰਮ੍ਰਿਤ ਰਸ ਨੂੰ ਛਕਦੇ ਨੇ, ਹੋਰ ਕਿਸੇ ਕਿਸਮ ਦੇ ਰਸਾਂ ਕਿਸਾਂ ਤੋਂ ਇਹ ਨਿਰਲੇਪ ਰਹਿੰਦੇ ਨੇ। ਗੁਰੂ ਕੇ ਸਿੱਖ ਦੀ ਅਸਲ ਖੁਰਾਕ ਜਿਹੜੀ ਹੈ, ਭਾਵੇਂ ਸਰੀਰਕ ਤੌਰ ਤੇ ਭੋਜਨ ਪ੍ਰਸ਼ਾਦ ਲਾਜ਼ਮੀ ਹੈ ਛਕਣਾ, ਸਿੱਖ ਛੱਡਦਾ ਨਹੀਂ, ਅੰਨ ਨੂੰ ਛੱਡਣਾ ਵੀ ਇੱਕ ਤਜੇ ਹੈ, ਅੰਨ ਨਾ ਮਿਲਿਆ ਗੋਪਾਲ। ਜੇ ਕੋਈ ਆਖੇ ਕਿ ਸਰੀਰ ਭੁੱਖਾ ਰੱਖ ਕੇ ਵਰਤ ਰੱਖ ਕੇ ਰੱਬ ਮਿਲ ਜਾਏਗਾ, ਮਹਾਰਾਜ ਕਹਿੰਦੇ ਨਹੀਂ ਮਿਲ ਸਕਦਾ। ਇਸ ਕਰਕੇ ਲੋੜ ਅਨੁਸਾਰ ਭੋਜਨ ਪਦਾਰਥ ਵੀ ਛਕਣਾ, ਪਰ ਜਿਹੜੀ ਅਸਲ ਸਿੱਖ ਦੀ ਖੁਰਾਕ ਹੈ, ਸਿੱਖ ਪ੍ਰਸ਼ਾਦੇ ਤੋਂ ਬਿਨਾਂ ਤਾਂ ਕਦੇ ਖੁੰਝ ਸਕਦਾ, ਜੇ ਪ੍ਰਸ਼ਾਦਾ ਲੇਟ ਹੋ ਗਿਆ ਤੇ ਬਚ ਸਕਦਾ ਕੁਝ ਨਹੀਂ, ਪਰ ਜੇ ਸਿੱਖ ਦਾ ਨਿਤਨੇਮ ਲੇਟ ਹੋ ਜਾਏ ਤੇ ਫਿਰ ਸਿੱਖ ਲਈ ਬੜੀ ਔਖ ਹੋ ਜਾਂਦੀ ਹੈ, ਆਖਾਂ ਜੀਵਾਂ ਵਿਸਰਿਆ ਮਰ ਜਾਓ ਵਾਲੀ ਅਵਸਥਾ ਬਣ ਜਾਂਦੀ ਹੈ। ਸਤਸੰਗਤ, ਨੀਅਤ ਕੀਤਾ ਹੋਇਆ ਸਮਾਂ ਸਮਾਪਤ ਹੈ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਜਾਚਨਾ ਹੈ। ਆਓ ਭਾਈ ਸਾਹਿਬ ਭਾਈ ਪ੍ਰਿਤਪਾਲ ਸਿੰਘ ਜੀ ਪਾਰਸ, ਉਹਨਾਂ ਦਾ ਢਾਡੀ ਜਥਾ ਆਪ ਜੀ ਨੂੰ ਗੁਰ ਇਤਿਹਾਸ ਦੁਆਰਾ ਗੁਰੂ ਚਰਨਾਂ ਨਾਲ ਜੋੜੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਇਹ ਸੰਤਕਾਰ ਜੋ ਗਿਆਨੀ ਭਾਈ ਜਗਦੇਵ ਸਿੰਘ ਜੀ ਜਾਚਕ, ਜਿਨ੍ਹਾਂ ਨੇ ਆਪ ਜੀ ਨੂੰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰਾਈ, ਇਹ ਸੰਗਤਾਂ ਵੱਲੋਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ। ਹੁਣ ਸਮਾਂ ਢਾਡੀ ਵਾਰਾਂ ਦਾ, ਗਿਆਨੀ ਪ੍ਰਿਤਪਾਲ ਸਿੰਘ ਜੀ ਪਾਰਸ ਇਹਨਾਂ ਦੇ ਜੱਥੇ ਪਾਸੋਂ ਇੱਕ ਘੰਟੇ ਵਾਸਤੇ ਢਾਡੀ ਵਾਰਾਂ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਦਿਲ ਘਬਰਾਇਆ ਨਾ,
1: ਦੁਨੀਆ ਤੇ ਮਜ਼ਲੂਮਾਂ ਦਾ ਗਿਆ ਦਰਦ ਹੰਡਾਇਆ ਨਾ, ਦੁਨੀਆ ਤੇ ਮਜ਼ਲੂਮਾਂ ਦਾ ਗਿਆ ਦਰਦ ਹੰਡਾਇਆ
0: ਨਾ, ਜਲਵਾ ਕੋਈ ਚੱਲ ਸਕਦਾ, ਜਲਵਾ ਕੋਈ ਚੱਲ ਸਕਦਾ ਉਸ ਨੂਰ ਇਲਾਹੀ ਦਾ,
1: ਕਿਹੜਾ ਕਰਜ਼ ਚੁਕਾ ਸਕਦਾ ਬਾਜਾਂ ਵਾਲੇ ਮਹੀ ਦਾ, ਕਿਹੜਾ ਕਰਜ਼ ਚੁਕਾ ਸਕਦਾ ਬਾਜਾਂ

ਲੇਖੇ ਲਾ ਦਿੱਤੇ।

ਆਖਦਾ ਬਾਜਾ ਵਾਲੇ ਮਾਈ ਦਾ ਕਣਗੀ ਵਾਲਿਆ ਕਰਾਂ ਕੀ ਸਿਫਤ ਤੇਰੀ ਤੇਰੀ ਦੀਦ ਤੋਂ ਸਾਦਾ ਬਲਹਾਰ ਕਿੰਨੇ ਛੋਟੀ ਉਮਰ ਪਿਤਾ ਹੱਥੀ ਤੋਰ ਦਿੱਤਾ ਬਾਰੇ ਜੱਗ ਤੋਂ ਅਜੀਤ ਜਜਾਰ ਕਿੰਨੇ ਛੋਟੇ ਲਾਲ ਅੱਖਾਂ ਦੇ ਚੰਨ ਤਾਰੇ ਮਾਂ ਗੁਜਰੀ ਤੇ ਦਲਦਾਰ ਕਿੰਨੇ ਪ੍ਰਿਤਪਾਲ ਤੋਂ ਕਦੇ ਨੀ ਗਿਣ ਹੋਣੇ ਤੇਰੇ ਪਾਰਸ ਤੇ ਪਰ ਪਕਾਰ ਕਿੰਨੇ ਮੇਰੇ ਸਾਹਿਬ ਜੀ ਦੇ ਚਰਨਾਂ ਕਮਲਾਂ ਵਿੱਚ ਹਾਜ਼ਰੀ ਭਰ ਰਹੀ ਸਤਿਗੁਰਾਂ ਦੀ ਸਾਜੀ ਨਵਾਜੀ ਅਤੀ ਸਤਿਕਾਰਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪ੍ਰਾਪਤ ਕਰ ਲਈਏ ਕੋਈ ਰਸਨਾ ਵਾਂਝੀ ਨਾ ਰਹੇ ਸਾਰੇ ਹਾਜ਼ਰੀਆਂ ਲਗਾਓ ਸਤਿਗੁਰਾਂ ਦੀ ਸੀਸ ਝੁਕਾਉਂਦਿਆਂ ਚਰਨਾਂ ਕਮਲਾਂ ਦੇ ਵਿੱਚ ਦੋਨੇ ਹੱਥ ਜੋੜ ਕੇ ਆਪਦ ਭਾਵਨਾ ਪ੍ਰੇਮ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 9 ਸਾਲ ਦੀ ਉਮਰ ਪਿਤਾ ਨੂੰ ਦਿੱਲੀ ਤੋਰ ਦਿੱਤਾ ਔਰੰਗਜ਼ੇਬ ਦੇ ਉੱਤੇ ਪਹਿਲਾ ਹੱਲਾ ਬੋਲ ਦਿੱਤਾ ਤਿਲਕ ਜੰਜੂ ਦੀ ਖਾਤਰ ਵਗਿਆ ਖੂਨ ਦਤਾਰੇ ਦਾ ਕਿਹੜਾ ਕਾਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ ਲਾੜੀ ਮੌਤ ਵਿਆਹ ਲਈ ਹੱਥੀ ਗਾਨੇ ਬੰਨ ਦਿੱਤੇ ਅਜੀਤ ਸਿੰਘ ਨੇ ਵੈਰੀ ਛਲੀਆਂ ਵਾਂਗੂ ਭੰਨ ਦਿੱਤੇ ਜੁਝਾਰ ਸਿੰਘ ਵੀ ਆਗਿਆ ਮੰਗਦਾ ਪੁੱਤਰ ਪਿਆਰੇ ਦਾ ਕਿਹੜਾ ਕਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ ਜੋਰਾਵਰ ਤੇ ਫਤਿਹ ਸਿੰਘ ਕਰ ਗਏ ਕੁਰਬਾਨੀ ਨੂੰ ਆ ਬੈਚ ਸਰਹੰਦ ਦੀਆਂ ਨੀਹਾਂ ਵਿਆਹ ਗਏ ਮੌਤ ਦਵਾਨੀ ਨੂੰ ਧਰਤੀ ਅੰਬਰ ਕੰਬਿਆ ਉਤੋਂ ਕਹਿਰ ਸੀ ਪਾਲੇ ਦਾ ਕਿਹੜਾ ਕਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ ਮਾਂ ਗੁਜਰੀ ਜੀ ਠੰਡੇ ਬੁਰਜੀ ਸੁਰਗ ਸੁਧਾਰ ਗਏ ਕਲਗੀਧਰ ਪਰਿਵਾਰ ਆਪਣਾ ਜੱਗ ਤੋਂ ਬਾਹਰ ਗਏ ਪ੍ਰਿਤਪਾਲ ਵੀ ਲਿਖ ਨਹੀਂ ਸਕਦਾ ਜਸ ਉਸ ਦੀਨ ਦਿਆਲੇ ਦਾ ਕਿਹੜਾ ਕਰਜ ਝੁਕਾ ਦੂ ਸਤਿਗੁਰ ਬਾਜਾਂ ਵਾਲੇ ਦਾ ਮੇਰੇ ਸਾਹਿਬ ਦੇ ਕਲਗੀਆਂ ਵਾਲੇ ਪਾਤਸ਼ਾਹ ਦੇ ਤਖਤਾਂ ਵਾਲੇ ਤਾਜਾਂ ਵਾਲੇ ਸਤਿਗੁਰਾਂ ਦੇ ਮਾਤਾ ਗੁਜਰੀ ਦੇ ਲਾਲ ਦੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਨੂਰੇ ਨਿਜ਼ਰ ਗੁਰੂ

ਵੀ ਜਿਹੜੇ ਸਤਿਗੁਰਾਂ ਨੇ ਨਾ ਪਰਿਵਾਰ ਹੀ ਵਰਤਾ ਹੋਵੇ, ਜਿਹਨੇ ਇਹ ਕਿਹਾ ਹੋਵੇ ਵੀ ਮੇਰਾ ਪੰਥ ਵਸੇ ਮੈਂ ਭਾਵੇਂ ਉੱਜੜ ਜਾਵਾਂ, ਪੰਥ ਵਸੇ ਮੈਂ ਉੱਜੜਾਂ, ਮਨ ਚਾਓ ਕਨੇਰਾ। ਤੇ ਅੱਜ ਅਸੀਂ ਪੰਥ ਹਾਂ, ਅਸੀਂ ਬੱਚੇ ਹਾਂ ਗੁਰੂ ਦੇ। ਸਾਡੇ ਲਈ ਮਹਾਰਾਜ ਕਹਿੰਦੇ ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਵੈ ਕਰਤਾਰਾ। ਆਪਦੇ ਵਾਰ ਕੇ ਮਹਾਰਾਜ ਕਹਿੰਦਾ ਹੈ, ਕਹਿੰਦੇ ਨੇ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਪਰਿਵਾਰ ਸੁਖੀ ਵਸੇ। ਤੇ ਸਿੱਖ ਕਹਿੰਦੇ ਮਹਾਰਾਜ ਕਿਹੜਾ ਪਰਿਵਾਰ ਤੁਹਾਡਾ, ਸਾਰਾ ਤਾਂ ਵਾਰਤਾ। ਮਹਾਰਾਜ ਨੇ ਫਿਰ ਕਿਹਾ ਸੇਵਕ ਸਿੱਖ ਸਭੈ ਕਰਤਾਰਾ, ਆਹ ਮੇਰਾ ਪਰਿਵਾਰ ਬੈਠਾ। ਪਰ ਬਦਕਿਸਮਤੀ ਦੇ ਨਾਲ ਅਸੀਂ ਸਾਡਾ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਹੈ, ਮੱਥੇ ਕਿਤੇ ਹੋਰ ਹੀ ਰਗੜਦੇ ਫਿਰਦੇ ਹਾਂ, ਰੀਤਾਂ ਮਰਜ਼ਾਦਾ ਕੋਈ ਹੋਰ ਹੀ ਪਾਲਦੇ ਫਿਰਦੇ ਹਾਂ, ਜ਼ਿੰਦਗੀ ਦਾ ਢੰਗ ਕੋਈ ਹੋਰ ਹੀ ਬਣਾਇਆ ਹੋਇਆ ਸਾਡਾ, ਸਾਰਿਆਂ ਦਾ ਨਹੀਂ। ਤਕਰੀਬਨ 10% ਗੁਰੂ ਨੂੰ ਸਮਰਪਿਤ ਹੈਗੇ ਨੇ ਤੇ 90% ਦਾ ਆਪਣਾ ਇਹੀ ਹਾਲ ਆ। ਇੱਥੇ ਗੁਰੂ ਘਰ ਜਦੋਂ ਆਉਣੇ ਆ, ਇੱਥੋਂ ਅਸੀਂ ਮਤ ਲੈਣ ਆਉਣੇ ਆ। ਗੁਰਦੁਆਰੇ ਹੋਏ, ਸੋਝੀ ਪਾਈ ਸੀ, ਕਹਿੰਦੇ ਜਦੋਂ ਗੁਰਦੁਆਰੇ ਆ ਗਏ ਨਾ ਗੁਰੂ ਘਰ, ਮਹਾਰਾਜ ਕਹਿੰਦੇ ਇੱਥੇ ਆਉਣੇ ਕਾਹਦੇ ਲਈ ਆਪਾਂ, ਨਾ ਇੱਥੇ ਗੱਲਾਂ ਕਰਨ ਆਉਣੇ ਆ, ਨਾ ਇੱਥੇ ਕੋਈ ਵਿਉਂਤਾ ਬਣਾਉਣ ਆਉਣੇ ਆ, ਨਾ ਇੱਥੇ ਅਸੀਂ ਆਪਦੇ ਘਰ ਪਰਿਵਾਰ ਦੀਆਂ ਜਿਹੜੀਆਂ ਸਾਡੀਆਂ ਜ਼ਿੰਮੇਵਾਰੀਆਂ ਏ ਉਹ ਪਰਿਵਾਰ ਦੀਆਂ ਗੱਲਾਂ ਲੈ ਕੇ ਆਉਣੇ ਆ ਨਾਲ। ਇੱਥੇ ਜਦੋਂ ਅਸੀਂ ਆਉਣੇ ਆ ਕੇਵਲ ਤੇ ਕੇਵਲ ਸੋਝੀ ਲੈਣ ਆਉਣੇ ਆ। ਹਾਂ, ਇੰਨੀ ਗੱਲ ਜ਼ਰੂਰ ਆ, ਪਰਿਵਾਰ ਦੀ ਸੁੱਖ ਸ਼ਾਂਤੀ ਮੰਗਣੀ, ਕਾਰੋਬਾਰ ਦੀਆਂ ਤਰੱਕੀਆਂ ਮੰਗਣੀਆਂ, ਮਹਾਰਾਜ ਦੇ ਚਰਨਾਂ 'ਚ ਸਜਦੇ ਕਰਨੇ, ਅਸੀਂ ਮੰਗਤੇ ਮੰਗ ਸਕਦੇ ਹਾਂ। ਇਹ ਮੰਗ ਕੇ ਜਦੋਂ ਬਹਿ ਗਏ ਨਾ ਗੁਰੂ ਦੀ ਗੋਦ 'ਚ, ਫਿਰ ਉਹਦੇ ਹੋ ਕੇ ਹੀ ਬਹਿ ਜਾਈਏ ਬਸ। ਮੰਗ ਮੰਗਣ ਜ਼ਰੂਰ ਆਉਣੇ ਆ, ਜਦੋਂ ਬਹਿ ਗਏ ਜੀ ਤੋਂ ਮੰਗਿਆ ਤੇ ਫਿਰ ਉਹਦੀ ਵਡਿਆਈ, ਉਹਦੀ ਸੈਫਤ, ਉਹਦੀ ਸੋਭਾ ਕਰੀਏ ਤੇ ਸੁਣੀਏ। ਸਤਿਗੁਰ ਵੱਡਾ ਕਰ ਸਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ। ਤੇ ਜੇ ਬੈਠਿਆਂ ਦੇ ਵੀ ਉਹੀ ਚਾਲ ਚੱਲੀ ਗਏ, ਮਨ ਉੱਧਰ ਹੀ ਤੁਰਿਆ ਫਿਰਦਾ ਰਿਹਾ, ਉਹ ਵੀ ਕਰਨਾ ਉਹ ਵੀ ਕਰਨਾ, ਫਿਰ ਮਹਾਰਾਜ ਕਹਿੰਦੇ ਤਨ ਕਰਕੇ ਹੀ ਬੈਠਾ, ਤੂੰ ਮਨ ਕਰਕੇ ਨੇ। ਜਿਹਨੇ ਕਿਹਾ ਮੇਰਾ ਪਰਿਵਾਰ ਹੈ ਤੇ ਉਹਦਾ ਪਰਿਵਾਰ ਬਾਜਾਂ ਵਾਲੇ ਪਾਤਸ਼ਾਹ ਦਾ, ਸਤਿਗੁਰਾਂ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਥਾਂ ਥਾਂ ਝੁਕਦਾ ਫਿਰੇ ਤੇ ਫਿਰ ਉਹ ਪਰਿਵਾਰ ਹੀ ਕਾਹਦਾ। ਆਓ ਮੇਰੇ ਬਾਜਾਂ ਵਾਲੇ ਪਾਤਸ਼ਾਹ ਗਰੀਬ ਨਿਵਾਜ ਦੇ ਚਰਨਾਂ ਨਾਲ ਪ੍ਰੇਮ ਬਣ ਜਾਵੇ। ਸਾਡਾ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਕਿਤੇ ਨਾ ਝੁਕੇ, ਸਾਡੀ ਝੋਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਕਿਤੇ ਨਾ ਅੱਡੀ ਜਾਵੇ, ਸਾਡੀਆਂ ਅਰਦਾਸਾਂ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਹੋਰ ਨਾ ਹੋਣ, ਤੇ ਸਾਡਾ ਮਨ, ਸਾਡਾ ਤਨ, ਸਾਡਾ ਧਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਦੇ ਲੇਖੇ ਨਾ ਲੱਗੇ। ਸਿੱਖੀ ਕਹਿੰਦੇ ਵੀ ਖੰਡਿਓ ਤਿੱਖੀ ਤੇ ਬਾਲੋਂ ਬਰੀਕ ਆ, ਇਸੇ ਕਰਕੇ ਹੀ ਕਿਹਾ ਨਾ ਵੀ ਇਹ ਮਰਦ ਗੰਬੜੀ ਇਹ ਚਾਲ ਚੱਲਦੇ ਆ, ਭਗਤਾਂ ਕੀ ਚਾਲ ਨਿਰਾਲੀ। ਜਿਹੜੇ ਭਗਤ ਆ ਪਿਆਰੇ ਆ, ਸਿੱਖ ਆ ਮਰਜੀ ਬੜੇ ਨੇ, ਪਿਆਰ ਵਾਲੀਆਂ ਰੂਹਾਂ, ਉਹਨਾਂ ਦੀ ਤਾਂ ਚਾਲ ਹੀ ਨਿਰਾਲੀ ਆ ਦੁਨੀਆਂ ਤੋਂ। ਉਹ ਦੁਨੀਆਂ ਦੀ ਚਾਲ ਨਹੀਂ ਚੱਲਦੇ, ਕਿਉਂਕਿ ਦੁਨੀਆਂ ਦੀਆਂ ਚਾਲਾਂ ਬਦਲ ਜਾਂਦੀਆਂ, ਦੁਨੀਆਂ ਦੇ ਸੁਭਾਅ ਬਦਲ ਜਾਂਦੇ ਆ, ਦੁਨੀਆਂ ਦੇ ਮਨ ਬਦਲ ਜਾਂਦੇ ਆ, ਤੇ ਜਿਹੜੀ ਦੁਨੀਆਦਾਰੀ ਹੈ ਇਹ ਪਤਾ ਨਹੀਂ ਕਦੋਂ ਬਦਲ ਜਾਵੇ। ਪਰ ਮਹਾਰਾਜ ਕਹਿੰਦੇ ਜਿਹੜੇ ਭਗਤ ਜਨ ਹੈ ਉਹਨਾਂ ਦੀ ਦੁਨੀਆਂ ਤੋਂ ਹੀ ਵੱਖਰੀ ਚਾਲ, ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ। ਉਹ ਬਾਜਾਂ ਵਾਲੇ ਪਾਤਸ਼ਾਹ ਗਰੀਬ ਨਿਵਾਜ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਮੇਰੇ ਸਤਿਗੁਰੂ ਨਗਰਾਂ ਸ਼ਹਿਰਾਂ ਪਿੰਡਾਂ ਨੂੰ ਸੰਗਤਾਂ ਨੂੰ ਤਾਰਦੇ ਹੋਏ ਤਲਵੰਡੀ ਸਾਬੋ ਪਹੁੰਚੇ ਹੈ, ਤੇ ਇੱਥੇ ਭਾਈ ਡੱਲੇ ਨੇ ਸਹਿਮਤ ਸੁਣੀਆਂ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਜੈ ਜੈਕਾਰਾਂ ਹੋ ਰਹੀਆਂ, ਕਿਉਂਕਿ ਜਿਹੜੀ ਵੀ ਸੰਗਤ ਨੂੰ ਪਤਾ ਲੱਗਦਾ, ਜਿਹੜੇ ਪਿਆਰਿਆਂ ਨੂੰ ਪਤਾ ਲੱਗਦਾ ਵੀ ਬਾਜਾਂ ਵਾਲੇ ਪਾਤਸ਼ਾਹ ਆਏ ਨੇ, ਤੇ ਸਾਰੀ ਸੰਗਤ ਸਾਰੇ ਲੋਕ ਜਾਣਦੇ ਵੀ ਮਹਾਰਾਜ ਪਰਿਵਾਰ ਵਾਰਿਆ ਏ ਸਾਰਾ। ਇੱਕ ਤਾਂ ਹੁੰਦਾ ਨਾ ਵੀ ਊ ਮਹਾਰਾਜ ਆਏ ਆ ਤੇ ਆਪਾਂ ਦਰਸ਼ਨ ਕਰਨ ਜਾਣਾ, ਇੱਕ ਅੰਦਰ ਇਹ ਵੀ ਮਹਾਰਾਜ ਪਰਿਵਾਰ ਹੀ ਬਾਹਰ ਆਏ ਸਾਰਾ, ਕੋਲੇ ਕੁਛ ਰੱਖਿਆ ਹੀ ਨਹੀਂ ਸੱਚੇ ਪਾਤਸ਼ਾਹ ਨੇ, ਨਾ ਬਾ

ਨਾ ਪੁੱਤਰ ਤੇ ਜਿਹੜੇ ਗੁਰੂ ਕੇ ਮਹਿਲ ਆ ਉਹ ਵੀ ਵਿਛੜੇ ਹੋਏ ਨੇ, ਉਹ ਵੀ ਕੋਲੇ ਨੇ। ਜਦੋਂ ਸੰਗਤਾਂ ਮਹਾਰਾਜ ਦਾ ਨਾਂ ਸੁਣਦੀਆਂ ਨਾ ਤਾਂ ਵਹੀਰਾਂ ਘੱਤ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਦਦਾਰੇ ਕਰਨ ਆਉਂਦੀਆਂ, ਤੇ ਜਿਨ੍ਹਾਂ ਨੂੰ ਹਲੇ ਕੁਛ ਪਤਾ ਵੀ ਨਹੀਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਕੌਣ ਆ, ਤੇ ਜਦੋਂ ਇਹ ਗੱਲ ਦਾ ਪਤਾ ਲੱਗਦਾ ਕੋਈ ਬਾਜਾਂ ਵਾਲਾ ਪਰਿਵਾਰ ਵਾਰ ਕੇ ਆਇਆ ਇਸ ਇਲਾਕੇ ਦੇ ਵਿੱਚ, ਤੇ ਨਾਸਤਕ ਤੋਂ ਨਾਸਤਕ ਬੰਦਾ ਵੀ ਦੇਖਣ ਜਾਂਦਾ ਵੀ ਦੇਖੀਏ ਤਾਂ ਸਹੀ ਕਿਹੜਾ ਐਸਾ ਮਰਦ ਗਮੜਾ ਸੰਤ ਸਿਪਾਹੀ ਹੈ, ਉਹਦਾ ਸਰੂਪ ਤਾਂ ਤੱਕੀਏ ਜਾ ਕੇ, ਉਹਦੀ ਰੂਹ ਨੂੰ ਤਾਂ ਦੇਖੀਏ ਜਾ ਕੇ, ਐਡਾ ਵੱਡੇ ਜਿਗਰੇ ਵਾਲਾ ਦੁਨੀਆਂ ਤੇ ਪੈਦਾ ਕੌਣ ਆ ਹੋਇਆ ਜਿਹਨੇ ਸਰਬੰਸ ਹੀ ਲਟਾਤਾ ਹੋਵੇ, ਜਿਹਨੇ ਪਰਿਵਾਰ ਹੀ ਵਾਰਤਾ ਹੋਵੇ ਦੁਨੀਆਂ ਦੇ ਉੱਤੋਂ। ਆਪਾਂ ਥੋੜਾ ਬਹੁਤਾ ਕਿਸੇ ਨੂੰ ਦਾਨ ਦੇ ਦਾਂਗੇ, ਕੱਪੜੇ ਲੈ ਦਾਂਗੇ, ਪੈਸਾ ਦੇ ਦਾਂਗੇ, ਕਿਸੇ ਵਿਆਹ ਸ਼ਾਦੀ ਚ ਮਦਦ ਕਰ ਦਾਂਗੇ, ਪੜ੍ਹਾਈ ਲਿਖਾਈ ਚ ਕਰ ਦਾਂਗੇ, ਗੁਰੂ ਘਰ ਆ ਕੇ ਅਸੀਂ ਭਟਾਵਾਂ ਭੇਟਾ ਕਰ ਸਕਦੇ ਹਾਂ, ਅਸੀਂ ਪਦਾਰਥ ਲੈ ਕੇ ਰਸਦਾਂ ਲੈ ਕੇ ਆਉਣੇ ਹਾਂ, ਪਰ ਅੱਜ ਤੱਕ ਕੋਈ ਏਡਾ ਦਾਨੀ ਨਹੀਂ ਹੋਇਆ ਜਿਹੜਾ ਸਰਬੰਸ ਦਾਨੀ ਹੋਵੇ। ਦਾਨੀ ਤਾਂ ਦੁਨੀਆਂ ਤੇ ਹੋਏ ਆ, ਕੋਈ ਸੋਨਾ ਦਾਨ ਕਰ ਗਿਆ, ਕੋਈ ਚਾਂਦੀ ਦਾਨ ਕਰ ਗਿਆ, ਕੋਈ ਭੋਏ ਦਾਨ ਕਰ ਗਿਆ, ਕੋਈ ਪੈਸਾ ਦਾਨ ਕਰ ਗਿਆ, ਕੋਈ ਰਸਤਾ ਦਾਨ ਕਰ ਗਿਆ, ਕੋਈ ਲੀੜਾ ਕੱਪੜਾ ਦਾਨ ਕਰ ਗਿਆ, ਤੇ ਸਭ ਤੋਂ ਵੱਡਾ ਦਾਨੀ ਜਿਹੜਾ ਸਰਬੰਸ ਹੀ ਦਾਨ ਕਰ ਗਿਆ, ਬਾਜਾਂ ਵਾਲਾ ਪਾਤਸ਼ਾਹ। ਬਾਜਾਂ ਵਾਲਿਆ ਤੇਰੀ ਵਡਿਆਈ ਵੱਡੀ, ਗੁਰੂ ਦੀ ਵੱਡੀ ਵਡਿਆਈ ਹੈ, ਮਾਲਕ ਦੀਆਂ ਵਡਿਆਈਆਂ ਕਹੀਆਂ ਨਹੀਂ ਜਾ ਸਕਦੀਆਂ। ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ। ਬਾਜਾਂ ਵਾਲਿਆ ਤੇਰੀ ਵਡਿਆਈ ਵੱਡੀ, ਵੱਡਾ ਦੁਨੀਆਂ ਤੋਂ ਤੇਰਾ ਆਕਾਰ ਦਾਤਾ, ਸਾਰੀ ਦੁਨੀਆਂ ਤੋਂ ਵੱਡਾ ਆਕਾਰ ਆ ਪਰਮਾਤਮਾ ਦਾ। ਲੱਖਾਂ ਕਲਮਾ ਸਹਿਬਤਨੀ, ਲੱਖਾਂ ਕਲਮਾਂ ਤੋਂ ਸਹਿਬਤਨੀ ਲਿਖ ਹੋਣੀ, ਨਾ ਕਾਗਜ਼ ਦਾ ਕੋਈ ਪਸਾਰ ਦਾਤਾ, ਨਾ ਕੋਈ ਐਸਾ ਕਾਗਜ਼ ਹੀ ਬਣਿਆ ਤੇ ਨਾ ਕੋਈ ਕਲਮੀ ਬਣੀ ਜਿਹੜੇ ਕਾਗਜ਼ ਤੇ ਸਿਫਤ ਲਿਖੀ ਜਾਵੇ ਤੇ ਜਿਹੜੀ ਕਲਮ ਤੁਹਾਡੀ ਸਿਫਤ ਲਿਖ ਦੇਵੇ। ਕਹਿੰਦੇ ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਣ, ਸਾਰੀ ਬਨਸਪਤੀ ਦੀਆਂ, ਦਰਖਤਾਂ ਦੀਆਂ।

ਸਿਫਤ ਨਹੀਂ ਲਿਖ ਸਕਦੀਆਂ ਤੇ ਨਾ ਕਾਗਜ਼ਾਂ ਦਾ ਕੋਈ ਪਸਾਰ ਦਾਤਾ। ਕਹਿੰਦੇ ਧਰਤੀ ਦਾ ਕਾਗਜ਼ ਬਣ ਜਾਵੇ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣ ਜਾਣ ਤਾਂ ਵੀ ਉਹਦੀ ਸਿਫਤ ਨਹੀਂ ਲਿਖੀ ਜਾ ਸਕਦੀ। ਤੇਰੀਆਂ ਚਿੜੀਆਂ ਨੇ ਬਾਜਾਂ ਦੇ ਮੂੰਹ ਤੋੜੇ, ਤੇਰੀਆਂ ਚਿੜੀਆਂ ਨੇ ਬਾਜਾਂ ਦੇ ਮੂੰਹ ਤੋੜੇ, ਦਿੱਤਾ ਗਿੱਦੜਾਂ ਨੇ ਸ਼ੇਰ ਖਿਲਾਰ ਦਾਤਾ। ਪ੍ਰਿਤ ਪਾਲਕੀ ਲਿਖੂਗਾ ਸਿਫਤ ਤੇਰੀ, ਤੇਰੇ ਜਿਹਾ ਨਾ ਕੋਈ ਦਤਾਰ ਦਾਤਾ। ਰੱਬ ਵਰਗਾ, ਕਲੰਗੀਧਰ ਪਾਤਸ਼ਾਹ ਵਰਗਾ ਕੋਈ ਦਾਤਾ ਹੀ ਨਹੀਂ ਆਇਆ ਦੁਨੀਆਂ, ਕੋਈ ਪਾਤਸ਼ਾਹ ਨਹੀਂ ਆਇਆ, ਕੋਈ ਦਤਾਰ ਨਹੀਂ ਆਇਆ। ਤੇ ਭਾਈ ਡੱਲੇ ਨੂੰ ਜਦੋਂ ਪਤਾ ਲੱਗਿਆ, ਭਾਈ ਡੱਲਾ ਵੀ ਦਰਸ਼ਨ ਕਰਨ ਵਾਸਤੇ ਆਇਆ। ਇੱਕ ਵਾਰੀ ਕਪੂਰੇ ਚੌਧਰੀ ਦੇ ਨਾਲ ਇਹ ਭਾਈ ਡੱਲਾ ਆਨੰਦਪੁਰ ਸਾਹਿਬ ਵੀ ਮਹਾਰਾਜ ਦੇ ਦਰਸ਼ਨ ਕਰਨ ਗਿਆ ਸੀ। ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨ ਆਇਆ, ਭਾਈ ਡੱਲਾ ਸੱਚੇ ਪਾਤਸ਼ਾਹ ਨੂੰ ਬੜੇ ਪ੍ਰੇਮ ਨਾਲ ਮੱਥਾ ਟੇਕਿਆ, ਬੜੀ ਸ਼ਰਧਾ ਨਾਲ ਮੱਥਾ ਟੇਕਿਆ। ਅੰਦਰੋਂ ਮਨ ਗਦਗਦ ਹੋਇਆ ਭਾਈ ਡੱਲੇ ਦਾ ਮਿਲ ਕੇ। ਤੇ ਭਾਈ ਡੱਲੇ ਨੇ ਉਸ ਵੇਲੇ ਦਾ ਸ਼ਾਹੂਕਾਰ ਸੀ, ਅਮੀਰ ਸੀ ਬੰਦਾ, ਸ਼ਰਧਾ ਵੀ ਸੀਗੀ ਅੰਦਰ, ਪ੍ਰੇਮ ਵੀ ਸੀ। ਉਹਨੇ ਉੱਥੇ ਤੰਬੂ ਕਨਾਤਾਂ ਲਵਾਈਆਂ, ਲੰਗਰਾਂ ਦੇ ਪ੍ਰਬੰਧ ਵੱਡੇ ਕਰਾਤੇ, ਕਿਉਂਕਿ ਜਿਵੇਂ ਜਿਵੇਂ ਮਹਾਰਾਜ ਦਾ ਜਾਸ ਹੁੰਦਾ, ਸੰਗਤ ਨੂੰ ਪਤਾ ਲੱਗਦਾ, ਉਵੇਂ ਉਵੇਂ ਸੰਗਤ ਵਧੀ ਜਾਂਦੀ ਹੈ। ਤੇ ਸਾਰਾ ਪ੍ਰਬੰਧ ਜਿਹੜਾ ਭਾਈ ਡੱਲੇ ਨੇ ਕੀਤਾ ਸੀ ਉੱਥੇ ਸੇਵਾ ਦਾ, ਕਰਨ ਵਾਲਾ ਕੌਣ ਹੁੰਦਾ ਬੰਦਾ, ਮਹਾਰਾਜ ਹੀ ਕਰਾਉਣ ਵਾਲਾ। ਜੇ ਅਸੀਂ ਕੋਈ ਸੇਵਾ ਕਰ ਲਈਏ ਨਾ, ਮਨ ਚ ਨਾ ਆਵੇ ਵੀ ਅਸੀਂ ਕੀਤੀ ਹੈ, ਇਹ ਕਹੀਏ ਵੀ ਮਹਾਰਾਜ ਤੂੰ ਕਰਾਈਏ ਤਾਂ ਸੇਵਾ, ਅਸੀਂ ਕੌਣ ਆ ਕਰਨ ਵਾਲੇ, ਆਪਣੇ ਹੱਥ ਚ ਕੀ ਹੈ। ਤੇ ਭਾਈ ਡੱਲੇ ਨੇ ਸੇਵਾਵਾਂ ਦਾ ਬਹੁਤ ਵੱਡੀਆਂ ਉੱਥੇ ਨਿਭਾਈਆਂ ਕੀਤੀਆਂ। ਪਰ ਕਈ ਵਾਰੀ ਨਾ ਜਿਹੜਾ ਭਾਂਡਾ ਹੁੰਦਾ, ਮਹਾਰਾਜ ਕਹਿੰਦੇ ਇਹਨੂੰ ਪੂਰਾ ਸਾਫ਼ ਹੀ ਕਰ ਦਈਏ, ਮਹਾਰਾਜ ਜੀ ਕਲਾ ਵਰਤਾ ਦਿੰਦੇ, ਭਾਂਡਾ ਧੋਵੋ, ਧੂਪ ਦੇਵੋ, ਤੋ ਦੁੱਧੇ ਕੋ ਜਾਵੋ। ਜੇ ਦੁੱਧ ਪਾਉਣਾ ਹੋਵੇ ਨਾ ਭਾਂਡੇ ਚ, ਮਾਂਜਾਂ ਨੂੰ ਪਤਾ ਵੀ ਉਹਨੂੰ ਚੰਗਾ ਧੋਣਾ ਸਵਾਰਨਾ ਪੈਂਦਾ, ਲਿਬੜੇ ਦਾਲ ਵਾਲੇ ਭਾਂਡੇ ਚ ਨਹੀਂ ਦੁੱਧ ਪਾਇਆ ਜਾਂਦਾ। ਇਹ ਜਿਹੜੀ ਸੁੱਚ ਆ, ਜਿਹੜਾ ਸੱਚ ਹੈ, ਜਿਹੜਾ ਅੰਮ੍ਰਿਤ ਹੈ, ਜਿਹੜੀ ਭਗਤੀ ਹੈ, ਜਿਹੜਾ ਪ੍ਰੇਮ ਆ, ਜਿਹੜੀ ਸ਼ਰਧਾ, ਇਹ ਸਾਫ਼ ਭਾਂਡੇ ਚ ਹੀ ਪੈਂਦੀ ਹੈ। ਤੇ ਫਿਰ ਮਹਾਰਾਜ ਸਾਫ਼ ਆਪਦੇ ਆਪ ਹੀ ਕੋਈ ਕਲਾ ਵਰਤਾ ਕੇ ਕਰ ਦਿੰਦੇ ਆ। ਇੱਥੇ ਅਸੀਂ ਭਾਂਡਾ ਹੀ ਸਾਫ਼ ਕਰਨ ਆਉਣੇ ਹਾਂ, ਸਰੀਰ ਰੂਪੀ ਭਾਂਡਾ। ਪਰ ਜੇ ਇੱਥੇ ਆ ਕੇ ਵੀ ਨਾ ਸਾਫ਼ ਰਿਹਾ, ਇੱਥੇ ਆ ਕੇ ਵੀ ਈਰਖਾ, ਊਚ ਨੀਚ, ਛੂਆ ਛਾਤ, ਜਾਤ ਪਾਤ, ਇੱਥੇ ਆ ਕੇ ਵੀ ਵਿਰੋਧ, ਇੱਥੇ ਆ ਕੇ ਵੀ ਠੱਗੀਆਂ, ਇੱਥੇ ਆ ਕੇ ਵੀ ਇੱਕ ਦੂਜੇ ਨੂੰ ਮਾੜਾ, ਇੱਥੇ ਆ ਕੇ ਵੀ ਬੰਦੇ ਬੋਲ ਹੀ ਸਾਡੇ ਅੰਦਰ ਰਹਿ ਗਏ, ਫਿਰ ਕਾਹਦਾ ਭਾਂਡਾ ਸਾਫ਼। ਕਿਉਂਕਿ ਇੱਥੋਂ ਤਾਂ ਅਸੀਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਕਹਿਣ ਆਉਣੇ ਆ। ਕੱਲਾ ਕਹਿਣ ਨਹੀਂ ਆਉਣੇ, ਮੰਨਣ ਵੀ ਆਉਣੇ ਆ ਨਾਲ। ਇੱਥੋਂ ਕਹਿ ਕੇ ਚਲੇ ਗਏ ਪਤਾ ਨਹੀਂ ਕਿੰਨੀ ਵਾਰੀ, ਤੇ ਮੰਨਣਾ ਕਿਹਨੇ ਆ, ਮੰਨਣਾ ਉਹਨਾਂ ਨੇ ਆ ਜਿਹੜੇ ਗੁਰੂ ਨੂੰ ਪਿਆਰ ਕਰਦੇ ਆ। ਹਲੇ ਭਾਂਡਾ ਇਹ ਡੱਲੇ ਚੌਧਰੀ ਦਾ ਸਾਫ਼ ਨੀਗਾ ਅੰਦਰੋਂ, ਤੇ ਮਹਾਰਾਜ ਦੀਆਂ ਅਣਖ ਸਵਾਵਾਂ ਲਵਾਉਂਦਾ। ਤੇ ਇੱਥੇ ਹੀ ਮਹਾਰਾਜ ਦੇ ਕੋਲੇ ਮਾਤਾ ਸੁੰਦਰੀ ਜੀ ਤੇ ਮਾਤਾ ਸਾਹਿਬ ਦੇਵਾ ਜੀ ਜਿਹੜੇ ਦਿੱਲੀ ਸੀ, ਭਾਈ ਮਨੀ ਸਿੰਘ ਜੀ ਦੇ ਨਾਲ ਗਏ ਹੋਏ। ਜਦੋਂ ਪਰਿਵਾਰ ਵਿਛੋੜਾ ਆਇਆ, ਮਹਾਰਾਜ ਦਾ ਪਰਿਵਾਰ ਵੰਡਿਆ ਗਿਆ, ਉਦੋਂ ਮਹਾਰਾਜ ਦੇ ਵੱਡੇ ਸਾਹਿਬਜ਼ਾਦੇ ਚਮਕੌਰ ਜੀ ਗੜੀ ਵੱਲ ਨੂੰ ਰਵਾਨਾ ਹੋਏ ਆ ਮਹਾਰਾਜ ਦੇ ਨਾਲ, ਛੋਟੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਕੁੰਮੇ ਮਾਸਕੀ ਦੀ ਝੁੱਗੀ ਵੱਲ ਗਏ ਆ, ਉੱਥੋਂ ਫਿਰ ਗੰਗੂ ਲੈ ਜਾਂਦਾ। ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ ਜੀ ਦਿੱਲੀ ਵੱਲ ਰਵਾਨਾ ਭਾਈ ਮਨੀ ਸਿੰਘ ਨਾਲ ਹੋਈਆਂ ਨੇ ਮਹਿਲ ਗੁਰੂ ਦੇ। ਤੇ ਮਾਤਾਵਾਂ ਨੂੰ ਸੁਨੇਹਾ ਭੇਜਿਆ ਗਿਆ, ਤੇ ਇੱਥੇ ਫਿਰ ਮਾਤਾਵਾਂ ਮਿਲਣ ਆਈਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਦਿਦਾਰੇ ਕਰਨ ਵਾਸਤੇ ਆਈਆਂ ਨੇ ਮਾਤਾਵਾਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੀਵਾਨ ਸਜੇ ਹੋਏ ਆ, ਬੇਅੰਤ ਸੰਗਤਾਂ ਸ਼ਰਧਾ ਨਾਲ ਸੀ ਝੁਕਾ ਕੇ ਸਤਿਗੁਰਾਂ ਤੋਂ ਰਹਿਮਤਾਂ ਬਖਸ਼ਾਂ ਲੈ ਰਹੀਆਂ ਨੇ, ਖੁਸ਼ੀਆਂ ਲੈ ਰਹੀਆਂ ਨੇ ਸੰਗਤਾਂ। ਤੇ ਮਾਤਾਵਾਂ ਵੀ ਆਈਆਂ ਮਹਾਰਾਜ ਦੇ ਦੀਦਾਰੇ ਕਰਕੇ, ਗਦ ਗਦ ਹੋਈਆਂ, ਦੀਵਾਨ ਚ ਬੈਠੇ ਆ ਮਹਾਰਾਜ, ਚਰਨਾਂ ਤੇ ਸੀਸ ਰੱਖਿਆ। ਤੇ ਇੰਨੇ ਚਿਰ ਦਾ ਵਿਛੋੜਾ, ਕਹਿੰਦੇ ਜਿਹੜਾ ਵਿਛੋੜਾ ਨਾ, ਇਹ ਮੌਤ ਨਾਲੋਂ ਵੀ ਭੈੜਾ ਹੁੰਦਾ, ਮੌਤ ਤਾਂ ਇੱਕ ਵੀ ਆ ਕੇ ਸਰ ਜਾਂਦਾ। ਵਿਛੋੜਾ ਜਿਹੜਾ ਨਿੱਤ ਦੀ ਮੌਤ ਆ, ਹਰ ਰੋਜ਼ ਨਵਾਂ ਦਰਦ ਆ ਵਿਛੋੜੇ ਦਾ। ਜਿਸ ਪਿਆਰੇ ਸੋ ਨੇਹੇ ਤਿਸ ਆਗੈ ਮਰ ਚੱਲੀਐ, ਤ੍ਰੈਗ ਜੀਵਨ ਸੰਸਾਰ ਤਾਂ ਕਿ ਪਾਛੈ ਜੀਵਨ। ਕਹਿੰਦੇ ਜਿਹੜੇ ਪਿਆਰੇ ਨਾਲ ਨੇਹ ਹੋਵੇ ਨਾ, ਮੁਹੱਬਤ ਹੋਵੇ, ਪ੍ਰੇਮ ਹੋਵੇ, ਜਿਹਨੂੰ ਦੇਖਿਆ ਬਿਨਾਂ ਰਹਿ ਹੀ ਨਹੀਂ ਸਕਦੇ ਹੋਈਏ। ਯਾਰ ਗੁਆਂਢੋ ਵਿਛੜ ਚੱਲੇ, ਮੇਰੇ ਦਾਗ ਪਿਆ ਵਿੱਚ ਸੀਨੇ, ਜਿਹੜੇ ਸੱਜਣਾ ਵਣ ਪਲ ਨਹੀਂ ਸੀ ਲੰਘਦਾ, ਕਿਵੇਂ ਲੰਘਣਗੇ ਸਾਲ ਮਹੀਨੇ।
ਜਿਨ੍ਹਾਂ ਨੂੰ ਦੇਖਿਆ ਅੱਖ ਝਮਕਣ ਦਾ ਵੀ ਪਾਸੇ ਨਹੀਂ ਮਨ ਕਰਦਾ ਨਾ, ਜੀ ਨਹੀਂ ਕਰਦਾ, ਤੇ ਉਹਨਾਂ ਨੂੰ ਦੇਖਿਆ ਸਾਲ ਮਹੀਨੇ ਲੰਘ ਜਾਣ ਤੇ ਇਹ ਦਰਦ ਉਹੀ ਜਾਣਦਾ। ਬਿਰਹੋਂ ਦੇ ਕਲੇਜੇ ਤੀਰ ਜਿਹਦੇ ਲੱਗਦੇ ਹਨ, ਅਨਿਆਲੇ ਤੀਰ ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਮੇਰੇ ਸਤਿਗੁਰ ਕੀ ਕੋਈ ਬਾਤ ਸੁਣਾਵੇ ਸੋ ਭਾਈ ਸੋ ਮੇਰਾ ਵੀਰ। ਜਿਹਦੇ ਅਨਿਆਲੇ ਤੀਰ ਲੱਗੇ ਹੁੰਦੇ ਨਾ, ਉਹ ਫਿਰ ਗੁਰੂ ਦੇ ਦਦਾਰੇ ਤਾਂ ਬਹੁਤ ਵੱਡੀ ਪ੍ਰਾਪਤੀ ਹੈ। ਉਹ ਕਹਿੰਦਾ ਮੈਨੂੰ ਕੋਈ ਗੁਰੂ ਦੀ ਗੱਲ ਹੀ ਸੁਣਾ ਦੇਵੇ, ਆ ਕੇ ਮੈਨੂੰ ਕੋਈ ਗੁਰੂ ਦੀ ਵਡਿਆਈ ਕਰਕੇ ਸੁਣਾ ਦੇਵੇ ਤਾਂ ਕਿ ਮੇਰਾ ਗੁਰੂ ਦੇ ਨਾਲ ਮਿਲਾਪ ਹੋ ਜਾਵੇ ਸ਼ਬਦਾਂ ਦੇ ਵਿੱਚੋਂ ਹੀ। ਮਾਤਾਵਾਂ ਨੇ ਚਰਨੀ ਮੱਥੇ ਟੇਕੇ ਆ ਤੇ ਅੱਖਾਂ ਵਿੱਚ ਹੰਝੂ ਆ, ਸੰਗਤ ਚ ਬੈਠੀਆਂ ਮਾਵਾਂ ਇੱਧਰ ਉੱਧਰ ਦੇਖ ਲਈਆਂ, ਸੰਗਤ ਚ ਬੈਠੀਆਂ। ਆ ਜਦੋਂ ਬੱਚਾ ਨਾਲ ਆਇਆ ਹੋ ਨਾ ਭੈਣਾਂ ਦੇ, ਤੇ ਭੈਣਾਂ ਨੂੰ ਆਈ ਫਿਕਰ ਹੁੰਦਾ ਵੀ ਕਿੱਧਰ ਗਿਆ, ਉੱਠ ਕੇ ਬੱਚੇ ਵੱਲ ਖਿਆਲ ਹੁੰਦਾ। ਮਾਵਾਂ ਜਿਹੜੀਆਂ ਚਾਹੇ ਧੀ ਹੋਵੇ ਚਾਹੇ ਪੁੱਤ ਹੋਵੇ, ਉਹਦੇ ਵਿੱਚ ਮਾਂ ਦਾ ਬੜਾ ਖਿਆਲ ਹੁੰਦਾ, ਮਾਂ ਤੇ ਬਾਪ ਦਾ। ਮਾਂ ਨੇ ਜਿੱਥੇ ਜਨਮ ਹੈ ਦਿੱਤਾ ਉੱਥੇ ਬਾਪੂ ਬਹੁਤ ਪਿਆਰਾ ਨਹੀਂ, ਇੱਕ ਪਹੀਏ ਨਾਲ ਚੱਲਦੀ ਗੱਡੀ ਇਹ ਦਸਤੂਰ ਨਿਆਰਾ। ਮਾਂ ਮੇਰੀ ਨੇ ਲਾਡ ਲਾਏ ਚੂਰੀ ਕੁੱਟ ਖਵਾਈ, ਤੈਵੀਂ ਬਾਪੂ ਸਾਡੇ ਲਈ ਸੀ ਕੀਤੀ ਕੱਟਣਾ ਕਮਾਈ, ਦਿਨ ਰਾਤ ਸੀ ਮਿਹਨਤ ਕਰਦਾ ਖੂਨ ਪਸੀਨਾ ਚੋਇਆ, ਤੂੰ ਸਾਡੇ ਵੱਡੇ ਹੋਣ ਚ ਬਾਪੂ ਰੱਬ ਬਣੇ ਆਣ ਖਲੋਇਆ। ਅਜੀਤ ਵਾਲੀਆ ਪਾਰਸ ਬਾਪੂ ਨਾ ਪੈਰਾਂ ਤੇ ਖੜਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ, ਜੇ ਤੂੰ ਰੱਬ ਅੱਗੇ ਰਜੋਈਆਂ ਵਾਰ ਵਾਰ ਨਾ ਕਰਦਾ। ਇਹ ਮਾਵਾਂ ਦੇਖ ਰਹੀਆਂ ਵੀ ਸਾਡੇ ਫਰਜੰਦ ਨਹੀਂ ਨਜ਼ਰ ਆਉਂਦੇ, ਸਾਡੇ ਸਾਹਿਬਜ਼ਾਦੇ ਲਾਲ ਜਿਗਰ ਦੇ ਟੋਟੇ ਅੱਖੀਆਂ ਦੇ ਤਾਰੇ, ਸਾਡੇ ਰਾਜ ਦਲਾਰੇ, ਸਾਡੀਆਂ ਅੱਖੀਆਂ ਦੀ ਸੀਤ ਠੰਡ, ਸਾਡੇ ਕਾਲਜੇ ਦੇ ਟੁਕੜੇ ਨਹੀਂ ਨਜ਼ਰ ਆਉਂਦੇ। ਕਹਿਣ ਮਾਤਾਵਾਂ ਸਤਿਗੁਰੂ ਜੀ ਨੂੰ ਸਾਨੂੰ ਲਾਲ ਨਜ਼ਰ ਨਹੀਂ ਆਉਂਦੇ। ਮਾਵਾਂ ਕਹਿੰਦੀਆਂ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਲਾਲ ਨਹੀਂ ਨਜ਼ਰ ਆਉਂਦੇ। ਕਹਿਣ ਮਾਤਾਵਾਂ ਸਤਿਗੁਰੂ ਜੀ ਨੂੰ ਸਾਨੂੰ ਲਾਲ ਨਜ਼ਰ ਨਹੀਂ ਆਉਂਦੇ, ਵੱਡੇ ਵੀਰੇ ਛੋਟਿਆਂ ਨੂੰ ਸੀ ਘੁੱਟ ਗਲਵੱਕੜੀ ਪਾਉਂਦੇ। ਜੋਰਾਵਾਲ ਅਜੀਤ ਜਝਾਰ ਫਤਿਹ ਕਿਉਂ ਨਹੀਂ ਆਣ ਬੁਲਾਉਂਦੇ, ਮੈਨੂੰ ਅਜੀਤਵਾਲ ਦੇ ਪਾਰਸ ਦੱਸ ਤਾਂ ਉਹ ਕਿੱਥੇ ਖੇਡ ਰਚਾਉਂਦੇ, ਮੈਨੂੰ ਅਜੀਤਵਾਲ ਦੇ ਪਾਰਸ ਦੱਸ ਉਹ ਕਿੱਥੇ ਖੇਡ ਰਚਾਉਂਦੇ। ਮਹਾਰਾਜ ਨੂੰ ਕਹਿੰਦੇ ਮਹਾਰਾਜ ਉਹ ਖੇਡਦੇ ਨੇ ਕਿਤੇ, ਜਾਂ ਜੰਗ ਦਾ ਅਭਿਆਸ ਕਰਦੇ ਆ, ਜਾਂ ਗੁਰਬਾਣੀ ਪੜ੍ਹ ਰਹੇ ਨੇ, ਜਾਂ ਕੀਰਤਨ ਕਰ ਰਹੇ ਆ, ਉਹ ਕਿਹੜੀ ਮਾਂ ਦੀ ਬੁੱਕਲ ਚ ਸੌਂਗੇ ਨਜ਼ਰੀ ਨਹੀਂ ਆਉਂਦੇ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਤਾਵਾਂ ਬੇਨਤੀਆਂ ਇਹ ਇਉਂ ਕਰਨ ਲੱਗੀ।

ਮੇਰੇ ਪਾਤਸ਼ਾਹ ਗਰੀਬ ਨਵਾਜ਼ ਦੇ ਚਰਨਾਂ ਕਮਲਾਂ ਵਿੱਚ ਜਦੋਂ ਮਾਤਾਵਾਂ ਨੇ ਬੇਨਤੀ ਕੀਤੀ ਵੀ ਸਤਿਗੁਰੂ ਜੀ ਉਹ ਲਾਲ ਨਹੀਂ ਨਜ਼ਰ ਆਉਂਦੇ, ਸਾਹਿਬਜ਼ਾਦੇ ਜਾਨੋ ਪਿਆਰੇ ਅੱਖੀਆਂ ਦੇ ਤਾਰੇ ਦਿਲ ਦੇ ਟੁਕੜੇ, ਸੋਚਿਆ ਸੀ ਵੀ ਜਦੋਂ ਜਾਵਾਂਗੇ ਤੇ ਭੱਜ ਕੇ ਮਾਂ ਕਹਿ ਕੇ ਸੀਨੇ ਲੱਗ ਜਾਣਗੇ। ਪੁੱਤ ਨੂੰ ਜਦੋਂ ਮਾਂ ਜਾਂ ਬਾਪ ਸੀਨੇ ਲਾ ਲਵੇ ਨਾ ਠੰਡ ਪੈ ਜਾਂਦੀ ਹੈ। ਇੰਨੀ ਗੱਲ ਜ਼ਰੂਰ ਹੈ, ਮਾਂ ਬੋਲ ਕੇ ਦੱਸ ਦਿੰਦੀ ਹੈ ਤੇ ਪਿਤਾ ਅੰਦਰੇ ਅੰਦਰੀ ਪਿਆਰ ਦਾ ਸਮੁੰਦਰ ਆਪਦੇ ਬੱਚਿਆਂ ਪੁੱਤਰਾਂ ਧੀਆਂ ਲਈ ਵਗਾਈ ਰੱਖਦਾ। ਮਾਵਾਂ ਕਹਿੰਦੀਆਂ ਪਾਤਸ਼ਾਹ ਜੀ ਓ ਕਿੱਥੇ ਨੇ, ਅਸੀਂ ਹਿੱਕ ਨਾਲ ਲਾ ਕੇ ਕਲੇਜੇ ਨੂੰ ਠੰਡ ਪਾ ਲਈਏ, ਜਿਵੇਂ ਤਪਦੀਆਂ ਕੜੀਆਂ ਰੇਤ ਤੇ ਤਪਦੀ ਤੇ ਠੰਡੀਆਂ ਕੜੀਆਂ ਪੈ ਜਾਣ, ਜਿਵੇਂ ਕਿਤੇ ਪਿਆਸੇ ਨੂੰ ਪਾਣੀ ਮਿਲ ਜਾਵੇ ਤੇ ਭੁੱਖੇ ਨੂੰ ਰਹਿ ਜਕਾ, ਤੇ ਜਿਵੇਂ ਕਗਾਲ ਨੂੰ ਕਿਤੇ ਹੀਰਾ ਥੇ ਆ ਜਾਵੇ ਨਾ। ਪੁੱਤਰ ਧੀਆਂ ਦਾ ਇੰਨਾ ਚਾਅ ਹੁੰਦਾ ਮਨ ਦੇ ਵਿੱਚ, ਪੁੱਤਰ ਮਿੱਠੜੇ ਮੇਵੇ ਹੁੰਦੇ ਤੇ ਧੀਆਂ ਮਿਸ਼ਰੀ ਡਲੀਆਂ, ਰੱਬਾ ਸਦਾਈ ਰਹਿਣ ਮਹਿਕਦੀਆਂ ਇਹ ਫੁੱਲਾਂ ਦੀਆਂ ਕਲੀਆਂ। ਇਹ ਜਿਹੜੀ ਫਲਵਾੜੀ ਆ ਨਾ, ਸਭ ਦੇ ਪਰਿਵਾਰਾਂ ਦੀ ਮਹਿਕਦੀ ਰੱਖੇ ਮਹਾਰਾਜ। ਤੇ ਇੱਕ ਗੱਲ ਜ਼ਰੂਰ ਨੋਟ ਕਰਿਓ ਵੀ ਸਾਡੇ ਪਰਿਵਾਰਾਂ ਦੀ ਫਲਵਾੜੀ ਤਾਂ ਮਹਿਕਦੀ ਆ, ਮਹਾਰਾਜ ਨੇ ਆਪ ਪਰਿਵਾਰ ਵਾਰਿਆ ਆਪਦਾ, ਇਹ ਜ਼ਰੂਰ ਚੇਤੇ ਰੱਖਿਆ ਕਰੋ। ਕਰਨ ਵਾਸਤੇ ਪੰਥ ਦੀ ਧੌਣ ਉੱਚੀ, ਬਾਲੀ ਪੰਥ ਦਾ ਕੰਮ ਮਹਾਨ ਕਰ ਗਿਆ, ਵਿਚਿੱਤਰ ਨਾਟਕ ਐਸਾ ਸੀ ਖੇਡ ਗਿਆ, ਉਹ ਸਾਰੀ ਦੁਨੀਆਂ ਦੇ ਤਾਈ ਹੈਰਾਨ ਕਰ ਗਿਆ, ਭੇਜ ਦਿੱਲੀ ਦੇ ਚਾਂਦਨੀ ਚੌਂਕ ਤਾਈ, ਪਿਆਰੇ ਪਿਤਾ ਦੇ ਤਾਈ ਕੁਰਬਾਨ ਕਰ ਗਿਆ। ਆ ਪੁੱਤਾਂ ਵਾਲਿਓ, ਪੁੱਤਾਂ ਵਾਲ ਨਜ਼ਰ ਮਾਰੋ, ਪਿਤਾ ਹੱਸ ਕੇ ਪੁੱਤਾਂ ਦਾ ਦਾਨ ਕਰ ਗਿਆ, ਆਪਣੇ ਪੁੱਤਰ ਦਾਨ ਕੀਤੇ। ਤੇ ਤਾਂ ਅਸੀਂ ਆਪਦੇ ਅੱਜ ਬੱਚੇ ਧੀਆਂ ਦੇ ਨਾਲ, ਪੁੱਤਰਾਂ ਧੀਆਂ ਦੇ ਨਾਲ, ਪਰਿਵਾਰ ਦੇ ਨਾਲ ਖੁਸ਼ੀਆਂ ਨਾਲ ਰਹਿ ਰਹੇ ਹਾਂ। ਸਾਡੇ ਲਈ ਸੁੰਦਰ ਮਹਿਲ ਬਣਾ ਕੇ ਦੇ ਗਿਆ ਤੇ ਆਪ ਮਹਿਲ ਛੱਡ ਗਿਆ, ਆਪ ਕੰਡਿਆਂ ਤੇ ਸੌ ਗਿਆ ਤੇ ਸਾਨੂੰ ਸੁੰਦਰ ਵਿਛਾਉਣੇ ਦੇ ਗਿਆ ਕਲੰਗੀਆਂ ਵਾਲਾ ਪਾਸ਼। ਆਪ ਦਾ ਪਰਿਵਾਰ ਖੇਰੂ ਖੇਰੂ ਕਰ ਲਿਆ ਤੇ ਸਾਡੇ ਪਰਿਵਾਰ ਇਕੱਠੇ ਕਰਤੇ ਮੇਰੇ ਮਾਲਕ ਨੇ। ਨਹੀਂ ਕਿਸੇ ਦੇ ਸਿਰ ਤੇ ਪੱਗ ਹੋਣੀ ਸੀ ਕਿਤੇ, ਤੇ ਨਾ ਹਿੰਦੂ ਦੇ ਮੱਥੇ ਤੇ ਟਿੱਕਾ ਹੋਣਾ ਸੀ, ਨਾ ਜਨੇਊ ਹੋਣਾ ਸੀ, ਨਾ ਧੋਤੀ ਹੋਣੀ ਸੀ, ਨਾ ਦਸਤਾਰ ਹੋਣੀ ਸੀ, ਨਾ ਸਰਦਾਰ ਹੋਣਾ ਸੀ, ਨਾ ਮੰਦਿਰ ਹੋਣਾ ਸੀ, ਨਾ ਗੁਰਦੁਆਰਾ ਹੋਣਾ ਸੀ, ਜੇ ਬਾਜਾਂ ਵਾਲਾ ਪਾਤਸ਼ਾਹ ਕੁਰਬਾਨੀ ਨਾ ਕਰਦਾ। ਜੇ ਚਾਂਦਨੀ ਚੌਕ ਦੇ ਵਿੱਚ ਪਿਤਾ ਨੂੰ ਨਾ ਵਾਰਦਾ ਮੇਰਾ ਪਾਤਸ਼ਾਹ ਗਰੀਬ ਨਵਾਜ਼ ਦੇ ਸਰਬੰਸ ਨਾਲ ਲਟਾਉਂਦਾ, ਚਾਂਦਨੀ ਚੌਕ ਜੇਕਰ ਗੁਰੂ ਨੌਵਾਂ ਤਿਲਕ ਜੰਜੂ ਦੇ ਲਈ ਨਾ ਕੁਰਬਾਨ ਹੁੰਦਾ, ਦਾਦੀ ਵਾਰਦੀ ਜੇ ਨਾ ਪੁੱਤ ਆਪਣੇ, ਨਾ ਹੀ ਹਿੰਦੂ ਨਾ ਹਿੰਦੁਸਤਾਨ ਹੁੰਦਾ। ਇਹ ਜੇ ਗੁਰੂ ਪਾਤਸ਼ਾਹ ਬਾਜਾਂ ਵਾਲੇ ਪਾਤਸ਼ਾਹ ਦੀ ਕੁਰਬਾਨੀ ਹੈ, ਮੈਂ ਬੇਨਤੀ ਕਰਾਂ ਵੀ ਜਿਹੜੇ ਹਿੰਦੂ ਵੀਰ ਧਰਮੀ ਬੰਦੇ ਨੇ, ਜਿਹੜੇ ਧਰਮੀ ਬੰਦੇ ਜਿਨ੍ਹਾਂ ਨੂੰ ਪਤਾ, ਜਿਨ੍ਹਾਂ ਨੂੰ ਇਤਿਹਾਸ ਦਾ ਪਤਾ ਹੈ, ਉਹ ਅੱਜ ਵੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ, ਅੱਜ ਵੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸ਼ੁਕਰਾਨਾ ਨਹੀਂ ਕਰਦੇ ਥੱਕਦੇ। ਅੱਜ ਵੀ ਉਹਨਾਂ ਨੂੰ ਪਤਾ ਸਾਡਾ ਧਰਮ ਬਚਿਆ। ਹਾਂ, ਜਿਹੜੇ ਲੜਾਈਆਂ ਪਾਉਣ ਵਾਲੇ ਆ ਉਹ ਤਾਂ ਬਿਆਨ ਪੁੱਠੇ ਸਿੱਧੇ ਦਿੰਦੇ ਹੀ ਰਹਿੰਦੇ ਆ, ਕਿਸੇ ਹਿੰਦੂ ਨੇ ਉਲਟ ਬਿਆਨ ਦਿੱਤਾ, ਜਿਹੜੇ ਸਰਕਾਰਾਂ ਦੀ ਸਹਿ ਤੇ ਬਿਆਨ ਦਿੰਦੇ ਆ, ਕਿਸੇ ਮੁਸਲਮਾਨ ਨੇ ਬਿਆਨ ਉਲਟ ਦੇਤਾ, ਕਿਸੇ ਨੇ ਜਾਤਾਂ ਪਾਤਾਂ ਦੇ, ਕਿਸੇ ਨੇ ਕਿਹਾ ਮੈਂ ਵੱਡਾ, ਕੋਈ ਕਹਿੰਦਾ ਮੈਂ ਵੱਡਾ, ਮੀਡੀਏ ਤੇ ਜਾਤਾਂ ਪਾਤਾਂ ਦੇ ਆਧਾਰ ਤੇ ਲੜਾਈ ਜਾਂਦੇ ਨੇ ਲੋਕ, ਜਿਹੜੇ ਰਾਜਨੀਤਿਕ ਲੋਕ ਆ। ਅਸੀਂ ਸਾਰੇ ਇੱਕੋ ਹੀ ਆ, ਮਨੁੱਖ ਹਾਂ, ਸਾਰੇ ਇਨਸਾਨ ਆ। ਮਹਾਰਾਜ ਨੇ ਨਹੀਂ ਦੇਖਿਆ ਵੀ ਆ ਹਿੰਦੂ ਆ ਮੁਸਲਮਾਨ ਹੈ, ਮਹਾਰਾਜ ਨੇ ਦੇਖਿਆ ਵੀ ਦੁਬਾਰੇ ਚੱਲ ਕੇ ਕੌਣ ਆਇਆ। ਕਿਰਪਾ ਰਾਮ ਵਰਗੇ ਉਸ ਵੇਲੇ ਦੇ ਪ੍ਰੋਫੈਸਰ ਬੰਦੇ ਸੀ, ਇਹ ਨਹੀਂ ਸੀ ਘਾਹ ਖੋਤਣ ਵਾਲੇ ਸੀਗੇ ਹਿੰਦੂ। ਕਿਰਪਾ ਰਾਮ ਉਸ ਵੇਲੇ ਦਾ ਪ੍ਰੋਫੈਸਰ, ਪੜ੍ਹਿਆ ਲਿਖਿਆ ਬੰਦਾ, ਜਿਹਦੇ ਨਾਲ ਵੀ ਪੜ੍ਹੇ ਲਿਖੇ ਲੋਕ ਗਏ ਸੀ ਉਹਨਾਂ ਸਮਿਆਂ ਦੇ ਵਿੱਚ, ਪ੍ਰੋਫੈਸਰ ਹੋਣਾ, ਪੜ੍ਹੇ ਲਿਖੇ ਹੋਣਾ, ਬੇਸ਼ੱਕ ਉਹਨਾਂ ਸਮਿਆਂ ਦੇ ਵਿੱਚ ਵਿਦਿਆਲਿਆਂ ਤੇ ਮਦਰਸਿਆਂ ਵਿੱਚ ਪੜ੍ਹਾਈਆਂ ਕਰੀਆਂ ਜਾਂਦੀਆਂ ਸੀ, ਡਿਗਰੀਆਂ ਉਦੋਂ ਵੀ ਸੀਗੀਆਂ। ਆਓ ਬੇਨਤੀ ਕਰਦੇ ਵਾਂ ਮੈਂ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ
ਮਾਤਾਵਾਂ ਨੂੰ ਕਹਿੰਦੇ ਕਹਿਣ ਸਤਿਗੁਰੂ ਸੁੰਦਰੀ ਸਾਹਿਬਾਂ ਇਹ ਸਭ ਪਰਿਵਾਰ ਤੁਹਾਡਾ ਹੱਥ ਕਰਕੇ ਨਾ ਸਾਡੇ ਵੱਲ ਨੂੰ ਵੀ ਇਹਨਾਂ ਪੁੱਤਰਾਂ ਤੋਂ ਚਾਰੇ ਲਾਲ ਵਾਰ ਤੇ ਮਹਾਰਾਜ ਕਹਿੰਦੇ ਇਹਨ ਪੁੱਤਰ ਕੇ ਸੀਸ ਪਰਿਵਾਰ ਦੀ ਇਹ ਸੁੱਤ ਚਾਰ ਚਾਰ ਮੂਹੇ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ ਮਹਾਰਾਜ ਕਹਿੰਦੇ ਕਹਿਣ ਸਤਿਗੁਰੂ ਸੁੰਦਰੀ ਸਾਹਿਬਾਂ ਇਹ ਸਭ ਪਰਿਵਾਰ ਤੁਹਾਰਾ ਦੋ ਬਾਰੇ ਚਮਕੌਰ ਗੜੀ ਤੇ ਦੋ ਸਰਹੰਦ ਦੁਆਰਾਂ ਉਹ ਲਾੜੀ ਮੌਤ ਦੀ ਗੋਦ ਚ ਸੌ ਗਏ ਚੁੱਕ ਤਿੱਖੀਆਂ ਤਲਵਾਰਾਂ ਅਜੀਤਵਾਲ ਦੇ ਪਾਰਸਾ ਫਿਰਦੇ ਪੁੱਤਰ ਕਈ ਹਜ਼ਾਰਾਂ ਮਹਾਰਾਜ ਕਹਿੰਦੇ ਆ ਤੁਹਾਡੇ ਹਜ਼ਾਰਾਂ ਪੁੱਤਰ ਧੀਆਂ ਬੈਠੇ ਆ ਇਹਨਾਂ ਪੁੱਤਰਾਂ ਤੋਂ ਚਾਰੇ ਲਾਲ ਵਾਰ ਤੇ ਸਤਿਗੁਰੂ ਹੈ ਇਉਂ ਕਹਿੰਦੇ।

ਗੁਰਾਂਪਤੀ ਨੂੰ ਉਚਾਰਤੇ, ਸਹਿਜ ਨਾਲ ਗੁਰਾਂਪਤੀ ਨੂੰ ਉਚਾਰਤੇ, ਇਹਨਾਂ ਪੁੱਤਰਾਂ ਤੋਂ ਚਾਰੇ ਵਾਰ ਮਾਰਤੇ, ਇਹਨਾਂ ਪੁੱਤਰਾਂ ਤੋਂ

0: ਵੱਡਿਆਂ ਨੇ ਲਾੜੀ ਮੌਤ ਨੂੰ ਬਿਆ ਲਿਆ, ਛੋਟਿਆਂ ਨੇ ਕੰਧੀ ਆਪਾ ਚਿਣ ਬਹਾ ਲਿਆ, ਵੱਡਿਆਂ ਨੇ ਲਾੜੀ ਮੌਤ ਨੂੰ ਬਿਆ ਲਿਆ।
1: ਚੁਣ ਚੁਣ ਜ਼ਾਲਮ ਗੜੀ ਚ ਮਾਰਤੇ, ਚੁਣ ਚੁਣ ਜ਼ਾਲਮ ਗੜੀ ਚ ਮਾਰਤੇ, ਇਹਨਾਂ ਪੁੱਤਰਾਂ ਤੋਂ

0: ਮਹਾਰਾਜ ਕਹਿੰਦੇ ਮੈਨੂੰ ਸਾਰੇ ਆਪਦੇ ਲੱਗਦੇ, ਨਾ ਕੋਈ ਦਿਸੇ ਪਰਾਇਆ। ਮਾਤਾਵਾਂ ਨੂੰ ਕਹਿੰਦੇ ਸਾਰੇ ਆਪਣੇ ਨੇ, ਨਜ਼ਰ ਮਾਰੋ ਜੀਤ ਜੈ ਜਹਾਰ ਦਿਸਣਗੇ, ਜੋਰਾਵਰ ਫਤਿਹ ਸਿੰਘ ਦਿਸਣਗੇ ਤੁਹਾਨੂੰ। ਮੇਰੀਆਂ ਨਜ਼ਰਾਂ ਦੇ ਨਾਲ ਦੇਖੋ, ਜਿਹੜਾ ਮੋਹ ਆਣਾ ਪੁੱਤਰ ਧੀਆਂ ਦਾ ਉਹ ਹੁੰਦਾ ਹੀ ਹੈ। ਮੋਹ ਤਾਂ ਜਾਨਵਰਾਂ ਨੂੰ ਵੀ ਹੁੰਦਾ, ਪੁੱਤਰਾਂ ਧੀਆਂ ਦਾ, ਬੱਚਿਆਂ ਦਾ ਮੋਹ ਤਾਂ ਜਾਨਵਰਾਂ ਨੂੰ, ਮਨੁੱਖ ਨੂੰ ਤਾਂ ਹੋਣਾ ਹੀ ਹੋਣਾ ਹੈ।
1: ਜੀ
0: ਗੁਰੂ ਗੋਬਿੰਦ ਸਿੰਘ ਮਹਾਰਾਜ ਤਾਂ ਰੱਬ ਸੀ, ਉਹ ਇਹਨਾਂ ਕੁਛ ਤਾਂ ਹੀ ਜਰ ਗਏ ਨਾ, ਆਪਾਂ ਇਨਸਾਨ ਆਮ। ਇੱਕ ਵਾਰੀ ਬਾਜਾਂ ਵਾਲੇ ਪਾਤਸ਼ਾਹ ਨੂੰ ਕਿਸੇ ਨੇ ਬੇਨਤੀ ਕੀਤੀ ਸੀ, ਮਹਾਰਾਜ ਤੁਸੀਂ ਇੰਨਾ ਕੁਛ ਜਰ ਗਏ ਹੋ, ਤੇ ਗਰੀਬ ਨਵਾਜ ਆ ਜਿਹੜਾ ਦੁਨਿਆਵੀ ਬੰਦਾ, ਅਸੀਂ ਲੋਕਾਂ ਜਿਹੜੇ, ਸਾਨੂੰ ਇਹ ਝੱਲਣਾ ਬੜਾ ਔਖਾ ਹੋ ਜਾਣਾ। ਗੁਰੂ ਗਰੀਬ ਨਵਾਜ, ਤੁਹਾਡੀ ਦਾਸਤਾਨ, ਤੁਹਾਡਾ ਇਤਿਹਾਸ, ਤੁਹਾਡੀ ਵਡਿਆਈ, ਤੁਹਾਡੇ ਪਰਿਵਾਰ ਦੀ ਕੁਰਬਾਨੀ ਸੁਣ ਕੇ ਹੀ ਮਨ ਜਿਹੜਾ ਬਰਾਗ ਵਿੱਚ ਆ ਜਾਂਦਾ। ਮਹਾਰਾਜ ਨੇ ਕਿਹਾ ਸਿੱਖ ਨੂੰ, ਕਿਹਾ ਵੀ ਟਿੱਬੇ ਤੇ ਖੜੇ ਸੀ ਮਹਾਰਾਜ, ਕਹਿੰਦੇ ਸਿੱਖਾ ਆ ਢੇਰੀਆਂ ਬਣਾ ਚਾਰ ਰੇਤੇ ਦੀਆਂ, ਜਿਵੇਂ ਬੱਚੇ ਢੇਰੀਆਂ ਬਣਾਉਂਦੇ ਨਾ, ਉਹਨਾਂ ਨੇ ਢੇਰੀਆਂ ਬਣਾ ਦੀਆਂ। ਮਹਾਰਾਜ ਕਹਿੰਦੇ ਢਾ ਦੇ, ਉਹਨੇ ਢਾਤੀਆਂ, ਹੱਥ ਮਾਰੀਆਂ। ਜੇ ਬੱਚੇ ਆਪਾਂ ਪਿੰਡਾਂ ਚੋਂ ਆਏ ਸਾਰੇ, ਪੁਰਾਣੀਆਂ ਖੇਡਾਂ ਹੁਣ ਤਾਂ ਭਾਵੇਂ ਨੈੱਟ 'ਚ ਵੜ ਗਈਆਂ, ਮੋਬਾਈਲ 'ਚ ਹੀ ਰਹਿ ਗਈਆਂ ਖੇਡਾਂ ਸਾਰੀਆਂ। ਬੱਚੇ ਕਿਤੇ ਢੇਰੀ ਘਰ ਬਣਾ ਲੈਂਦੇ ਸੀ, ਮਿੱਟੀ ਦਾ ਕਿਤੇ ਢਾ ਦਿੰਦੇ ਸੀਗੇ, ਉਹਨੇ ਢਾਤੀਆਂ। ਮਹਾਰਾਜ ਕਹਿੰਦੇ ਦੱਸ ਵੀ ਆ ਢੇਰੀ ਬਣਾਉਣ ਲੱਗਿਆਂ ਕੋਈ ਖੁਸ਼ੀ ਹੋਈ ਬਾਲੀ? ਕਹਿੰਦਾ ਜੀ ਨਹੀਂ, ਮਿੱਟੀ ਦੀ ਢੇਰੀ ਕਾਹਦੀ ਖੁਸ਼ੀ ਆਉਣੀ ਆ। ਕਹਿੰਦੇ ਢਾਉਣ ਲੱਗਿਆਂ ਕੋਈ ਗਮੀ ਹੋਈ ਹੈ? ਉਹ ਕਹਿੰਦਾ ਜੀ ਇਹਦੀ ਤਾਂ ਢਾਉਣ ਲੱਗਿਆਂ ਵੀ ਕਾਹਦੀ ਗਮੀ, ਇਹ ਕਿਹੜਾ ਮਹਿਲ ਢਾ ਤਾ। ਮਹਾਰਾਜ ਕਹਿੰਦੇ ਬਸ, ਜਿਹੜਾ ਬ੍ਰਹਮ ਗਿਆਨੀ ਆ ਨਾ, ਉਹ ਆਪਦੀ ਜ਼ਿੰਦਗੀ ਨੂੰ ਇੱਕ ਮਿੱਟੀ ਹੀ ਸਮਝਦਾ, ਢੇਰ ਹੀ ਸਮਝਦਾ, ਇਹ ਹੈ ਵੀ ਮਿੱਟੀ ਹੈ, ਮਿੱਟੀ ਦਾ ਪੁਤਲਾ ਸਰੀਰ, ਇਹਦੀ ਆਉਣ ਲੱਗਿਆਂ ਕਾਹਦੀ ਖੁਸ਼ੀ ਤੇ ਜਾਣ ਲੱਗਿਆਂ ਕਾਹਦੀ ਗਮੀ, ਚਿੰਤਾ ਤਾਂ ਕੀ ਕੀਜੀਐ ਜੋ ਅਣਹੋਣੀ ਹੋਏ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਮਹਾਰਾਜ ਕਹਿੰਦੇ ਉਹਦੀ ਕਾਹਦੀ ਚਿੰਤਾ, ਜਿਹੜਾ ਪਤਾ ਹੀ ਆ ਵੀ ਇੱਕ ਨਾ ਇੱਕ ਦਿਨ ਇਹ ਬਿਣਸਣਾ, ਇੱਕ ਨਾ ਇੱਕ ਦਿਨ ਇਹਨੇ ਜਾਣਾ ਹੀ ਹੈ। ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੋਂਗ ਫਕੀਰ, ਬਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ। ਇਸ ਧਰਤੀ ਦੀ ਕੰਢ ਤੇ ਪਏ ਕਈ ਸਿਕੰਦਰ ਸੁੱਤੇ, ਆਖਰ ਸਭਨਾ ਨੇ ਤੁਰ ਜਾਣਾ ਆਪੋ ਆਪਣੀ
1: ਰੁੱਤੇ।
0: ਆਪਦੀ ਆਪਦੀ ਰੁੱਤ ਮੁਤਾਬਕ ਸਾਰੇ ਤੁਰ ਜਾਂਦੇ ਆ, ਜਿਹੜੀਆਂ ਸੂਰਤਾਂ ਚੜ੍ਹਨ ਨਿੱਤ ਲਾਰੀਆਂ ਤੇ।
1: ਜੀ ਬਈ,
0: ਇੱਕ ਦਿਨ ਚਿਖਾ ਤੇ ਚੜ੍ਹਦੀਆਂ ਦੇਖੀਆਂ ਮੈਂ, ਚੁੱਪ ਚਾਪ ਲਿਟਣਾ ਗਿਆ ਰਿਆਂ ਤੇ, ਮੁੱਖੋ ਸੀ ਨਾ ਕਰਦੀਆਂ ਦੇਖੀਆਂ ਮੈਂ, ਪਿੰਡੋ ਲੋਹੇ ਦੀ ਘੋੜੀ ਤੇ ਸਵਾਰ ਹੋਈਆਂ, ਮੁੜ ਕੇ ਪਿੰਡ ਨਾ ਵੜਦੀਆਂ
1: ਦੇਖੀਆਂ ਮੈਂ।
0: ਇੱਕ ਵਾਰੀ ਅਰਥੀ ਤੇ ਜਿਹੜਾ ਚਲਾ ਜਾਂਦਾ ਪੈ ਕੇ, ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਕਹਦਾ ਦੁਨੀਆਂ ਤੇ ਕਰਦਾ ਮਾਣ ਸੱਜਣਾ, ਇੱਥੇ ਵੱਡੇ ਵੱਡੇ ਸਿਪਲ ਸਲਾਰ ਤੁਰ ਗਏ, ਤੁਰ ਗਏ ਕਾਲ ਸੀ ਜਿਨ੍ਹਾਂ ਨੇ ਪਾਵੇ ਨਾਲ ਬੰਨਿਆ, ਮਹਿਲ ਸੋਨੇ ਦੇ ਛੱਡ ਪਰਿਵਾਰ ਤੁਰ ਗਏ, ਕਈ ਤੁਰ ਗਏ ਫੁੱਲਾਂ ਦੀ ਸੇਜ ਸੌਣ ਵਾਲੇ, ਲੱਖਾਂ ਯੂਸਫ ਤੇ ਘੋੜ ਸਵਾਰ ਤੁਰ ਗਏ, ਇੱਥੋਂ ਪਾਰਸਾ ਤਾਰੂ ਕਈ ਪੱਤਣਾਂ ਦੇ ਭਾ ਕੌਡੀਆਂ ਲੱਖਾਂ
1: ਹਜ਼ਾਰ ਤੁਰ ਗਏ,
0: ਇੱਥੋਂ ਪਤਾ ਨੀ ਕਿੰਨੇ ਚਲੇ ਗਏ। ਆਓ, ਸਮੇਂ ਦੀ ਸਮਾਪਤੀ ਹੈ, ਰਹਿੰਦੇ ਹੋਏ ਇਤਿਹਾਸ ਦੀਆਂ ਸਭਾਵਾਂ ਕੱਲ ਵਾਲੇ ਦੀਵਾਨ ਵਿੱਚ ਕਰਨ ਦਾ ਯਤਨ ਕਰਾਂਗੇ। ਗੁਰੂ ਸਾਹਿਬ ਆਪਣੀ ਵਡਿਆਈ ਆਪ ਕਰਾ ਲੈਣਗੇ, ਮਹਾਰਾਜ ਜੀ ਕਿਰਪਾ ਕਰਨ, ਸਾਡੀਆਂ ਤੁਹਾਡੀਆਂ ਸਭ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਹੋਣ, ਦਰੋਂ ਘਰੋਂ ਨਿਤਨੇਮ ਦੀਆਂ ਦਾਤਾਂ, ਚੜ੍ਹਦੀ ਕਲਾ ਵਾਲਾ ਜੀਵਨ, ਕਾਰੋਬਾਰਾਂ ਚ ਬਰਕਤਾਂ, ਘਰ ਪਰਿਵਾਰ ਵਿੱਚ ਸੁੱਖ ਸ਼ਾਂਤੀ, ਗੁਰੂ ਦੇ ਚਰਨਾਂ ਨਾਲ ਪਿਆਰ ਮਹਾਰਾਜ ਬਖਸ਼ਿਸ਼ ਕਰਨ, ਸੇਵਾ ਤੇ ਸਿਮਰਨ ਤਨ ਮਨ ਧਨ ਦੇ ਨਾਲ ਸਵਾਵਾਂ ਕਰਦੇ ਰਹੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸਾਡੀਆਂ ਤੁਹਾਡੀਆਂ ਸਭ ਦੀਆਂ ਹੋਣ, ਹਾਜ਼ਰੀਆਂ ਪ੍ਰਵਾਨ। ਅਗਲਾ ਪ੍ਰੋਗਰਾਮ ਗੁਰੂ ਘਰ ਦੇ ਵਜ਼ੀਰ ਸਾਹਿਬਾਨ, ਬਹੁਤ ਹੀ ਸਤਿਕਾਰਯੋਗ ਬੁੱਧੀਜੀਵੀਆਂ ਦੀ ਸ਼੍ਰੇਣੀ ਵਿੱਚੋਂ ਗਿਆਨੀ ਪਰਮਜੀਤ ਸਿੰਘ ਜੀ ਆਪ ਸਭ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਆਓ, ਫਤਿਹ ਦੀ ਸਾਂਝ ਪ੍ਰਾਪਤ ਕਰੋ, ਪਿਆਰ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇਹ ਸਨ ਗੁਰੂ ਘਰ ਦਾ ਢਾਡੀ ਜਥਾ, ਗਿਆਨੀ ਪ੍ਰਤਪਾਲ ਸਿੰਘ ਜੀ ਪਾਰਸ, ਜਿਨ੍ਹਾਂ ਨੇ ਆਪ ਜੀ ਨੂੰ ਢਾਡੀ ਵਾਰਾਂ ਸ਼ਰਵਣ ਕਰਾਈਆਂ ਨੇ। ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਏ। ਭਾਈ ਗੁਰਦੇਵ ਸਿੰਘ ਜੀ ਬੇਦੀ, ਜੋ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ, ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਹੁਣ ਭੋਗ ਪਾਏ ਜਾਣਗੇ। ਆਓ ਬੜੇ ਪਿਆਰ ਦੇ ਨਾਲ ਭੋਗ ਦੇ ਸਲੋਕ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅਸ਼ਟ ਪੁੱਤਰ ਸ੍ਰੀ ਰਾਗ ਕੇ ਗੰਡ ਕੰਬ ਹਮੀਰ ਖਸ਼ਟਮ ਮੇਘ ਰਾਗ ਬਹਿ ਗਾਵੈ ਪੰਚੋ ਸੰਗ ਬਰੰਗਣ ਲਾਭੈ ਸੋਰਠ ਗੁਣ ਮਲਾਰੀ ਧੁਨੀ ਪੁਨ ਗਾਵੈ ਆਸਾ ਗੁਣ ਗੁਨੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਸਾਦਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਜਗਦਾਤਾ ਸੋਈ ਭਗਤ ਵਚਲ ਤਹ ਲੋਏ ਜੀਉ, ਗੁਰ ਸ਼ਬਦ ਸਮਾਵੇ ਅਵਰ ਨਾ ਜਾਣੈ ਕੋਈ ਜੀਉ, ਅਵਰੋ ਨਾ ਜਾਣੈ ਸ਼ਬਦ ਗੁਰੂ ਗੁਰ ਕੈ, ਏਕ ਨਾਮ ਤਿਆਵ ਹੈ ਪ੍ਰਸਾਦ ਨਾਨਕ ਗੁਰੂ ਅੰਗਦ, ਪਰਮ ਪਦਵੀ ਪਾਵ ਹੈ। ਆਇਆ ਹਕਾਰਾ ਚੱਲਣ ਵਾਰਾ, ਹਰ ਰਾਮ ਨਾਮ ਸਮਾਇਆ ਜਗ ਅਮਰ ਅਟ,

ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਾਪਣਾ ਪਾਵੇ ਆਨੰਦ ਅਨਹਦ ਵਜੈ ਵਾਜੇ ਹਰ ਆਪ ਗਲ ਮਿਲਾਵੇ।

ਸੋ ਮੈਂ ਮੂਲ ਨਾ ਪਾਇਆ। ਮਿਤ ਪੈਜੈ ਮਿਤ ਬਿਕਸੈ ਜਿਸ ਮਿਤ ਕੀ ਪੈਜ ਪਾਵੇ। ਤੁਸੀਂ ਵਿਚਾਰ ਦੇਖੋ ਪੁੱਤ ਪਾਈ, ਹਰ ਸਤਿਗੁਰੂ ਪਹਿਨਾਵੇ। ਸਤਿਗੁਰੂ ਪ੍ਰਤੱਖ ਹੁੰਦਾ ਬਹਿਰਾਜ ਆਪ ਟਿਕਾਇਆ, ਸਭ ਸਿੱਖ ਬੰਧਪ ਪੁੱਤ ਪਾਈ, ਰਾਮਦਾਸ ਪੈਰੀ ਪਾਇਆ। ਅੰਤੇ ਸਤਿਗੁਰ ਬੋਲਿਆ,

ਗੁਰ ਸ਼ਬਦ ਸੱਚ ਨਿਸ਼ਾਨ ਜਿਉ, ਸਤਿਗੁਰ ਪੁਰਖ ਜੇ ਬੋਲਿਆ ਗੁਰਸਿੱਖਾਂ ਮਨ ਲਈ ਰਜਾਏ ਜਿਉ, ਮੋਰੀ ਪੁੱਤ ਸਨ ਮੁਖ ਹੋਇਆ ਰਾਮਦਾਸ ਪੈਰੀ ਪਾਏ ਜਿਉ।

ਕੋਈ ਕਰ ਬਖੀਲੀ ਨਿਵੇ ਨਾਹੀਂ, ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰਹਿ।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਾਹਿਬ ਤੂੰ ਮਾਤ ਪਿਤਾ ਹਮ ਬਾਰਿਕ ਤੁਮਰੀ ਕੀਰ ਪਾ ਮਹਿ ਕੋਈ ਨਾ ਜਾਨੀ ਤੁਮਰਾ ਉੱਚੇ ਤੇ ਉੱਚਾ ਸਗਲ ਸਮੱਗਰੀ ਤੁਮਰਾ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਨਾਨਕ ਦਾਸ ਸਦਾ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਏਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਮਰਾਉ ਸ੍ਰੀ ਹਰ ਆਏ ਸ੍ਰੀ ਹਰਿ ਕਿਸ਼ਨ ਤੇ ਆਈਐ ਜਿਸ ਰਿੱਠਾ ਸਭ ਦੁੱਖ ਜਾਈ ਤੇਗ ਬਹਾਦਰ ਸਿਮਰਿਆ ਘਰ ਨਾਉਣ ਦੇ ਆਵੈ ਧਾਈ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿੰਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਨ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਚਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ ਤਨਹਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਵਾਹਿਗੁਰੂ। ਪ੍ਰਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਬਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਨਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਚਰਨਾਂ ਵਿੱਚ ਅਰਦਾਸ ਹੈ ਜੀ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੀ ਘੱਲਿਆ ਵੇ ਨਾਨਕਾ ਸਦੇ ਉੱਠੀ ਜਾਹੀ। ਭਾਈ ਗੁਰਦੇਵ ਸਿੰਘ ਬੇਦੀ ਦਾਤਾ ਜੀ ਜਿਨੀ ਆਪ ਜੀ ਨੇ ਸਵਾਸਾ ਰੂਪੀ ਪੂੰਜੀ ਬਖਸ਼ੀ ਸੀ ਮਾਤ ਲੋਕ ਦੀ ਯਾਤਰਾ ਪੂਰੀ ਕਰਦਿਆਂ ਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਪਿਛਲੇ ਦਿਨੀ ਸ੍ਰੀ ਸਹਿਜ ਪਾਠ ਆਰੰਭ ਕਰਵਾਏ ਆਪ ਜੀ ਦੀ ਕਿਰਪਾ ਸਦਕਾ ਭੋਗ ਪਾਏ ਗਏ। ਪਾਠੀ ਸਿੰਘਾਂ ਕੋਲੋਂ ਗੁਰਬਾਣੀ ਦੇ ਪਾਠ ਕਰਦਿਆਂ ਭੋਗ ਪਾਉਂਦਿਆਂ ਸੇਵਾ ਕਰਦਿਆਂ ਬੇਅੰਤ ਫੁੱਲਾਂ ਬਖਸ਼ ਦੇਣਾ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ ਪਿੱਛੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਭਾਣਾ ਮਨ ਦੀ ਦਾਤ ਨਾਮ ਬਾਣੀ ਦਾ ਆਸਰਾ ਬਖਸ਼ਣਾ ਦੁੱਖਾਂ ਦਲਿੱਦਰਾਂ ਦੇ ਨਾਸ਼ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਜੀ। ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪਿਛਾਕੇ ਅੰਗੀਕਾਰ ਕਰਾਏ ਲੋਕ ਪ੍ਰਲੋਕ ਸੇਵਕਾਂ ਦੇ ਪਰਦੇ ਟੱਕਣੇ ਵਿਛੜੀ ਹੋਈ ਪ੍ਰਾਣੀ ਦੇ ਨਿਮਿਤ ਬਸਤਰ ਪਿਟਾਵਾਂ ਲੈ ਕੇ ਹਾਜ਼ਰ ਦਰ ਪ੍ਰਵਾਨ ਕਰਨੀਆਂ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ ਪ੍ਰਵਾਨ ਕਰਨੀਆਂ, ਪੜ੍ਹੀ ਸੁਣੀ ਗੁਰਬਾਣੀ ਦਾ ਭਾਵ ਵਿਛੜੀ ਹੋਈ ਰੂਹ ਨੂੰ ਪਹੁੰਚਾਉਣਾ ਜੀ। ਆਪ ਜੀ ਦੇ ਹਜ਼ੂਰ ਆਨੰਦ ਸਾਹਿਬ ਬਾਣੀ ਦੀ ਅਰਦਾਸ ਕੜਾ ਪ੍ਰਸ਼ਾਦੀ ਦੇਗ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਹੋਵੇ, ਹੁਕਮਨਾਮੇ ਦੀ ਦਾਤ ਬਖਸ਼ ਕੇ ਸੇਵਕਾਂ ਨੂੰ ਕਿਰਤਾਰਥ ਕਰੋ ਅਤੇ ਦੁਪਹਿਰ ਦੇ ਦੀਵਾਨ ਪ੍ਰਾਰੰਭ ਕਰਨ ਦੀ ਆਪ ਆਗਿਆ ਬਖਸ਼ੋ। ਸੁੱਖ ਹੋਵੇ ਨਾਮ ਚਿੱਤ ਆਵੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੀ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਨਾਮ ਜਿਹਾ ਜਿਹਾ ਜੋ ਸ਼ਰਧਾ ਕਰ ਸੇਮ ਦੇ ਖੰਡਾ ਚਾਕੈ ਹੱਥ ਮੈਂ ਸੋ ਹਮਰੀ ਰਛਿਆ ਕਰਹੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਾਹਿਬ ਜੀਓ ਰਾਣਾ ਰਾਓ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦਾ ਧੀਰ ਕਿਆ ਜਾਣਾ ਕਿਵ ਮਰੇਂਗੇ ਕੈਸਾ ਮਰਨਾ ਹੋਏ ਜੇਕਰ ਸਾਹਿਬ ਮਨੂ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ ਸੁਖਾਹੂ ਟਲ ਗੁਰ ਸੇਵੀਐ ਅਹਨ ਇਸ ਸਹਿਜ ਸੁਭਾ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ

ਫਤਿਹ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਚਰਨਾਂ ਦਾ ਆਪ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸਤਿਕਾਰਯੋਗ ਭਾਈ ਗੁਰਦੇਵ ਸਿੰਘ ਜੀ ਬੇਦੀ ਜੋ ਪਰਿਵਾਰ ਨੂੰ ਸਦੀਵ ਕਾਲ ਲਈ ਵਿਛੋੜਾ ਦੇ ਗਏ ਨੇ, ਉਹਨਾਂ ਦੀ ਆਤਮਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਰੱਖੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ, ਅੰਮ੍ਰਿਤ ਗੁਰਬਾਣੀ ਦਾ ਕੀਰਤਨ ਹੋਇਆ, ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਹੋਈ ਹੈ, ਸੱਚੇ ਪਾਤਸ਼ਾਹ ਨੇ ਹੁਕਮਨਾਮਾ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਕਿਰਪਾ ਕਰਨ, ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਪਿੱਛੇ ਪਰਿਵਾਰ ਨੂੰ ਚੜ੍ਹਦੀਆਂ ਕਲਾਂ ਬਖਸ਼ਣ। ਹੁਣ ਕੜਾ ਪ੍ਰਸ਼ਾਦ ਦੀ ਦੇਗ ਵਰਤੇਗੀ, ਗੁਰੂ ਕਾ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੂੰ ਪਰਿਵਾਰ ਵੱਲੋਂ ਬੇਨਤੀ, ਸਭ ਨੇ ਗੁਰੂ ਕਾ ਲੰਗਰ ਛੱਕ ਕੇ ਜਾਣ ਦੀ ਕਿਰਪਾ ਕਰਨੀ ਜੀ। ਭਾਈ ਗੁਰਵਿੰਦਰ ਸਿੰਘ ਜੀ ਬਾਬਾ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਜੱਥੇ ਪਾਸੋਂ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਹ ਸੰਤਕਾਰਯੋਗ ਭਾਈ ਗੁਰਜੀਤ ਸਿੰਘ ਜੀ ਬੈਂਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ ਹੈ। ਹੁਣ ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕਰਨੇ ਜੀ, ਫੁੱਲਾਂ ਚੁੱਕਾਂ ਦੀ ਕਿਉਂ ਬਖਸ਼ਣੀ, ਆਓ ਫਤਿਹ ਬੁਲਾਈਏ ਦਿਓ ਸੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਗੁਰੂਸਵਾਰੀ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਕੀਰਤਨ ਸਰਵਣ ਕਰ ਰਹੇ ਸੀ ਭਾਈ ਸਾਹਿਬ, ਭਾਈ ਦਵਿੰਦਰ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲਿਆਂ ਪਾਸੋਂ। ਭਾਈ ਸਾਹਿਬ ਹੋਰਾਂ ਦਾ ਬਹੁਤ ਬਹੁਤ ਧੰਨਵਾਦ, ਗੁਰੂ ਰਹਿਮਤ ਕਰੇ ਇਸੇ ਤਰ੍ਹਾਂ ਸਤਿਗੁਰੂ ਸੇਵਾ ਲੈਂਦੇ ਰਹਿਣ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸੁਖਵਿੰਦਰ ਸਿੰਘ ਜੀ ਗੁਰਦੁਆਰਾ ਜਾਮਨੀ ਸਾਹਿਬ ਵਜੀਦਪੁਰ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਆਓ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਪ ਜੀ ਨੂੰ ਸਰਵਣ ਕਰਵਾਉਣ ਲਈ ਸਟੇਜ ਉੱਪਰ ਸੁਸ਼ੋਭਿਤ ਹੋਣ ਇੱਕ ਛੋਟੀ ਜਿਹੀ ਬੇਨਤੀ ਹੈ ਕਿ ਜਿਵੇਂ ਪਹਿਲਾਂ ਵੀ ਅਨਾਊਂਸ ਕੀਤਾ ਜਾ ਚੁੱਕਾ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਦੇ ਪ੍ਰਬੰਧ ਵੱਲੋਂ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਲਈ ਸੰਗਤ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ 16 ਨਵੰਬਰ ਤੋਂ 25 ਨਵੰਬਰ ਤੱਕ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਵਾਈ ਜਾਏਗੀ। ਜਿਹੜੀ ਸੰਗਤ ਨੇ ਜਾਣਾ ਹੋਵੇ ਪਾਕਿਸਤਾਨ ਦਾ ਵੀਜ਼ਾ ਪ੍ਰਬੰਧ ਕਰਵਾ ਕੇ ਦੇਣਗੇ। ਫੀਸ ਵੀਜ਼ੇ ਦੀ ਟੋਟਲ ਖਰਚਾ ਜਿਹਦੇ ਵਿੱਚ ਰਹਾਇਸ਼ ਅਤੇ ਸਿਕਿਉਰਿਟੀ ਦਾ ਖਾਣੇ ਦਾ ਖਰਚਾ ਉੱਥੇ ਰਹਿਣ ਦਾ $1500 ਕੈਨੇਡੀਅਨ ਡਾਲਰ ਹੋਵੇਗਾ। ਇਸ ਤੋਂ ਇਲਾਵਾ ਜਿਹੜੀ ਟਿਕਟ ਦਾ ਖਰਚਾ ਉਹ ਵੱਖਰਾ ਤੁਹਾਨੂੰ ਦੇਣਾ ਪਵੇਗਾ। ਜਿਨ੍ਹਾਂ ਸੰਗਤਾਂ ਨੇ ਜਾਣਾ ਹੋਵੇ ਦਰਸ਼ਨ ਕਰਨ ਲਈ ਉਹ ਸਾਡੇ ਕੋਲੋਂ ਇੱਥੋਂ ਆ ਕੇ ਪ੍ਰਬੰਧਕਾਂ ਦੇ ਨੰਬਰ ਤੁਸੀਂ ਲੈ ਸਕਦੇ ਹੋ ਅਤੇ ਪਾਕਿਸਤਾਨ ਵਿਚਲੇ ਗੁਰਧਾਮਾਂ ਦੀ ਯਾਤਰਾ ਕਰਕੇ ਗੁਰੂ ਕੀਆਂ ਖੁਸ਼ੀਆਂ ਦੇ ਆਪ ਜੀ ਪਾਤਰ ਬਣ ਸਕਦੇ ਹੋ। ਆਓ ਹੁਣ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਾਲੇ ਆਪ ਜੀ ਨੂੰ ਗੁਰੂ ਚਰਨਾਂ ਨਾਲ ਜੋੜਨਗੇ। ਆਓ ਉਹਨਾਂ ਪਾਸੋਂ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾ ਜੀਵਾ ਵਿਸਰੈ ਮਰ ਜਾਓ।

ਤੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਹਿ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧਨ ਧਨ ਸਤਸੰਗਤ ਜਿਤ ਹਰ

ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖੜਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਂਤ।

ਸਭ ਧਿਆਵ ਹੈ, ਸਭ ਧਿਆਵ ਹੈ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆ ਕਾ ਦਾਤਾਰਾ, ਹਰ ਧਿਆਵ।

ਸ੍ਰੀ ਹਰ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰੀ ਹੈ ਘਰ ਨੋ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ।

ਸਵਾਸਾਂ ਸੰਗ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ

ਪੜ੍ਹਦੇ ਆ, ਕਥਾ ਕੀਰਤਨ ਵਿਚਾਰਾਂ ਕਰਦੇ ਆ, ਢਾਡੀ ਵਾਰਾਂ ਗਾਇਨ ਕਰਦੇ ਆ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮੁਆਫੀ ਬਖਸ਼ਣੀ।

ਸ਼ੁਭ ਆਗਿਆ ਪਾਲਣ ਦੀ ਸੁਮਤ ਬਖਸ਼ਣੀ, ਕਿਰਤ ਕਮਾਈਆਂ ਵਿੱਚ ਵਾਧੇ ਕਰਨੇ, ਕਾਰੋਬਾਰਾਂ ਵਿੱਚ ਬਰਕਤਾਂ ਪਾਉਣੀਆਂ, ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ, ਤੇਰਾ ਨਾਮ ਚਿੱਤ ਆਵੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ

प्राण नाथ अनाथ सखे दीन दर्द निवार। हे समरथ अगम पूरन मोहे।

ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰ ਹੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇਹ ਫਿਰ ਹੈ ਬਿਨ ਨਾਵੈ ਓਏ ਖਪ ਖਪ ਮੂਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਝਾ